ਪ੍ਰਕਾਸ਼, ਜਿਨ ਹਰ ਹਰ ਹਰਸ ਨਾਮ ਨ ਪਾਇਆ ਤੇ ਭਾਗਹੀਨ ਜਾਂ ਪਾਸ, ਜੋ ਸਤਿਗੁਰ ਸਰਣ ਸੰਗਤ ਨੀ ਆਏ, ਤ੍ਰੈਗ ਜੀ ਪੈ ਤ੍ਰੈਗ ਜੀ ਪਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਏ।

ਕਾਹੇ ਰੇਵਾ ਚਿਤ ਪੈ ਉਦਮ ਜਾ ਆਹਰ ਹਰਜੀ ਉਪਰਿਆ ਸਰ ਪੱਥਰ ਮੈਂ ਜਨ ਤਿਉ ਪਾਏ ਤਾਂ ਕਾ ਰਿਜਕ ਆਗੇ ਕਰਤਰਿਆ ਮੇਰੇ ਮਹਾਦੋ ਜੀ ਸਤਸੰਗਤ ਮਿਲੈ ਸੁਤਰਿਆ ਗੁਰ ਪ੍ਰਸਾਦ ਪਰਮ ਪ੍ਰਭਾ ਸੁਖੇ ਕਾਸ਼ਟ ਹਰ ਰਹਾ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪੋਖਰਿਆ ਉਡੇ ਉਡਿਆ ਵੈ ਸਹਿ ਕੁਸਾਂਤ ਪਾਛੇ ਬਚਰੇ ਸ਼ਰਿਆ ਤਿਨ ਕਵਨ ਖਲਾਵੇ ਕਵਨ ਚਕਾਪੇ ਮਨ ਮੈਂ ਸਿਮਣ ਕਰਿਆ।

ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਪ ਨਿਰੰਤਰ ਜੀ ਹਰਿ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਰ ਪਟਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੁਣ ਤੁਤਪਨਿਵ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਪੁਣੇ ਆਖ ਵਖਾਣਾ ਜੋ ਸੇਵੈ ਹੈ ਜੋ ਸੇਵੈ ਤੁਰ ਜੀ ਜਨ ਨਾਨਕ ਤਿੰਨ ਕੁਰ ਪਾਣਾ ਹਰ ਧਿਆਪਹਿ ਹਰ ਧਿਆਵੈ ਤੁਰ ਜੀ ਸੇ ਜਨ ਜੁਕ ਮੈਂ ਸੁਖਵਾਸੀ ਸੇ ਮੁਕਤ ਸੇ ਮੁਤ ਪੈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਪਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ

ਚਰਨ ਕੁਆ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਧੂਰ ਪਿਨਕੇ ਰਹਿ ਪਿਆਸਾ। ਤੁਮਹਿ ਛਾਟ ਕੋਈ ਅਵਨ ਧਿਆਉ, ਜੋ ਪਰ ਚਾਹੂੰ ਸਤੋਂ ਤੇ ਪਾਵ।

ਆਸਨ ਵਰਿਆ ਜੋ ਸਦਾ ਹਮਾਰੇ ਪਛਾਤ ਸ੍ਰੀ ਅਸਤੁਜ ਜੂ ਕਰਿਓ ਰਚਾ ਰਾਖ ਰਿਓ ਮੋਹਿ ਰਾਖਣ ਹਾਰੀ ਸਾਹਿਬ ਸੰਤ ਸਹਾਇ ਪਿਆਰੀ ਦੀਨ ਬਨ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਰ ਕਾਲ ਕਾ ਕੀਆ ਤਮਾਸਾ ਜਵਨ ਕਾਰ ਜੋਗੀ ਸ਼ਵ ਕੀਓ ਪੇਜ ਰਾਏ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਾਤ ਪਨਾਯੋ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤਿ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ

ਕਹੂੰ ਪੁਰ ਰਾਜਾ ਹੋਵੇ ਬੈਠਾ, ਕਹੂੰ ਸੁਣ ਪਿਉ ਸ਼ੰਕਰ ਕੈਠਾ। ਸਿਗਰੀ ਸੇਠ ਦਿਖਾਏ ਅਚੰਭਵ, ਆਦਿ ਜੁਕਾਦ ਸਰੂ ਸਿਅਮ ਪਵ। ਅਬਰਸ਼ਾ ਮੇਰੀ ਤੁਮ ਕਰੋ, ਸਿੱਖ ਪਾਰ ਸਤਸੰਗਰੋ। ਦੁਸ਼ਟ ਜਿਤੇ ਉਠਵਤ ਪਾਤਾ, ਸਕਲ ਮਲੇਸ਼ ਕਰੋ ਰਣਕਾਤਾ। ਜੇ ਅਸਤੁ ਤਵ ਸ਼ਰਣੀ ਪਰੇ, ਤਿਨਕੇ ਦੁਸ਼ਟ ਦੁਖ ਤੁਹੈ ਮਰੇ। ਪੁਰਖ ਜਨ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇਕ ਬਾਰ ਧਿਆਏ ਹੈ, ਤਾਂ ਕੇ ਕਾਲ ਨਿਕਟ ਨਹਿ ਅਹਰਸ਼ਾ ਹੋਏ ਤੈ ਸਭ ਕਾਲਾ। ਦੁਸ਼ਟ ਅਰੇਸ਼ਟਰੇ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ, ਤਾਂ ਕੇ ਤਾਪ ਤਨਕ ਮੈਂ ਹਰ ਹੋ। ਰਿਦ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸਵੈ ਸਕੇ ਨ ਕੋਈ। ਏਕ ਬਾਰ ਜਨ ਤੁਮੇ ਸੰਭਾਰਾ, ਉਕਾਲ ਪਾਂਤੇ ਤਾਹੇ ਪਾਰਾ। ਜਿਨਰ ਨਾਮ ਤਿਹਾਰੂ ਕਹਾ, ਦਾਰਦ ਦੁਸ਼ਟ ਦੁਖ ਤੇਰਾ ਹੈ।

ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸਪਾਗੇ ਕਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਠ ਕੁਮਾਰਿਆ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਜਿਨ੍ਹਾਂ ਗੁਰਮੁਖ ਪਰਿਵਾਰਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਸੇਵਾ ਲਈ ਹੋਈ ਹੈ, ਉਹਨਾਂ ਨੂੰ ਬੇਨਤੀ ਹੈ ਕਿ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੋਣ ਲੱਗੇ ਹਨ, ਸੋ ਸਾਰੇ ਭਾਈ ਗੁਰੂ ਪਾਤਸ਼ਾਹ ਪਾਵਨ ਹਜ਼ੂਰੀ ਵਿੱਚ ਆਉਣ ਦੀ ਕਿਰਪਾਲਤਾ ਕਰਨ, ਤਾਂ ਕਿ ਆਪਾਂ ਸਾਰੇ ਰਲ ਕੇ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰ ਸਕੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਪਾਠ ਪੜੇ ਸਿਮਰੋ ਸਿਮਰ ਸਿਮਰ ਸੋ ਭਾਵ ਕਰ ਕਰੇ ਸੋ ਤਨ ਮੈ ਮਿਟਾਉ ਸਿਮਰੋ ਜਪ ਸਿਮਰੇ ਕਾ ਨਾਮ ਜਪਤੇ ਅਗੰਤ ਅਨੇਕੈ ਵੇਦ ਪ੍ਰਾਣ ਸਿਮਰ ਸਦਾ ਅਖਰ ਕਿਨੇ ਰਾਮ ਨਾਮ ਕੇ ਆਖਰ ਕਿਨਕਾ ਇਕ ਜ ਜੀਵ ਸਾਵੈ ਤਾਂ ਕਿ ਮਹਿਮਾ ਕਰੀ ਨ ਆਪੇ ਕਾਂਖੀ ਕੈ ਦਸ ਤੁਹਾਰੂ ਨਾਨਕ ਕੁਣ ਸਾ ਮੋਹਿ ਉਤਾਰ ਸੁਖ ਮਨੀ ਸੁਖਿ ਅਮਰ ਪਵਨਾ ਭਗਤ ਨਾ ਕੇ ਮਨ ਬਸਰਾਮ ਰਹਾ ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰ ਦੁਖ ਚਮ ਨਸੈ ਪ੍ਰਭ ਕੈ ਸੁਣ ਕਾਰ ਪਰ ਹਰੈ

ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਪਨ ਦਾ ਨਾਨਕ ਰੰਗ ਪ੍ਰਭ ਕੈ ਸਿਮਰਨ ਰਿਦ ਸਿੱਧ ਨੋ ਨਿਤ ਪ੍ਰਭ ਕੇ ਸੁਣ ਗਿਆਨ ਧਿਆਨ ਤਦਬੁੱਧ ਪ੍ਰਭ ਕੇ ਸੁਣ ਜਪਤ ਪੂਜਾ ਪ੍ਰਭ ਕੇ ਸੁਣ ਬਿਨਸੇ ਦੂਜਾ ਪ੍ਰਭ ਕੇ ਸੁਣ ਤੀਰਥ ਇਸ਼ਨਾਨੀ ਪ੍ਰਭ ਕੈ ਸੁਣ ਦਰਗਹਿ ਮਾਨੀ ਪ੍ਰਭ ਕੈ ਸੁਣ ਹੋਏ ਸੋ ਭਲਾ ਪ੍ਰਭ ਕੇ ਸੁਣ ਸੋ ਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾਇ ਨਾਨਕ ਤਾਕੇ ਲਾਗੋ ਪਾਏ ਪ੍ਰਭ ਕਾ ਸੁਣ ਸਭ ਤੇ ਉੱਚਾ ਪ੍ਰਭ ਕੈ ਸੁਣ ਉਦਰੇ ਮੂਚਾ ਪ੍ਰਭ ਕੈ ਸੁਣ ਤ੍ਰਿਸ਼ਨਾ ਬੁਝੈ ਪ੍ਰਭ ਕੈ ਸੁਣ ਸਭ ਕੈ ਸੁਜੈ ਪ੍ਰਭ ਕੈ ਸੁਣ ਨਾਇ ਜਮ ਤ੍ਰਾਸਾ ਪ੍ਰਭ ਕੈ ਸੁਣ ਪੂਰਨ ਆਸਾ ਪ੍ਰਭ ਕੈ ਸੁਣ ਮਨ ਕੀ ਮਰ ਜਾਇ ਅੰਮ੍ਰਿਤ ਨਾਮ ਰਿਧਮਾਇ ਸਮਾਇ ਪ੍ਰਭ ਜੀ ਵਸੇ ਸਾਸ ਕੀਰਸਨਾ ਨਾਨਕ ਚੰਨ ਕਾ ਦਾਸਨ ਦਸਨ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪੁੱਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬਿਮੁਤਾ ਜੇ ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਫਨਾਸੀ ਸਿਮਰਨ ਤੇ ਲਾਗੇ ਜਿਨ ਆਪ ਤਿਆਲਾ ਨਾਨਕ ਚੰਨ ਕੀ ਮੰਗੇ ਰਪਾਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਭ ਪਲਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੀ ਪ੍ਰਭ ਕੋ ਸਿਮਰੈ ਤਿਨ ਸੁਖ ਪਿਹਾਵੀ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਮਰ ਰੀਤਾ ਪ੍ਰਭ ਕੋ ਸਿਮਰੈ ਤਿਨ ਅੰਤ ਘਨੇਰੇ ਪ੍ਰਭ ਕੋ ਸਿਮਰੈ ਵਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਰ ਚਾਰ ਨਾਨ ਸੁਣ ਪੂਰੇ ਭਾਗ ਪ੍ਰਭ ਕੈ ਸੁਣ ਕਾਰ ਪੂਰੇ ਪ੍ਰਭ ਕੈ ਸੁਣ ਕਬ ਹੋ ਨਾ ਚੂਰੇ ਪ੍ਰਭ ਕੈ ਸੁਣ ਹਰ ਕੁਣ ਪਾਣੀ ਪ੍ਰਭ ਕੈ ਸੁਣ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਹ ਚਲਿਆਸਨ ਪ੍ਰਭ ਕੈ ਸਿਮਰ ਕਮਰ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਧੁਨਕਾਰ ਸੁਖ ਪ੍ਰਭ ਸਿਮਰ ਕਾਂਤਨ ਪਾ ਸਿਮਰੇ ਸੇ ਜਨ ਜਨ ਕੋ ਪ੍ਰਮੇਆ ਨਾਨਕ ਤਿੰਨ ਜਨ ਸਰਣੀ ਪਿਆ ਹਰ ਸਿਮਰ ਕਰ ਪਾਸ ਪਟਾਏ ਹਰ ਸਿਮਰ ਲਾਭੇ ਦੇ ਉਪਾਏ ਹਰ ਸਿਮਰ ਪੈ ਸਹਿਜਤੀ ਦਾਤੀ ਹਰ ਸਿਮਰ ਨੀਚ ਚਹੁ ਕੁੰਡ ਜਾਤੀ ਹਰ ਸਿਮਰ ਧਾਰੀ ਸਭ ਤਰਣਾ ਸਿਮਰ ਸਿਮਰ ਹਰ ਕਾਰਨ ਕਰਨਾ

ਪਿਤਾ ਸਤਮੀਤ ਨ ਭਾਈ ਮਨ ਊਹਾ ਨਾਮ ਤੇਰਾ ਸੰਸਾਈ ਜੈ ਮਹਾਂਪਿਆਨ ਤੂੰ ਚੰਦਰ ਲੈ ਤਹਿ ਕੇ ਵਰਨਾਮ ਸੰਗ ਤੇਰਾ ਚਲੈ ਜੈ ਮੁਸਕਟ ਹੋਇਤ ਪਾਰੀ ਹਰ ਕੋ ਨਾਮ ਕਿਨ ਮਾਇ ਉਤਾਰੀ ਅਨਕ ਪੁਨੇ ਚਰਨ ਕਰਤਨੀ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ ਸਗਲ ਸੇਠ ਕੋ ਰਾਜਾ ਦੁਖੀ ਹਰ ਕਾ ਨਾਮ ਜਪ ਤੋ ਸੁਖੀਆ ਲਾਖ ਕਰੋਰੇ ਬੰਦ ਨਾ ਪਰੇ ਹਰ ਕਾ ਨਾਮ ਜਪਤ ਨਿਸਤਰੈ।

ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੋਤਬੋ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤੇ ਹਰ ਕੋ ਨਾਮ, ਕਾਮ ਤਿਨ ਹਰ ਹਰ ਗੁਣ ਗਾਮ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਰਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਤੁਰਤ ਸਭ ਨਸੈ। ਸੰਤ ਕਾ ਸਾਵਣ ਪਾਗੇ ਪਾਈਐ, ਸੰਤ ਕੀ ਸੇਵਾ ਨਾਮ ਤੇ ਆਏ, ਨਾਮ ਤੁਰਕ ਸ਼ਬ ਨ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਰੋਕਾ।

ਨਾਮ ਤੈਨੂੰ ਘੱਟ ਕਰ ਦੀਨਾ। ਮਨ ਆਪਣੇ ਤੇ ਬੁਰਾ ਮਟਾਨਾ, ਪੇਖੇ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮਦ੍ਰਿਤਾ, ਨਾਨਕਾ ਪੁੰਨੀ ਨਿਪਾ।

ਜਾਣ ਕਿਉਂ ਨ ਜਾਣਸ ਕੋਇ। ਸਰਬ ਧਰਮ ਸ੍ਰਿਸ਼ਟਮ ਹਰਿ ਕੋ ਨਾਮ ਜਪ, ਨਿਰਮਲ ਕਰਮ ਸਰ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ, ਦੁਰਮਤਮ ਹਿਰਿਆ ਸਗਰ ਉਦਮ ਮੈਂ ਉਦਮ ਭਲਾ, ਹਰਿ ਕਾ ਨਾਮ ਜਪੋ ਜੀ ਸਦਾ, ਸਗਰ ਪਾਣੀ ਮੈਂ ਅੰਮ੍ਰਿਤ ਬਾਣੀ, ਹਰਿ ਕੋ ਜਸ ਸੋ ਨਿਰਸਨ ਬਖਾਨੀ, ਸਗਰ ਥਾਨ ਤੇ ਉਹ ਤਮ ਤਾਨ ਨਾਨਕ, ਜੇਹੇ ਘਟ ਵਸੈ ਹਰਿ ਨਾਮ ਸਲੋਕ।

ਪਾਰਿਆ ਬਾਰ ਬੁਸਤਾ ਤੁਝੇ ਪਿਆਰੇ ਦੂਧ ਪਰ ਜੋਪਨ ਪੂਜਨ ਸਰਸੂਦ ਬਿਰ ਪਿਆ ਉਪਰ ਸਾਖ ਸਹਿਨ ਮੁਖ ਅਪਿਆ ਬੈਠ ਕੁਦੈਨ ਇਹੋ ਨਿਰਗੁਣ ਗੁਣ ਕਛੁ ਨ ਬੂਝੈ ਬਖਸ਼ ਦੇਵ ਤੋਂ ਨਾਨਕ ਸੀਜੈ ਜੇ ਪ੍ਰਸਾਦ ਧਰਿ ਉਪਰ ਸੁਖ ਵਸੈ ਸਤ ਪ੍ਰਾਤ ਮੀਤ ਬੰਤਾ ਸੰਗ ਸਹਿ ਜੇ ਪ੍ਰਸਾਦ ਪੀਵੇ ਸੀਤਰ ਜਲਾ ਸੁਖਦਾਇ ਪਨ ਪਾ ਕੁਮਲਾ ਜੇ ਪ੍ਰਸਾਦ ਭੋਗੇ ਸਬਰ ਸਾ ਸਗਲ ਸਮਗਰੀ ਸੰਸਾਤ ਬਸਾ ਦਿਨੇ ਹਸ

ਦਿਨ ਹੈ ਪਛੋੜ ਕੈ ਲਾਕੇ ਆਂਸੂ ਆਏ, ਨਾਨਕ ਕਹੁ ਨ ਸਿਜਾਈ। ਬਿਨ ਨਾਇ ਪਚੈਠ ਪਦੇ ਦਸ ਵਸੂ ਦੇ ਪਾਛੇ ਪਾਵੇ, ਇੱਕ ਵਸਤ ਕਾਰਨ ਬਖੋੜ ਪਵਾਵੈ। ਏਕ ਪੀਨਾ ਦੇ ਦਸ ਪੀ ਹਿਰਲੇ ਤੋ ਮੂੜਾ, ਕਹੁ ਕਾਂ ਕਰੇ ਜਿਸ ਠਾਕੁਰ ਸੋ ਨਾਹੀ ਚਾਰਾ। ਤਾਕੋ ਕੀਜੇ ਸਦ ਨਮਸਕਾਰ, ਜਾ ਕੇ ਮਨ ਲਾਗਾ ਪ੍ਰਮੀਠਾ, ਸਰਬ ਸੁਖ ਤਾਹੁ ਮਨ ਬੂਠਾ। ਜਿਸ ਨੇ ਆਪਣਾ ਹੁਕਮ ਬਣਾਇਆ, ਸਰਬ ਤੁਖ ਨਾਨਕ ਤਿਨ ਪਾਇਆ। ਅਗਣਿਤ ਸਾਹੁ ਆਪਣੀ ਦੇਰਾ, ਖਾਲ ਪੀਤ ਬਰਤੇ ਆਂਦੇ ਉਲਾਸ। ਆਪਣੀ ਮਾਨ ਕਸ਼ ਬਹੁਰ ਸਾਹੁ ਦੇ ਅਗਿਆਨੀ ਮਨ ਰੁਸ ਕਰੇ, ਆਪਣੀ ਪ੍ਰਤੀਤ ਆਪ ਹੀ ਖੂਬ ਹੈ, ਬਹੁਰ ਉਸਕਾ ਵਿਸ਼ਵਾਸ ਨ ਹੋਵੇ।

ਮਨ ਜੇ ਘਟ ਵਸੇ ਹਰਿ ਨਾਮ, ਨਾਨਕ ਤਾਕੇ ਬਲ ਬਲ ਜਾਉ, ਰਹਿਤ ਅਵਰ ਕਛਵ ਕਮਾਵਤ, ਮਨਿ ਪ੍ਰੀਤ ਮੁਖ ਹੋ ਕੰਡ ਲਾਵਤ, ਜਾਣਨ ਹਾਪ ਪਰਬੀਨ, ਬਾਹਰ ਫੇਖ ਨਾ ਕਾਉ ਪੀਨ, ਅਵਰ ਉਪਦੇਸੈ ਆਪ ਨ ਕਰੇ, ਆਪਤ ਜਾਵ ਜਨਮੇ ਮਰੈ, ਜਿਸਕੇ ਅੰਤ

ਨਾਵਕ ਸਿਵ ਜਾਤ ਨੀਰਾ ਉਪਾਸ ਸਿਆਣ ਸਭ ਤੇਰਾ ਸਭ ਕੁਛ ਜਾਣੇ ਆਤਮ ਕੀ ਰਹਿ ਤੂੰ ਜਿਸ ਭਾਵੀ ਤਿਸ ਲੈ ਲੜਾਏ ਤਾਂ ਤਨੰਤਰਿਆ ਸਮਾਏ।

ਜਿਨਸ ਜਾਏ ਅਹਮੇਵ। ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕਰ ਕੋ ਰੱਖ ਮਨ ਮਾਏ। ਜੇ ਪ੍ਰਸਾਦ ਸੁਗਤ ਧਨ ਲਾਵੈ, ਤਿਸ ਕੋ ਸਿਮਰ ਪਰਮਗਤ ਪਾਵੈ। ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧੈ ਸਦਾ ਮਨੇ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆਠ ਪਹਿਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਧਿਆਵਨ ਜੋਗ। ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸੇ ਤਿਆਗਤ ਅਵਰ ਲਭਾਵੈ। ਜੇ ਪ੍ਰਸਾਦ ਸੁਖ ਸੇਸ ਰੋਈ ਜੈ, ਮਨ ਆਠ ਪਹਿਰ ਤਾ ਕਹਿ ਜਸ ਗਾਵੀ ਜੈ। ਜੇ ਪ੍ਰਸਾਦ ਤੂੰ ਸਭ ਕੋ ਮਾਨੈ, ਮੁਕਤਾ ਕੋ ਜਸ ਰਸਨ ਬਖਾਨੈ। ਜੇ ਪ੍ਰਸਾਦ ਤੇਰਾ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਾਹ ਮਾਨ ਪਾਵੈ, ਨਾਨਕ ਪਾਸੇ ਤੀ ਕਰ ਜਾਵੈ। ਜੇ ਪ੍ਰਸਾਦ ਰੋ ਕੰਚਨ ਦੇਈ, ਲਿਵਲਾ ਭੂਤ ਸਰਾਮ ਸਨੇਹੀ। ਜੇ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪ੍ਰਭ ਠਾਕਰ ਪ੍ਰਭ ਤਾਕੈ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਧ ਸਾਧ ਸਿਮਰੋ ਪ੍ਰਭ ਉੱਚੈ। ਜੇ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾ ਕੀ ਭਗਤ ਕਰੈ। ਜੇ ਪ੍ਰਸਾਦ ਭੁੱਖਨ ਪੈਰੀ ਜੈ, ਮਨ ਤੇ ਸਿਮਰਤ ਕਿਉ ਵਾਲ ਸਕੀ ਜੈ। ਜੇ ਪ੍ਰਸਾਦ ਅਸਵਹਸ ਅਸਵਾਰੀ, ਮਨ ਤਿਸ ਪਵ ਕੋ ਕਬੂ ਨਾ ਵਿਸਾਰੀ। ਜੇ ਪ੍ਰਸਾਦ ਬਾਗ ਮਿਰਖ ਤਨਾ, ਰਾਗ ਪ੍ਰੋਹੇ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬੰਤ ਮਨਾਈ, ਉਰਸ ਪੈਸਾ ਤਿਸੇ ਤੇ ਆਈ। ਤਿਸੇ ਤੇ ਆਏ ਜੋ ਇੱਕ ਲਖੈ, ਇਹਾਂ ਉਹ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰੇ ਪੁੰਨ ਬਹੁਦਾਨ, ਮਨ ਆਠ ਪੈਰ ਕਰ ਤਿਸਕਾ ਧਿਆਨ। ਜੇ ਪ੍ਰਸਾਦ ਤੋਂ ਆਚਾਰ ਬਿਹਾਰੀ, ਤੇ ਪਵ ਕੋ ਸਾਸਾ ਚਿਤਾਰੀ। ਜੇ ਪ੍ਰਸਾਦ ਰ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਤੇਰੀ ਨਿੱਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਤ ਰਹੇ, ਗੁਰਪ੍ਰਸਾਦ ਨਾਨਕ ਜਸ ਕਹੇ। ਜੇ ਪ੍ਰਸਾਦ ਸੁਣੇ ਕਰਨਾਦ, ਜੇ ਪ੍ਰਸਾਦ ਭੇਖੇ ਬਿਸਮਾਲ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿ ਜੇ ਵਸਣਾ। ਜੇ ਪ੍ਰਸਾਦ ਹਸਤ ਕਰ ਚੱਲ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ। ਜੇ ਪ੍ਰਸਾਦ ਪਰਮਗਤ ਪਾਵੈ ਹੈ, ਜੇ ਪ੍ਰਸਾਦ ਸੁਖ ਸਹਿ ਸਮਾਵੈ। ਐਸਾ ਪ੍ਰਭ ਤਿਆਗ ਅਵਰ ਕਦ ਲੱਗ ਹੋ, ਗੁਰਪ੍ਰਸਾਦ ਨਾਨਕ ਮਨ ਜਾਗ ਹੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪਵ ਕੋ ਮੂਲ ਨਾ ਮਨੋ ਵਿਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂਰਤ ਤਾ ਕੋ ਜਾਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਦਾਨ ਮਨ ਕਦਾ ਸਦਾ ਹਜ਼ੂਰੇ। ਜੇ ਪ੍ਰਸਾਦ ਤੂੰ ਪਾਵੇ ਸਾਚ, ਰੇ ਮਨ ਮੇਰੇ ਤੂੰ ਤਾਸਿਓ ਰਾਚ। ਜੇ ਪ੍ਰਸਾਦ ਸਭ ਕੀਗਤ ਹੋਏ, ਨਾਨਕ ਜਾਪ ਜਪੇ ਜਪ ਸੋਏ। ਆਪ ਜਪਾਏ ਜਪੇ ਸੋ ਨਾਓ, ਆਪ ਗਵਾਏ ਸਵਾਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਮਸੇ ਮਨ ਸੋਏ, ਪ੍ਰਭ ਦਇਆ ਤੇ ਮਨ ਉੱਤਮ ਹੋਏ। ਸਰਨਧਾਨ ਪ੍ਰਭ ਤੇਰੀ ਮਾਇਆ, ਆਪੂ ਕਛੂ ਨ ਕਿਨੂੰ ਲਾਇਆ। ਜਿਦ ਦਲਾਵੋ ਤਿਤ ਲਗੇ ਹਰਨਾਥ, ਨਾਨਕ ਇਨ ਕਹਿ ਕਛੂ ਨਾਥ। ਸਲੋਕ ਗਾਮ ਗਾਦ ਭਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੇ ਸੰਗਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਕੋਤ। ਸਾਧ ਸੰਗ ਮਿਟੇ ਅਭਿਮਾਨ, ਸਾਧ ਕੇ ਸੰਗ ਪ੍ਰਗਟੇ ਸੋ ਗਿਆਨ। ਸਾਧ ਕੇ ਸੰਗ ਬੁਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਵੇਰਾ। ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਕੇ ਸੰਗ ਕੂਪ ਪਰ ਜਤਨ। ਸਾਧ ਕੇ ਮਹਿਮਾ ਵਰਨੇ ਕੌਣ ਪਰਾਨੀ, ਨਾਨਕ ਸਾਧ ਕੇ ਸੋਭਾ ਪ੍ਰਭ ਸਮਾਨੀ। ਸਾਧ ਕੇ ਸੰਗ ਗੋਚਰ ਮਿਲੈ, ਸਾਧ ਕੇ ਸੰਗ ਸਦਾ ਪ੍ਰਫੁੱਲੈ। ਸਾਧ ਕੇ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰਹਿਣ, ਸਾਧ ਕੇ ਸੰਗ ਮਨੋਹਰ ਬੈਨ। ਸਾਧ ਕੇ ਸੰਗ ਨਕਦ ਹੂੰ ਤਾਵੈ, ਸਾਧ ਸੰਗ ਅਸਿਤ ਮਨ ਪਾਵੈ। ਸਾਧ ਕੇ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕੇ ਸੰਗ ਮਹਾਪਨੀਤ। ਸਾਧ ਸੰਗ ਕੇ ਸਿਉਨੀ ਬੈਰ, ਸਾਧ ਕੇ ਸੰਗ ਨਵੀਂਗਾ ਪੈਰ। ਸਾਧ ਕੇ ਸੰਗ ਨਹੀਂ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ। ਸਾਧ ਕੇ ਸੰਗ ਨਹੀਂ ਉਹ ਤਾਪ, ਸਾਧ ਕੇ ਸੰਗ ਤਜੇ ਸਭ ਆਪ। ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣਾਈ। ਸਾਧ ਕੇ ਸੰਗ ਨ ਕਬੂ ਧਾਵੈ, ਸਾਧ ਕੇ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸ ਅਗੋ ਚਿਰ ਲਹੇ, ਸਾਧੂ ਕੇ ਸੰਗ ਜਰ ਸਹੇ। ਸਾਧ ਕੇ ਸੰਗ ਬਸੇ ਤਨ ਉੱਚੈ, ਸਾਧੂ ਕੇ ਸੰਗ ਮਹਿਲ ਪਹੁੰਚੈ। ਸਾਧ ਕੇ ਸੰਗ ਤੜੇ ਸਭ ਧਰਮ,
ਸਾਧ ਕੇ ਸੰਗ ਕੇਵਲ ਪਾਰ ਬ੍ਰਾਹਮਾ ਸਾਧ ਕੇ ਸੰਗ ਭਾਈ ਨਾਮ ਨਿਦਾਨ ਨਾਨਕ ਸਾਧੂ ਕਹਿ ਕੁਰਬਾਨ ਸਾਧ ਕੇ ਸੰਗ ਸਭ ਕੁਲ ਉਧਾਰੇ ਸਤ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੇ ਸੰਗ ਸੋ ਧਨ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋ ਪਾਸੁਰ ਦੇਵਾ ਸਾਧੂ ਕੇ ਸੰਗ ਪਾਪ ਫਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਾਮਾ ਸਾਧਕ ਸੰਗ ਨਹੀਂ ਕਸ਼ਕਾਲ ਦਰਸ਼ਨ ਪੇੜ ਤੋਂ ਹੋਤ ਨਿਆਲ ਸਾਧਕ ਸੰਗ ਕਲੂਕ ਦੁਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹਾਂ ਸੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛੇ ਸੋਈ ਭਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਨਿਤ ਵਸੈ ਨਾਨਕ ਉਰੇ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨ ਮਨ ਤੇ ਬਿਸਰੈ ਸਾਧ ਸੰਗ ਸਰ ਭਰ ਨਿਸਰੈ ਸਾਧਕ ਸੰਗ ਲਗੇ ਪ੍ਰਭ ਮੀਠਾ ਸਾਧੂ ਕੇ ਸੰਗ ਘਰ ਘਰ ਡੀਠਾ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿੱਠੇ ਸਭ ਰੋਗ ਨਾਨਕ ਸਾਧ ਪੇਟੇ ਸੰਯੋਗ ਸਾਧ ਕੀ ਮਹਿਮਾ ਭੇਦ ਨ ਜਾਣ ਹੈ ਜੇ ਤਸ ਨ ਤੇ ਤਪ ਗਿਆਨ ਹੈ ਸਾਧ ਕੀ ਉਮਾ ਤੇ ਗੁਣ ਤੇ ਦੂਰ ਸਾਧ ਕੀ ਉਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨ ਪਾਈ ਚਲੋ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਭੇਖੇ ਏ ਕਿਸ ਬਿਨ ਕੋਏ ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਬ ਕੋ ਸੋਗ ਬ੍ਰਹਮ ਗਿਆਨੀ ਕੇ ਦਿਲ ਚ ਸਮਾਨ ਜੈਸੇ ਰਾਜ ਲੰਕੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕੇ ਤੀਰ ਜੇਗ ਜੁਮ ਸਦਾ ਕੋ ਖੋਦੇ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਏ ਗੁਨਾਓ ਨਾਨਕ ਜੋ ਪਾਵ ਕਾ ਸਹਿ ਸੁਭਾਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੇ ਜਲਾ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਲ ਜੈਸੇ ਤਰਿਉ ਪਰੇ ਅਕਾਲ ਬ੍ਰਹਮ ਗਿਆਨੀ ਕੇ ਮਿੱਤਰ ਸਦਰ ਸਮਾਨ ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਪਏ ਨਾਨਕ ਜਿਨ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਗਲ ਗਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਾਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਅਗੇ ਉੱਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਾਹ ਬ੍ਰਹਮ ਗਿਆਨੀ ਪਰ ਉਪਕਾਰ ਉਮਾਹ ਬ੍ਰਹਮ ਗਿਆਨੀ ਕਾ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਤਾਪਤ ਬੰਧਾ ਬ੍ਰਹਮ ਗਿਆਨੀ ਕੇ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕੇ ਰੰਗ ਬ੍ਰਹਮ ਗਿਆਨੀ ਕੇ ਬਸੇ ਪ੍ਰਭ ਸੰਗ ਬ੍ਰਹਮ ਗਿਆਨੀ ਕੇ ਨਾਮ ਆਧਾਰ ਬ੍ਰਹਮ ਗਿਆਨੀ ਕੇ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਹੋਂ ਬੁੱਧ ਤਿਆਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਬ੍ਰਹਮ ਕਵੇਤਾ ਬ੍ਰਹਮ ਗਿਆਨੀ ਏਕ ਸੰਗਹੇਤਾ ਬ੍ਰਹਮ ਗਿਆਨੀ ਕੇ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਵ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਬੜ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੇ ਸਗਲ ਮਨ ਮਾਏ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਦੇ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਕਰ ਬ੍ਰਹਮ ਗਿਆਨੀ ਸਰਬ ਕਾ ਠਾਕਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਜੀਵੇ ਨਹੀਂ ਮਰਦਾ ਬ੍ਰਹਮ ਗਿਆਨੀ ਮੁਕਤ ਯੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ

ਨਿਮਖ ਨਿਮਖ ਠਾਕਰ ਨਮਸਕਾਰ ਹੈ, ਨਾਨਕ ਉਹ ਅਪਰਸ ਸਗਲ ਨਿਸਤਾਰ ਹੈ ਅਸ਼ਟਪਦੀ। ਮਿਥਿਆ ਨਾ ਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਰੰਜਨ ਦਰਸ, ਪਾਤਰਾ ਰੂਪ ਨ ਭੇਖੇ ਨੇਤਰ, ਸਾਲਗੀ ਟਹਿਲ ਸੰਤ ਸੰਗੇਤ, ਕਰਨਾ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰਪ੍ਰਸਾਦ ਭਿਖਿਆ ਪਰਾ ਰਹਿ, ਮਨ ਕੀ ਬਾਤ ਨ ਮਨ ਤੇ ਟਰੈ, ਇੰਦਰੀ ਜਿੱਤ ਪੰਜ ਦੋਖ ਤੇ ਰਹਿ, ਨਾਨਕ ਕੋਟ ਮਧੇ ਕੋ ਐਸਾ ਪਰਸ, ਵੈਸਨੋ ਸੋਚ ਉੱਪਰ ਸੋ ਪ੍ਰਸੰਨ, ਵਿਸ਼ਨੂੰ ਕੀ ਮਾਇਆ ਤੇ ਹੋਏ ਭੈਣ, ਕਰਮ ਕਰ ਤੋ ਹੋਵੇ ਨੇਹ ਕਰਮ, ਤਿਸ ਵੈਸਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ, ਕੇਵਲ ਭਗਤਨ ਕੀਰਤਨ ਸੰਗ ਰਾਜਾ, ਮਨ ਤਨੇ ਅੰਤਰ ਸਿਮਰਨ ਗੋਪਾਲ, ਸਭ ਉੱਪਰ ਹੋਵਤ ਕਿਰਪਾਲ, ਆਪ ਦ੍ਰਿੜੇ ਅਵਰਾ ਨਾਮ ਜਪਾਵੈ, ਨਾਨਕੋ ਵੈਸਨੋ ਪਰਮ ਗਤ ਪਾਵੈ। ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੇ ਦੁਸ਼ਟ ਕਾ ਸੰਗ, ਮਨ ਤੇ ਬਿਨਸੇ ਸਗਲਾ ਭਰਮ, ਕਰ ਪੂਜੇ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਰਖ ਹੋਵੇ, ਤਿਸ ਭਗਵਤੀ ਕੀਮਤ ਉੱਤਮ ਹੋਵੇ, ਭਗਵੰਤ ਕੀ ਟਹਿਲ ਕਰੇ ਨਿਧਨੀਤ, ਮਨ ਤਨ ਅਰਪੇ ਬਿਸ਼ਨ ਪ੍ਰੀਤ, ਹਰ ਕੇ ਚਰਨ ਹਿਰਦੇ ਵਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ। ਸੋ ਪੰਡਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰਸ ਪੀਵੇ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ, ਹਰ ਕੀ ਕਥਾ ਹਿਰਦੇ ਬਸ ਆਵੈ। ਸੋ ਪੰਡਿਤ ਫਿਰ ਜੋ ਨਾ ਆਵੈ, ਵੇਦ ਪ੍ਰਾਣ ਸਿਮਰਤ ਪੂਜੈ ਮੂਲ, ਸੂਖਮ ਮੈਂ ਜਾਣੇ ਅਸੂਲ, ਚੌਂ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਚੌਂ ਵਰਨਾ ਮੈਂ ਜਪੇ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ, ਕਰ ਕਿਰਪਾ ਅੰਤਰ ਉਰਤਾਰੈ, ਪਸ ਪ੍ਰੇਤ ਮੁਗਲ ਪਾਥਰ ਕੋ ਤਾਰੈ, ਸਰਬ ਰੋਗ ਕਾ ਔਗਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੇ ਨਾ ਪਾਈਏ ਧਰਮ, ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ, ਜਿਸ ਕੇ ਮਨ ਭਰਾ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤਿ ਰਾਮਦਾਸ, ਆਤਮ ਰਾਮ ਦੇ ਨਜ਼ਰ ਹੀ ਆਇਆ, ਦਾਸ ਸਦਨ ਭਾਇ ਤਨ ਪਾਇਆ, ਸਦਾ ਨਿਕਟ ਨਿਕਟ ਹਰਿ ਜਾਨ, ਸੋ ਦਾਸ ਦਰਗਹਿ ਪਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋਝੀ ਪਰੈ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹੀ ਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਗ ਤੈਸਾ ਉਸੋਗ, ਸਦਾ ਅਨੰਤ ਨਹੀਂ ਬਿਯੋਗ, ਤੈਸਾ ਸੰਤ ਤੈਸੀ ਉਸ ਮਾਠੀ, ਤੈਸਾ ਅੰਮ੍ਰਿਤ ਤੈਸੀ ਬੇਕਾਠੀ, ਤੈਸਾ

ਜਿਤ ਘਰ ਰੱਖੇ ਤੈ ਸਤਿ ਨਾਉ ਆਪੇ ਕਰਨ ਕਰਾਵਨ ਯੋਗ ਪ੍ਰਭ ਪਾਵੇ ਸੋਈ ਫਨੋਗ ਫਸਲ ਆਪ ਹੋਏ ਨੰਤਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਾਤੇ ਤੈਸਾ ਪ੍ਰਗਾਤ ਪਾਰ ਬ੍ਰਹਮ ਕਰਤਾ ਅਵਨਾਥ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਪਏ ਤੀਰਥਵਾਸੀ ਕਈ ਕੋਟ ਬਨ ਪ੍ਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਪਕਾਵ ਵਿਚਾਰ ਹੈ ਕਈ ਕੋਟ ਨਵਤਨ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ ਕਈ ਕੋਟ ਪਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੇਗਾ ਆਤਮ ਨਿਕੋਰ ਕਈ ਕੋਟ ਪਰ ਧਰੁ ਕੋਹਿਰ ਹੈ ਕਈ ਕੋਟ ਪਰ ਦੁਖ ਨ ਕਰ ਹੈ ਕਈ ਕੋਟ ਮਾਇਆ ਸੁਰਮ ਵਾਹੇ ਕਈ ਕੋਟ ਪਰਦੇਸ ਪਰਮਾਏ ਜਿਤ ਜਿਤ ਲਾਭ ਹੋਤੇ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿਰਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਦਰ ਬਿਰਖ ਨੇ ਬਜਾਏ ਕਈ ਕੋਟ ਪਵਨ ਪਾਣੀ ਬੇਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸ਼ਿਰ ਸੂਰ ਨਿਖੱਤਰ ਕਈ ਕੋਟ ਦੇਵ ਦਾਨ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤਾਰੇ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜ ਤਾਮਨ ਸਾਧਕ ਕਈ ਕੋਟ ਫੇਰ ਪ੍ਰਾਣ ਸਿਮਰਤ ਅਰਸਾਧਕ ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਅਚਿਰ ਜੀਵੇ ਕਈ ਕੋਟ ਗਿਰੀ ਮੇਹਰ ਸੁਵਰਨ ਥੀਵੇ ਕਈ ਕੋਟ ਜਗਨ ਪ੍ਰਸਾਦ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ ਸਭ ਤੇ ਨੇਰੇ ਸਭੂ ਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੈ ਕਈ ਕੋਟ ਬਹੁ ਜੋਨੀ ਫਿਰੈ ਕਈ ਕੋਟ ਬੈਠ ਦੀ ਖਾਏ ਕਈ ਕੋਟ ਕਾਲੇ ਥਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰੱਖੈ ਨਾਨਕ ਸਭ ਕਿਰਪਾ ਕਹਿ ਹੱਥ ਹੈ ਕਈ ਕੋਟ ਪਏ ਬੇਰਾਗੀ ਰਾਮ ਨਾਮ ਸੰਗਤ ਲਿਵਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਯੁੱਧ ਕੀਨੋ ਵਿਸਤਾਰ ਕਈ ਵਾਰ ਪਸਰਿਓ ਪਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਵਪਾਰ ਪ੍ਰਭ ਤੇ ਹੋਏ ਪ੍ਰਭ ਮੈਂ ਸੁਮਾਦ ਤਾਕਾ ਅੰਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤੱਤ ਕੇ ਬੇਥੇ ਸਦਾ ਨਿਹਾਰੇ ਇੱਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪਏ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵ ਹੈ ਆਤਮ ਰਸ ਸਹਿਜ ਸੁਮਾਵੈ ਆਪਣੇ ਜਨ ਕੋ ਸਾਥ ਸਾਥ ਸੁਮਾਰੈ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ

ਕਰਨ ਕਰਾਵਨ ਕਰਨੇ ਜੋਗ ਜੋਤਿ ਸੁਭਾਵੇ ਸੋਹੀ ਯੋਗ ਥਿਨ ਮੈਂ ਥਾਪੋ ਥਾਪਣ ਹਾਰਾ ਅੰਤ ਨਹੀਂ ਕਿਛੁ ਪਾਰਾ ਵਾਰਾ ਹੁਕਮੇ ਧਾਰ ਅਧਾਰ ਰਹਾਵੈ ਹੁਕਮੇ ਉਪਜੇ ਹੁਕਮ ਸਮਾਵੈ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭ ਪਾਵੈ ਮਨ ਔਗਤ ਪਾਵੈ ਪ੍ਰਭ ਪਾਵੇ ਤਾਂ ਪਾਥਰ ਤਰਾਵੈ ਪ੍ਰਭ ਪਾਵੈ ਬਿਨ ਸਾਸ ਤੇ ਰਾਖੈ ਪ੍ਰਭ ਪਾਵੇ ਤਾਂ ਹਰ ਗੁਣ ਪਾਖੈ ਪ੍ਰਭ ਪਾਵੇ ਤਾਂ ਪਤ ਉਧਾਰੇ ਆਪ ਕਰੇ ਆਪਣ ਵਿਚਾਰੇ ਦੋ ਸ੍ਰੀਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨ ਆਵੈ ਕਹੋ ਮਨੁੱਖ ਤੇ ਕਿਆ ਹੋਏ ਆਵੈ ਜੋ ਤਿਸ ਪਾਵੇ ਸੋਈ ਕਰਾਵੈ ਇਸਕੇ ਹੱਥ ਹੋਏ ਤਾਂ ਸਭ ਕਿਛ ਲਏ ਜੋ ਤਿਸ ਪਾਵੇ ਸੋਈ ਕਰੇ ਅਨਜਾਨਤ ਵਿਖਿਆ ਮੇਰੇ ਚੇ ਜੇ ਜਾਣਦੇ ਆਪਣੇ ਆਪ ਬਚੇ ਭਰਮੇ ਪੂਲਾ ਦੈ ਦਿਸਤਾਵੈ ਨਿਮਖ ਮੈਂ ਚਾਰ ਕੁੰਡ ਫਿਰੇ ਆਵੇ ਕਰ ਕਿਰਪਾ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ ਕਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦਿਸ ਕਛੂ ਨਾ ਆਵੇ ਤਿਸ ਤਤਕਾਲ ਦਾ ਦਿਖ ਪ੍ਰਗਟਾਵੈ ਜਾ ਕੋ ਆਪਣੀ ਕਰੇ ਬਖਸੀਸ ਥਾ ਕਾਲੇ ਖਾਨਾ ਗਨੇ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਸ ਘੜ ਘਰ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਨਾਹੀ ਨਾਨਕ ਜੀਵੇ ਦੇਖ ਵਡਾਈ ਇਸ ਕਾ ਬਲ ਨਾਹੀ ਸਾਧ ਕਰਨ ਕਰਾਵਨ ਸਰਬ ਗੁਨਾਸ ਆਗਿਆਕਾਰੀ ਬਪਰਾ ਜੀਓ ਜੋ ਸਿਪਾਹੇ ਸੋਈ ਫੁਨਤੀਓ ਕਬੂ ਉੱਚ ਨੀਚ ਮੈਂ ਬਸੇ ਕਬੂ ਸੋ

ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰ ਪ੍ਰਸਾਦ ਨਾਨਕ ਹੋ ਛੁੱਟੈ, ਸਹਿਜ ਘਟੇ ਲਾਕੋ ਉਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨਹੀਂ ਤ੍ਰਿਪਤ ਆਵੈ ਖਪ ਖਪ ਮਰੈ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰ ਬਿਰਥੇ ਸਭ ਕਾਜੈ, ਨਾਮ ਰੰਗ ਸਰਵ ਸੁਖ ਹੋਏ, ਪੜਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ, ਕਰਨ ਕਰਾਵਨ ਕਰਨੈ ਹਾਰ, ਇਸਕੇ ਹਾਥ ਕਹਾਂ ਵਿਚਾਰ, ਜੈਸੀ ਦਿਸ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਖੁਸ਼ਕੀਨੋ ਸੋ ਆਪਣੇ ਰੰਗ,

ਤਿਸਕਾ ਹੁਕਮ ਭੂ ਸੁਖ ਹੋਏ, ਤਿਸਕਾ ਨਾਮ ਰਖੰਡ ਪੁਰ ਹੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੇ ਕੋਏ, ਉਸ ਤੋਂ ਮਨ ਮੈਂ ਕਰ ਨਿੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਣੋ ਪੇਗ ਠਾਕਰ ਕਾ ਰੰਗ, ਸਾਧ ਸੰਗ ਬਿਨ ਸੇ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮਥਾ, ਵਡਭਾਗੀ ਤੇ ਜਨ ਜਗ ਮਾਹ, ਸਦਾ ਸਦਾ ਹਰ ਕੇ ਗੁਣ ਗਾਹ, ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਨੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਣੋ ਤੇ ਸੁਖੀ, ਏਕੋ ਏਕ ਏਕ ਪਛਾਣੇ, ਇਤ ਉਤ ਕੀ ਉਹ ਸੋ ਜੀ ਜਾਣੈ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣੇ ਆਪ ਸੁਝੈ, ਤਿਸ ਕੀ ਜਾਣੋ ਤਿਸ ਨਾ ਬੁਝੈ, ਸਾਧ ਸੰਗ ਹਰ ਹਰ ਜਸ ਕੈਦ, ਸਰਬ ਰੋਗ ਤੋ ਹਰ ਜਨ ਰਹਿਤ, ਅਨਦਨ ਕੀਰਤਨ ਕੇਵਲ ਵਿਗਿਆਨ, ਗ੍ਰਿਸਤਮੈ ਸੋਈ ਨਿਰਵਾਨ, ਇੱਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਏ ਜਮ ਕੀ ਫਾਸਾ, ਪਾਰ ਬਾਮ ਕੀ ਜਿਸ ਮਨ ਭੂਖ, ਨਾਨਕ ਤਿਸੇ ਨਾ ਲਾਗੇ ਦੁਖ, ਜਿਸ ਕੋ ਹਰ ਪ੍ਰਭ ਮਨ ਚਿਤ ਆਵੇ, ਸੋ ਸੰਤ ਸੁਹੇਲਾ ਨਹੀਂ ਡੁਲਾਵੇ, ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਕੋ ਕਿਸ ਤੇ ਡਰੇ, ਜੈਸਾ ਸਾ ਤੈਸਾ ਦਿਸਟਾਇਆ, ਆਪਣੇ ਕਾਰਜ ਮੈਂ ਆਪ ਸੰਭਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਬੂਜਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋ ਹੀ ਅਸੂਲ, ਨਹਿ ਕਿਸੇ ਜਨਮੈ ਨਹਿ ਕਿਛ ਮਰੇ, ਆਪਣ ਚਲਤਾ ਆਪ ਹੀ ਕਰੇ, ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ,

ਕਿਸ਼ ਤ੍ਰੈ ਗੁਣ ਤੇ ਪ੍ਰਭ ਪੈਨਾ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਅਸ਼ਟਪਦੀ ਅਵਿਨਾਸ਼ੀ ਪਰਮਨ ਮੇ ਰਾਗ ਮਾਨੋ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੇ ਨਹੀਂ।

ਬਖਸ਼ਾਂਦ ਸਾਧ ਤਰੇ ਕੀ ਚਰਣੀ ਪਾਓ ਨਾਨਕ ਏ ਮਨ ਏ ਅਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਗੁਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਭੋਰ ਤਿਸ ਕਾ ਮੰਤਰ ਨ ਜਾਣੇ ਹੋਰ ਨੰਦ ਰੂਪ ਮੰਗਲ ਸਦ ਜਾ ਕੇ ਸਰਬ ਥੋਗ ਸੁਣੀਏ ਕਰਤਾ ਕੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਾਮ ਮੈਂ ਤਪੀਸਰ ਗ੍ਰਿਸਤ ਮੈਂ ਭੋਗੀ ਤਿਆਏ ਚਾਏ ਭਗਤਾ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ

ਸਮਤ ਗਿਆਨ ਧਿਆਨ ਜਿਨ ਦੇ ਜਨਦਾਸ ਨਾਮ ਤੇ ਆਵੇ ਸੇ ਤੇ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰੇ ਆਵੇ ਜਾਏ ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨ ਆਵੇ ਤੈਸਾ ਨਾਨਕ ਜਾਨ

ਧਾਰੇ ਪੁਰੀਆਂ ਸਭ ਭਵਨਾ, ਨਾਮ ਕੇ ਸੰਗ ਉਧਰੇ ਸੁਣ ਸਰਵਣਾ, ਕਰ ਕਿਰਪਾ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਹਿ ਸਮਾਣੀ, ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ।

ਬਦਲੇ ਓਏ ਦਾਤੇ ਦੁੱਖ ਕਾਟਣਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੇ ਸੰਗ ਏਕਲ ਵਿਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਭੀ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣਹਾਰ ਨਾਮ ਸਤ ਸਤ ਤਿਆਵਣਹਾਰ ਆਪ ਸਤ ਸਤ ਸਭ ਤਾਰੀ ਆਪੇ ਗੁਣੇ ਆਪੇ

ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਦ ਸੁਣਤਾ, ਬੂਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੇ ਜਨ ਮਾਨਿਆ, ਕਰਨ ਕਰਾਵ ਤਨ ਮੂਲ ਪਛਾਨਿਆ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਪੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜ ਤਿਸ ਮੈਂ ਸਮਾਨਾ, ਬਸਤ ਮੈਂ ਲੈ ਬਸਤ ਗਡਾਈ, ਤਾ ਕੋ ਭਿੰਨ ਨ ਕਹਿ ਨਾ ਜਾਈ, ਬੂਜੇ ਬੂਜਣ ਹਾਰ ਵਿਵੇਕ, ਨਰਾਇਣ ਮਿਲੇ ਨਾਨਕ ਏਕ,

0: ਕਾਰਾ ਸੋ ਸੇਵਕ ਜਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਧ ਸਾਧ ਸੰਵਾਰੈ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਸਰ ਪਰ ਰੱਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕੀ ਆਪਦ ਰੱਖੇ ਤਾਂ ਕਿ ਕਦਮਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੈ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਹਿ ਪਗਟਾਇਆ ਨੀਕੀ ਕੀਰੀ ਮੈਂ ਕਲ ਰੱਖੇ ਭਸਮ ਕਰੇ ਲਸਕਰ ਕੋਟ ਲਾਖੈ ਜਿਸ ਕਾ ਸ਼ਾਸਨ ਕਾਢ ਦੇ ਆਪ ਰਾਖਤ ਦੇ
1: ਕਾਹੇ ਸੋਚ ਕਰੇ ਰੇ ਪ੍ਰਾਣੀ ਜਾਪੋ ਨਾਨਕ ਪ੍ਰਭ ਲਖ ਵਡਾਣੀ ਬਾਰੰਬਾਰ ਬਾਰ ਜਪੀਐ ਫਿਹਮ ਦੇਹ ਮੰਤਰ ਧਰਵੀਐ ਨਾਮ ਰਤਨਾ ਜਨ ਗੁਰਮੁਖ ਪਾਇਆ ਤਿਸ ਕਛ ਅਵਰ ਨਹੀਂ ਦਸਟਾਇਆ ਨਾਮ ਧਨ ਨਮ ਰੂਪ ਰੰਗੋ ਨਾਮੋ ਸੁਖ ਹਰ ਨਾਮ ਕਸੰਗੋ ਨਾਮ ਰਹਜੋ ਜੰਤਰ ਤਾਨੈ ਮੰਥਨ ਨਾਮਹਿ ਨਾਮ ਸਮਾਨੈ ਉਠਦ ਬੈਠਦ ਸੋਭਤ ਨਾਮ ਕਹੁ ਨਾਨਕ ਜਨ ਕੇ ਸਤਖਾਮ ਬੋਲੋ ਜਹ ਜੇ ਬਾਥਨ ਰਾਤਾ ਪ੍ਰਭ ਆਪਣੇ ਜਨ ਖੀਨੀ ਦਾਥੋ ਕਰੇ ਭਗਤ ਆਤਮ ਖੈ ਛਾਏ ਪ੍ਰਭ ਆਪਣੇ ਸਮ ਰਹੇ ਸਮਾਏ ਜੋ ਹੋਆ ਹੋਵ ਸੋ ਜਾਨੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਸਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਖਨ ਜਾਨੋ ਆੜ ਪੈ ਪ੍ਰਭ ਸੇ ਹਜੂਰੇ ਕਹੋ ਨਾਨਕ ਸੇ ਹੀ ਜਨ ਪੂਰੇ ਮਨ ਮੇਰੇ ਥਿਨਖੀ ਓਟ ਲਹੇ ਮਨ ਤਨ ਆਪਣਾ ਤਿਨ ਜਨ ਦੇ ਜਿਨੋ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਬ ਥੋਖਾਂ ਦਾਤਾ ਤਿਸ ਕੀ ਸਰਨੋ ਸਰਬ ਸੁਖ ਪਾਵੈ

ਕਾ ਸਿਖਮਣ ਭਾਗੀ ਹੈ। ਸਤਿਗੁਰ ਸਿੱਖ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ, ਗੁਰ ਕੀ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ, ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੇ ਸਭ ਧਿਆਵੈ, ਮਨ ਵਿੱਚ ਸਤਿਗੁਰ ਖੇ ਪਾਸੋ, ਤੇ ਸੇਵਖੇ ਕਾਰਜ ਰਾਸੋ, ਸੇਵਾ ਕਰਤ ਹੋਏ ਨਹਿ ਕਾਮੇ, ਤਿਸ ਕੋ ਹੋਦ ਪ੍ਰਾਪਤ ਸਵਾਮੀ, ਆਪਣੀ ਸੇ ਕਿਰਪਾ ਜਿਸ ਆਪ ਕਰਹੇ, ਨਾਨਕ ਸੋ ਸੇਵ ਗੁਰਖੀ ਮਤਲੇ, ਬੀਸ ਵਿਸਵੇ ਗੁਰਖਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਖੀ ਗਤ ਜਾਨੈ, ਸੋ ਸਤਿਗੁਰ ਜਿਸ ਦੇ ਹਰ ਨਾਉ,

ਸੰਤ ਕਰ ਜਾਏ ਵਸੇ ਅਵਨਾਸੇ ਕਹੋ ਨਾਨਕ ਕਾਟੀ ਚੰਫਾਥੀ ਤਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾ ਖਵਣ ਮਿਟੇ ਪ੍ਰਭ ਸੇਵੋ ਆਪ ਤਿਆਖ ਸਨ ਗੁਰਦੇਵੋ ਰਥਨ ਜਨਮ ਕਾ ਹੋਏ ਉਧਾਰਾ ਹਰ ਹਰ ਸਿਮਰ ਪ੍ਰਾਣ ਆਧਾਰੋ ਅਣਕ ਪਾਵਣ ਛੂਠਣ ਹਾਰੇ ਸਿਮਰ

ਬੜ ਭਾਖੀ ਜਪਿਆ ਪ੍ਰਭ ਸਵੇ ਨਾਨਕ ਨਾਮ ਰਤੇ ਸਕੋਏ ਸੇਵਖੀ ਮਨਸਾ ਪੂਰੀ ਭਈ ਸਤਿਗੁਰ ਥੇ ਨਿਰਮਲ ਮਤ ਲਈ ਜਨ

ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਆਓ। ਆੜ ਪੈ ਪ੍ਰੋ ਭੇਖੋ ਨੇਰਾ, ਮਿਟੇ ਅਗਿਆਨੋ ਬਿਨਸੇ ਅੰਧੇਰਾ। ਸੁਣ ਉਪਦੇਸ ਹਿਰਦੇ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਹਲਦ ਬਲਦ ਲਿਹੋ ਸਵਾਰ, ਰਾਮ ਨਾਮ ਅੰਤਨੋ ਰਤਾਰ। ਪੂਰੇ ਗੁਰਖੀ ਪੂਨੀ ਦੇਖਿਆ, ਜਿਸ ਮਨ ਵਸੈ ਤੇ ਸਾਜ ਪਰਖਿਆ। ਮੰਤਨ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਪਉ ਜਾਏ। ਸਚ ਵਪਾਰਖਨੋ ਵਪਾਰੀ, ਦਰਖਨ ਵਹਿ ਖੇਪ ਤਮਾਰੇ।

ਪ੍ਰਾਣੀ ਛੁਟੈ ਜਿਸ ਪਵ ਰਾਖੈ ਤਸਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤੇ ਜਨ ਕੋ ਖੋਇ ਨ ਪਹੁੰਚਣ ਹਾਰ ਸਰੂਪ ਠੰਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ ਦਰਸ਼ਨ ਵੇਖਤਾ ਉਦਾਰਤ ਸ੍ਰੇਸ਼ਟਾ।

ਨਾਨਕ ਕੁਦਰੇ ਤਿਨ ਕੈ ਸਾਥੀ ਸ਼ਰਨ ਜੋਗ ਸੁਨ ਸ਼ਰਨੀ ਆਏ ਕਰ ਕਿਰਪਾ ਪ੍ਰਭਿਆ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ ਸਰਬਿੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਸਥਾਨ ਬਹੁਰ ਨਾ ਹੋਵੇ ਆਵਨ ਜਾਨ

ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ

जी का खालसा वाहिगुरु जी की फतेह। सतनाम वाहिगुरु साहिब जी। राम कली महला तीजा आनंद एको ओंकार। सतगुरु प्रसाद आनंद पया मेरी माए। सतगुरु मैं पाया सतगुर ता पाया सह सेती। मन वजियां वधाइया राग रतन परिवार परियां। शब्द गावणे आईया ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾ ਵਿਸਾਰਨਾ। ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ। ਸਮਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ। ਕਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨੇਸ਼ਾਂ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੋ ਤੁਧਵਸ ਕੀਤੇ ਕਾਲ ਕੰਟ ਕੁਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇਨਾ।

ਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੇ ਘਰ ਨੌ ਨਿਦਿਆਵੇ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਦਾਰਕਾਂ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ

ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਟਲ,

ਪਿਤਾ ਅਕਾਲ ਪੁਰਖ ਧੰਨ ਧੰਨ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ ਆਪ ਜੀ ਨੇ ਉਦਮ ਬਖਸ਼ੇ ਪਾਵਨ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਇਲਾਹੀ ਬਾਣੀ ਕੇ ਕੀਰਤਨ ਸੋਦਰ ਕੀ ਅਰਦਾਸ ਆਪ ਜੀ ਨੇ ਕਿਰਪਾ ਕਰਨੀ ਮਿਹਰ ਕਰਨੀ ਸਤਿਗੁਰੂ ਜੀ ਲਿੱਦੜ ਪਰਿਵਾਰ ਵੱਲੋਂ ਆਪਣੇ ਬੱਚੇ ਜਸਰਾਜ ਸਿੰਘ ਲਿੱਦੜ ਤਿੰਨਾਂ ਦੀ ਧਰਮ ਪਤਨੀ ਗੁਰਜੀਵਨ ਕੌਰ ਜਸਰਾਜ ਸਿੰਘ ਸਪੁੱਤਰ ਭਾਈ ਦਲਜੀਤ ਸਿੰਘ ਬੀਬੀ ਕੁਲਵਿੰਦਰ ਕੌਰ ਲਿੱਦੜ ਬੱਚੇ ਬੱਚੀ ਦੇ ਆਨੰਦ ਕਾਰਜ ਦੀ ਪਹਿਲੀ ਵਰੇਗੰਢ ਨੂੰ ਮੁੱਖ ਰੱਖਦਿਆਂ ਆਪ ਜੀ ਕੀ ਧੁਰਕੀ ਬਾਣੀ ਦੇ ਓਟ ਆਸਰੇ ਪਰਸੇ ਗਏ ਆਪ ਜੀ ਨੇ ਕਿਰਪਾ ਕਰਨੀ ਸਮੂਹ ਲਿੱਦੜ ਪਰਿਵਾਰ ਉੱਤੇ ਬੱਚੇ ਜਸਰਾਜ ਸਿੰਘ ਲਿੱਦੜ ਬੀਬੀ ਗੁਰਜੀਵਨ ਕੌਰ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ ਆਪਣੇ ਚਰਨਾਂ ਕਮਲਾਂ ਦਾ ਪਿਆਰ ਗੁਰਸਿੱਖੀ ਜੀਵਨ ਤੰਦਰੁਸਤੀਆਂ ਦੇਹ ਰੋਗਤਾ ਚੜ੍ਹਦੀਆਂ ਕਲਾ ਬਖਸ਼ਣੀਆਂ ਸਮੂਹ ਲਿੱਦੜ ਪਰਿਵਾਰ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਲਿੱਦੜ ਪਰਿਵਾਰ ਵੱਲੋਂ ਬੇਅੰਤ ਸੇਵਾਵਾਂ ਪਿਟਾਵਾਂ ਧਰਮ ਕਾਰਜਾਂ ਲਈ ਭੇਟ ਕੀਤੀਆਂ ਗਈਆਂ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀਆਂ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਗਈਆਂ ਆਪ ਜੀ ਨੇ ਮਿਹਰ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਪਰਿਵਾਰ ਵੱਲੋਂ ਬੇਅੰਤ ਅਰਦਾਸ ਭਿਟਾਵਾਂ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀਆਂ ਸਤਿਗੁਰ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਢਿੱਲੋਂ ਪਰਿਵਾਰ ਤੇ ਬੀਬੀ ਨਵਜੀਤ ਕੌਰ ਭਾਈ ਅਮਨਦੀਪ ਸਿੰਘ ਢਿੱਲੋਂ ਨੂੰ ਆਪ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਜਸਰਾਜ ਸਿੰਘ ਆਪ ਜੀ ਨੇ ਕਿਰਪਾ ਕਰਨੀ ਮਿਹਰ ਕਰਨੀ ਜਸਰਾਜ ਸਿੰਘ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ ਦਾਦਾ ਭਾਈ ਰਵਿੰਦਰ ਸਿੰਘ ਦਾਦੀ ਹਰਪਾਲ ਕੌਰ ਸਮੂਹ ਜਸਪਾਲ ਸਿੰਘ ਪਰਿਵਾਰ ਵੱਲੋਂ ਆਪ ਜੀ ਦੇ ਦਰ ਉੱਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਜੋਦੜੀ ਸ਼ੁਕਰਾਨੇ ਕਰਾਉਂਦਿਆਂ ਆਪ ਜੀ ਕੀ ਰੱਬੀ ਬਾਣੀ ਦੇ ਓਟ ਆਸਰੇ ਪਰਸੇ ਆਪ ਜੀ ਨੇ ਕਿਰਪਾ ਕਰਨੀ ਸਮੁੱਚੇ ਪਰਿਵਾਰ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣੀਆਂ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਪਰਿਵਾਰ ਵੱਲੋਂ ਵਸਤਰ ਭੇਟਾ ਕੀਤੇ ਗਏ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੇ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਬੇਅੰਤ ਅਰਦਾਸ ਭਿਟਾਵਾਂ ਸੇਵਾਵਾਂ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀਆਂ ਸਮੂਹ ਢਿੱਲੋਂ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ ਨੇ ਆਪ ਜੀ ਨੇ ਕਿਰਪਾ ਕਰਨੀ ਮਿਹਰ ਕਰਨੀ ਸਤਿਗੁਰ ਜੀ ਦਰ ਘਰ ਦਾ ਸੇਵਕ ਪਰਿਵਾਰ ਮਾਨ ਪਰਿਵਾਰ ਭਾਈ ਅਮਰ ਸਿੰਘ ਮਾਨ ਸਮੂਹ ਮਾਨ ਪਰਿਵਾਰ ਵੱਲੋਂ

ਮਾਨ ਪਰਿਵਾਰ ਨੂੰ ਚੜ੍ਹਦੀਆਂ ਕਲਾ ਤਾਂ ਦਰੁਸਤੀਆਂ ਬਖਸ਼ਣੀਆਂ। ਬੇਅੰਤ ਅਰਦਾਸ ਭਿਟਾਵਾਂ ਸੇਵਾਵਾਂ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀਆਂ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਗਏ। ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ ਨੇ। ਆਪ ਜੀ ਨੇ ਕਿਰਪਾ ਕਰਨੀ, ਮਿਹਰ ਕਰਨੀ ਮਾਨ ਪਰਿਵਾਰ, ਢਿੱਲੋਂ ਪਰਿਵਾਰ ਅਤੇ ਲਿੱਦੜ ਪਰਿਵਾਰ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ। ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ। ਸਮੂਹ ਸੰਗਤ ਨੂੰ ਚੜ੍ਹਦੀਆਂ ਕਲਾ ਬਖਸ਼ ਕੇ ਨਿਵਾਜਣਾ। ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰ ਸੰਗਤ ਦੇ ਹਿਰਦਿਆਂ ਤੇ ਵਸਾਉਣਾ। ਸਤਿਗੁਰ ਜੀ ਆਪ ਜੀ ਕੇ ਬਖਸ਼ੇ ਭੰਡਾਰਿਆਂ ਵਿੱਚੋਂ ਲਿੱਦੜ ਪਰਿਵਾਰ, ਢਿੱਲੋਂ ਪਰਿਵਾਰ ਅਤੇ ਮਾਨ ਪਰਿਵਾਰ ਵੱਲੋਂ ਸਮੂਹ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਤੇ ਪ੍ਰਵਾਨ ਹੋਵੇ। ਕਰੋ ਕਿਰਪਾ, ਆਪਣੇ ਇਲਾਹੀ ਫੁਰਮਾਨ ਬਖਸ਼ ਕੇ ਕਿਰਤਾਰਥ ਕਰੋ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਸਹੀ ਪਿਆਰੇ ਮੇਲ ਜਿਨ੍ਹਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹਿਣਾ। ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

साहिब जी डंडौत बंदन अनकबार सर्व कला समरथ

ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਦੇਵ ਗੰਧਾਰੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀਓ ਸਾਧ ਸੰਗਤ ਜੀ, ਅੱਜ ਮਾਨ ਪਰਿਵਾਰ ਵੱਲੋਂ, ਢਿੱਲੋਂ ਪਰਿਵਾਰ ਵੱਲੋਂ ਅਤੇ ਲਿੱਦੜ ਪਰਿਵਾਰ ਵੱਲੋਂ ਸਤਿਗੁਰ ਦੇ ਚਰਨਾਂ ਦਾ ਓਟ ਆਸਰਾ ਪਰਸਦਿਆਂ, ਗੁਰੂ ਕੇ ਲੰਗਰਾਂ ਦੀਆਂ, ਸਤਿਗੁਰ ਦੀ ਅੰਮ੍ਰਿਤਮਈ ਬਾਣੀ ਕੇ ਕੀਰਤਨ, ਸ੍ਰੀ ਸੁਖਮਣੀ ਸਾਹਿਬ ਦੇ ਪਾਠ ਦੀਆਂ ਸੇਵਾਵਾਂ ਹੋ ਰਹੀਆਂ ਨੇ। ਤੋ ਸੰਗਤ ਜੀ, ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ। ਇੱਕ ਜ਼ਰੂਰੀ ਬੇਨਤੀ ਹੈ ਸਮੂਹ ਸੰਗਤ ਨੂੰ ਕਿ ਅਸੀਂ ਇਸ ਗੱਲ ਨੂੰ ਸਮਝ ਸਕਦੇ ਹਾਂ ਕਿ ਗੁਰੂ ਕੀ ਹਜ਼ੂਰੀ ਵਿੱਚ ਸਾਡੇ ਰਿਸ਼ਤੇਦਾਰ, ਭੈਣ ਭਰਾ ਆਏ ਹੁੰਦੇ ਨੇ, ਆਪਾਂ ਸਾਰਿਆਂ ਨੇ ਮਿਲਣਾ ਵੀ ਹੁੰਦਾ ਹੈ। ਤੋ ਆਪਾਂ ਗੁਰੂ ਦੇ ਦਰਬਾਰ ਦਾ ਅਦਬ ਜਿਹੜਾ ਹੈ ਉਹ ਕਾਇਮ ਰੱਖਣਾ ਹੈ। ਗੁਰੂ ਘਰ ਕੇ ਰਾਗੀ ਸਿੰਘਾਂ ਨੇ ਹੁਣ ਪਾਵਨ ਬਾਣੀ ਦੇ ਕੀਰਤਨ ਕਰਨੇ ਨੇ। ਤੋ ਅਸੀਂ ਬਾਹਰ ਜਾ ਕੇ ਜ਼ਰੂਰ ਮੁਲਾਕਾਤ ਕਰੀਏ, ਪਰ ਗੁਰੂ ਦਰਬਾਰ ਵਿੱਚ ਜਦੋਂ ਖਾਸ ਕਰਕੇ ਮਾਈਆਂ ਬੀਬੀਆਂ ਆਪਸ ਵਿੱਚ ਮਿਲਦੀਆਂ ਨੇ, ਗੱਲਾਂ ਬਾਤਾਂ ਕਰਦੀਆਂ ਨੇ, ਤੇ ਉਦੋਂ ਜਿਹੜਾ ਰਾਗੀ ਸਿੰਘ ਕੀਰਤਨ ਅਸੀਸ ਦੇ ਰੂਪ ਵਿੱਚ ਬੱਚਿਆਂ ਲਈ ਪੜ੍ਹ ਰਿਹਾ ਹੁੰਦਾ ਹੈ, ਉਹ ਫਿਰ ਜਿਹੜੇ ਸੁਣਨ ਬੈਠੇ ਹੁੰਦੇ ਨੇ ਉਹਨਾਂ ਨੂੰ ਵੀ ਨਹੀਂ ਸੁਣਦਾ। ਤੋ ਆਸ ਹੈ ਤੁਸੀਂ ਬੁਰਾ ਨਹੀਂ ਮਨਾਓਗੇ, ਪਰ ਸਤਿਗੁਰ ਦੀ ਪਾਵਨ ਦਰਬਾਰ ਵਿੱਚ ਅਸੀਂ ਤਾਂ ਹੀ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਜੇ ਅਸੀਂ ਬਾਣੀ ਨੂੰ ਸੁਣਾਂਗੇ, ਪੜ੍ਹਾਂਗੇ, ਵਿਚਾਰਾਂਗੇ। ਤੋ ਤਿੰਨਾਂ ਹੀ ਪਰਿਵਾਰਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਧੰਨਵਾਦ ਕੀਤਾ ਜਾਂਦਾ ਹੈ। ਇਹਦੇ ਨਾਲ ਹੀ ਬੇਟਾ ਜਸਰਾਜ ਸਿੰਘ ਲਿੱਦੜ ਅਤੇ ਉਹਨਾਂ ਦੀ ਪਤਨੀ, ਧਰਮ ਪਤਨੀ ਬੀਬੀ ਗੁਰਜੀਵਨ ਕੌਰ, ਜਿਨ੍ਹਾਂ ਦੇ ਆਨੰਦ ਕਾਰਜਾਂ ਦੀ ਵਰ੍ਹੇਗੰਢ ਸੀ, ਸੋ ਲਿੱਦੜ ਪਰਿਵਾਰ ਨੇ ਗੁਰੂ ਚਰਨਾਂ ਦਾ ਓਟ ਆਸਰਾ ਪਰਸਿਆ ਹੈ। ਇਸੇ ਤਰੀਕੇ ਨਾਲ ਮਾਨ ਪਰਿਵਾਰ ਵੱਲੋਂ ਭਾਈ ਅਮਰ ਸਿੰਘ ਮਾਨ ਅਤੇ ਸਮੂਹ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਦੀ ਅਰਦਾਸ, ਬੇਨਤੀ, ਯਾਚਨਾ ਕੀਤੀ ਜਾ ਰਹੀ ਹੈ। ਮਹਾਰਾਜ ਕਿਰਪਾ ਕਰਨ। ਇਹਦੇ ਨਾਲ ਬੇਨਤੀ ਹੈ ਢਿੱਲੋਂ ਪਰਿਵਾਰ ਨੂੰ ਕਿ ਉਹ ਜਿਹੜਾ ਨਿਊ ਬੋਰਨ ਬੱਚਾ ਹੈ ਜਸਰਾਜ ਸਿੰਘ, ਉਹਨੂੰ ਲੈ ਕੇ ਇੱਥੇ ਸਟੇਜ 'ਤੇ ਲਾਗੇ ਆਉਣ, ਇੱਕ ਯਾਦਗਾਰੀ ਪੱਤਰ ਜਿਹੜਾ ਹੈ ਉਹ ਬੱਚੇ ਨੂੰ ਦਿੱਤਾ ਜਾਵੇਗਾ। ਤੋ ਆਪ ਜੀ ਇੱਥੇ ਆ ਜਾਓ ਬੱਚੇ ਨੂੰ ਲੈ ਕੇ, ਤਾਂ ਕਿ ਆਪ ਜੀ ਨੂੰ ਗੁਰਦੁਆਰਾ ਸਾਹਿਬ ਲਿਖੇ ਯਾਦਗਾਰੀ ਪੱਤਰ ਜਿਹੜਾ ਹੈ ਉਹ ਭੇਟਾ ਕੀਤਾ ਜਾ ਸਕੇ। ਤੋ ਸਮੂਹ ਸੰਗਤ ਦਾ ਧੰਨਵਾਦ ਜੀ। ਹੁਣ ਸਮਾਂ ਹੈ ਗੁਰਬਾਣੀ ਦੇ ਕੀਰਤਨ ਦਾ, ਉਸ ਤੋਂ ਬਾਅਦ ਕਥਾ ਵਿਚਾਰ ਆਉਣੀ ਹੈ, ਫਿਰ ਢਾਡੀ ਜਥੇ ਲੱਗਣੇ ਨੇ। ਤੋ ਇਸ ਕਰਕੇ ਨਿਰੰਤਰ ਪ੍ਰੋਗਰਾਮ 8:15 ਤਾਈਂ ਚੱਲਣਾ ਹੈ। ਤੋ ਆਪਾਂ ਕਈ ਵਾਰ ਜਦੋਂ ਇੱਥੋਂ ਉੱਠਦੇ ਹਾਂ ਫਿਰ ਲੰਗਰ ਦੇ ਸਾਹਮਣੇ ਵੀ ਭੀੜ ਲੱਗ ਜਾਂਦੀ ਹੈ। ਤੋ ਚੰਗਾ ਇਹ ਹੈ ਕਿ ਆਪਾਂ ਹੌਲੀ ਹੌਲੀ ਉੱਠੀਏ, ਨਾਲੇ ਤੇ ਜਿਹੜੇ ਜਥੇ ਲੱਗਣ ਉਹਨਾਂ ਦਾ ਵੀ ਮਾਣ ਸਤਿਕਾਰ ਹੁੰਦਾ ਹੈ, ਨਾਲੇ ਆਪਾਂ ਬਾਣੀ ਦੀ ਵਿਚਾਰ ਦੇ ਨਾਲ ਜੁੜੀਏ। ਤੋ ਸਾਰੇ ਪਰਿਵਾਰ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਪਰਸਿਆ ਜੀ। ਆਪ ਸਾਰੀ ਸੰਗਤ ਨੂੰ ਜੀ ਆਇਆ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹੇ
0: ਜਸਰਾਜ ਸਿੰਘ ਨੂੰ ਬੇਨਤੀ ਹੈ ਜੀ, ਲੈ ਕੇ ਆ ਜੀ।

0: ਆਪ ਸਤ ਸੰਗ ਜੀ ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਕੀਰਤਨ ਕਰਨ ਤੋਂ ਹੋਈਆਂ ਭੁੱਲਾਂ ਦੇਖੀਆਂ ਬਖਸ਼ਿਸ਼ ਕਰਨੀਆਂ ਜੀ, ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣਯੋਗ ਭੁੱਲਣਾ 'ਚ ਤਾਰਨੀਆਂ। ਸਤਿਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦੀ ਹਾਜ਼ਰੀ ਅੰਦਰ ਤੇ ਪ੍ਰਵਾਨ ਕਰਨ ਨੂੰ ਬੁਲਾਓ। ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ। ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜ ਰਿਹਾ ਸੀ। ਗੁਰੂ ਪਾਤਸ਼ਾਹ ਦੀ ਬੜੀ ਬਖਸ਼ਿਸ਼ ਹੈ, ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ। ਦੋਨੋਂ ਵਕਤ ਸਜਦੇ ਦੀਵਾਨਾਂ ਵਿੱਚ ਇਹ ਜਥਾ ਹਾਜ਼ਰੀਆਂ ਭਰਦਾ ਹੈ। ਆਪ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਜ਼ਰੂਰ ਲਾਹੇ ਪ੍ਰਾਪਤ ਕਰਿਆ ਕਰੋ। ਗੁਰੂ ਪਿਆਰੇ, ਉਹ ਤਿੰਨ ਪਰਿਵਾਰਾਂ ਵੱਲੋਂ ਅੱਜ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰਬਾਣੀ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸੁਖਮਨੀ ਸਾਹਿਬ ਦੇ ਪਾਠ ਦੀ ਸੰਪੂਰਨਤਾ ਤੋਂ ਉਪਰੰਤ ਅਰਦਾਸ ਬੇਨਤੀ ਔਰ ਹੁਕਮਨਾਮਾ ਹੋਇਆ ਅਤੇ ਗਿਆਨੀ ਜੀ ਨੇ ਵੈਸੇ ਬੇਨਤੀ ਵੀ ਕੀਤੀ ਸੀ ਕਿ ਇੱਕਦਮ ਜਦੋਂ ਆਪਾਂ ਲੰਗਰ ਹਾਲ ਤੋਂ ਉੱਠ ਕੇ ਬਾਹਰ ਵੱਲ ਨੂੰ ਦੌੜਦੇ ਹਾਂ, ਜੇ ਤੁਸੀਂ ਹੁਣ ਲੰਗਰ ਵਿੱਚ ਜਾ ਕੇ ਵੇਖੋ ਇਸ ਵੇਲੇ ਲੰਮੀਆਂ ਕਤਾਰਾਂ ਨੇ, ਅਤੇ ਬਜਾਏ ਇਹਦੇ ਵੀ ਉੱਥੇ 20 ਮਿੰਟ 25 ਮਿੰਟ ਕਤਾਰ ਵਿੱਚ ਖੜ ਕੇ ਵੇਟ ਕੀਤੀ ਜਾਏ, ਉਹਨੂੰ ਚੰਗਾ ਹੋਏ ਵੀ ਉਹਨਾਂ ਕੁ ਸਮਾਂ ਇੱਥੇ ਦਰਬਾਰ ਵਿੱਚ ਬੈਠ ਲਿਆ ਜਾਏ, ਕਿੰਨੀ ਚੰਗੀ ਗੱਲ ਹੈ ਨਾ। ਇਹ ਜਿੰਨੇ ਜਥੇ ਨੇ, ਚਾਹੇ ਕੀਰਤਨੀ ਜਥੇ ਹੈ, ਚਾਹੇ ਕਥਾਵਾਚਕ ਸਾਹਿਬਾਨ ਹੈ, ਚਾਹੇ ਢਾਡੀ ਸਿੰਘ ਸਾਹਿਬਾਨ ਹੈ, ਇਹਨਾਂ ਨੇ ਸੰਗਤ ਨੂੰ ਸੁਣਾਉਣਾ ਹੁੰਦਾ, ਆਪ ਸੰਗਤਾਂ ਨੂੰ ਸੰਬੋਧਨ ਹੋਣਾ ਹੁੰਦਾ। ਤੋ ਜਿੱਥੇ ਆਪ ਜੀ ਗੁਰਬਾਣੀ ਪਾਠ ਵਾਸਤੇ ਸਮਾਂ ਕੱਢਦੇ ਹੋ ਨਾ, ਸੁਖਮਨੀ ਸਾਹਿਬ ਦੇ ਪਾਠ ਵਾਸਤੇ, ਉੱਥੇ ਇਹ ਜਿਹੜਾ ਪ੍ਰੋਗਰਾਮ ਗੁਰੂ ਦਰਬਾਰ ਵਿੱਚ ਚੱਲਦਾ ਹੈ, ਗੁਰਬਾਣੀ ਕਥਾ ਕੀਰਤਨ ਢਾਡੀ ਵਾਰਾਂ, ਇਹਨਾਂ ਵਾਸਤੇ ਵੀ ਜ਼ਰੂਰ ਸਮਾਂ ਕੱਢਿਆ ਕਰੋ। ਸੋ ਜ਼ਰੂਰ ਇਹਨਾਂ ਦਾ ਮਾਣ ਸਨਮਾਨ ਵੀ ਔਰ ਇਹਨਾਂ ਨੂੰ ਸੁਣਨਾ ਵੀ, ਇਹ ਸਾਡੀ ਸਭ ਦੀ ਆਪ ਜੀ ਦੀ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਤੋ ਆਓ ਜਿੱਥੇ ਗੁਰਬਾਣੀ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ, ਸਮਾਂ ਹੈ ਗੁਰਬਾਣੀ ਕਥਾ ਵਿਚਾਰ ਦਾ। ਤੋ ਲੜੀਵਾਰ ਭਗਤ ਬਾਣੀ ਦੀ ਕਥਾ ਚੱਲ ਰਹੀ ਹੈ, ਆਪ ਜੀ ਨੂੰ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਨੇ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ। ਸਰਵਣ ਕਰੀਏ ਗੁਰਬਾਣੀ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

मेरो मेरो पर्वत स्वामी।

ਵਾਰੀ ਆਪੋ ਆਪਣੀ ਚੱਲੇ ਮਸਾਇਕ ਸ਼ੇਖ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ ਵਡਭਾਗੇ ਹੋ ਗੁਰੂ ਕੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਸ਼ੇਖ ਫਰੀਦ ਸਾਹਿਬ ਦੇ ਸਲੋਕਾਂ ਦੀ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਰਾਗੀ ਸਿੰਘ ਜਿਹੜੇ ਸਨ ਉਹਨਾਂ ਨੇ ਦੋ ਤਿੰਨ ਸ਼ਬਦ ਬਾਣੀ ਦੇ ਗਾਇਨ ਕੀਤੇ ਨੇ, ਕਿਉਂਕਿ ਪਰਿਵਾਰਾਂ ਦੇ ਅੱਜ ਵਿਸ਼ੇਸ਼ ਪ੍ਰੋਗਰਾਮ ਸਨ। ਤੋ ਕਿਧਰੇ ਵਿਆਹ ਦੀ ਵਰੇਗੰਢ ਦਾ, ਬੱਚੇ ਦੇ ਜਨਮ ਦਾ ਅਤੇ ਸੁੱਖ ਸ਼ਾਂਤੀ ਦੀ ਜਾਚਨਾ ਗੁਰੂ ਦੇ ਚਰਨਾਂ ਵਿੱਚ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਕਰਕੇ ਕੀਤੀ ਹੈ। ਤੋ ਇੱਕ ਚੰਗੀ ਗੱਲ ਹੈ ਕਿ ਗੁਰੂ ਦੇ ਦਰ ਤੋਂ ਹੀ ਅਸੀਂ ਸਾਰਾ ਕੁਝ ਮੰਗਣਾ ਵੀ ਹੈ, ਗੁਰੂ ਦਾਤਾਂ ਵੀ ਦਿੰਦਾ ਹੈ। ਪਰ ਸਾਡੇ ਵਾਸਤੇ ਇੱਕ ਗੱਲ ਹੋਰ ਵੀ ਜਿਹੜੀ ਹੈ ਉਹ ਸਮਝਣ ਯੋਗ ਇਹ ਹੈ ਵੀ ਗੁਰੂ ਇਕੱਲਾ ਪਦਾਰਥਾਂ ਦਾ ਦਾਤਾ ਨਹੀਂ ਹੈਗਾ, ਗੁਰੂ ਇਕੱਲਾ ਨਾਸ਼ਵੰਤ ਚੀਜ਼ਾਂ ਦਾ ਦਾਤਾ ਨਹੀਂ ਹੈਗਾ। ਹਾਂ, ਜਦੋਂ ਮੰਗਣ ਦੀ ਗੱਲ ਆਈ ਹੈ ਤੇ ਸਿੱਖ ਨੇ ਕੇਵਲ ਇੱਕ ਅਕਾਲ ਪੁਰਖ ਦੇ ਕੋਲੋਂ ਮੰਗਣਾ, ਸ਼ੁਕਰਾਨਾ ਵੀ ਉਹਦਾ ਕਰਨਾ ਤੇ ਮੰਗਣਾ ਵੀ ਇੱਕੋ ਕੋਲੋਂ ਹੀ ਹੈ। ਪਰ ਜੇ ਇਸ ਗੁਰੂ ਦੀ ਤੁਸੀਂ ਗੋਦ ਵਿੱਚ ਬੈਠੇ ਹੋ, ਕਦੀ ਆਪਾਂ ਵਿਚਾਰਿਆ ਵੀ ਇਹ ਗੁਰੂ ਇਕੱਲਾ ਪਦਾਰਥ ਹੀ ਦਿੰਦਾ ਕਿ ਹੋਰ ਵੀ ਕੋਈ ਦਿੰਦਾ? ਹੁਣ 1430 ਅੰਕ ਨੇ ਗੁਰੂ ਗ੍ਰੰਥ ਸਾਹਿਬ ਦਾ, ਜਿਹੜਾ ਅਜੋਕਾ ਆ ਸਰੂਪ ਹੈ ਸਾਡੇ ਕੋਲ। ਹਾਂ, ਪੁਰਾਤਨ ਗ੍ਰੰਥਾਂ ਦੇ 974 ਅੰਕ ਵੀ ਹੁੰਦੇ ਨੇ, ਵੱਧ ਵੀ ਨੇ ਘੱਟ ਵੀ ਨੇ, ਕਿਉਂਕਿ ਉਦੋਂ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਹੁੰਦੀਆਂ ਸੀ। ਤੋ ਜਿਹੜਾ ਮਸ਼ੀਨੀ ਸੈੱਟ ਹੋਇਆ ਉਹਦੇ ਵਿੱਚ 1430 ਅੰਕਾਂ ਦਾ ਅਜੋਕਾ ਸਰੂਪ ਹੈ। ਹੁਣ ਇਹਨਾਂ 1430 ਅੰਕਾਂ ਤੇ ਕੁਝ ਗੁਰੂ ਦੀ ਬਾਣੀ ਦੇ ਸ਼ਬਦ ਨੇ ਜਿਨ੍ਹਾਂ ਨੇ ਸਾਨੂੰ ਬਹੁਤ ਕੁਝ ਦੇਣਾ ਹੈ। ਮਹਾਰਾਜ ਦੀ ਬਾਣੀ ਪੜ੍ਹੋ ਸਾਧ ਸੰਗਤ। ਗੁਰਦੇਵ ਨੇ ਕਿਹਾ ਵੀ ਗੁਰੂ ਸਾਗਰ ਹੈ, ਗੁਰ ਸਾਗਰ ਰਤਨੀ ਭਰਪੂਰੇ। ਗੁਰੂ ਕੋਲ ਰਤਨ ਵੀ ਹੈਗੇ ਨੇ। ਹੁਣ ਅਸੀਂ ਰਤਨ ਕਿਹਨੂੰ ਸਮਝਦੇ ਹਾਂ? ਜਿਵੇਂ ਦੁਨੀਆਂ ਦਾ ਬੰਦੇ ਨੂੰ ਕੋਈ ਪਦਾਰਥ ਮਿਲ ਜਾਵੇ ਤੇ ਬੰਦਾ ਕਹਿੰਦਾ ਇਹ ਕੀ ਹੈ ਮੇਰੇ ਭਾਅ ਦਾ, ਰਤਨ ਹੈ, ਕੀਮਤੀ ਚੀਜ਼ ਹੈ। ਤੋ ਮਹਾਰਾਜ ਦੀ ਬਾਣੀ ਨੇ ਕਿਹਾ ਗੁਰੂ ਉਹ ਸਾਗਰ ਹੈ ਜਿਹੜਾ ਰਤਨਾਂ ਦੇ ਨਾਲ ਭਰਿਆ ਪਿਆ, ਰਤਨਾ ਰਤਨ ਪਦਾਰਥ ਬਹੁ ਮਾਣਕ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਅਸੀਂ ਸਤਿਗੁਰ ਦੀ ਬਾਣੀ ਦੇ ਵਿੱਚੋਂ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਇਹ ਬਚਨ ਪੜ੍ਹਦੇ ਹਾਂ, ਗੁਰ ਕਾ ਸ਼ਬਦ ਰਤਨ ਹੈ। ਗੁਰੂ ਦਾ ਸ਼ਬਦ ਕੀ ਹੈ? ਰਤਨ ਹੈ। ਉਪਦੇਸ਼ ਕੀ ਹੈ? ਰਤਨ ਹੈ। ਵੇਖੋ, ਪਦਾਰਥ ਮਿਲ ਜਾਣ ਗੱਲ ਵੱਖਰੀ ਹੈ। ਮੈਂ ਤੇ ਅਕਸਰ ਇਹ ਗੱਲ ਕਹਿਣ ਤੋਂ ਮੈਨੂੰ ਕੋਈ ਗੁਰੇਜ਼ ਨਹੀਂ ਹੈ। ਅਸੀਂ ਗੁਰੂ ਦੇ ਦਰ ਤੋਂ ਆਣ ਕੇ ਪੁੱਤਾਂ ਦੀਆਂ ਅਰਦਾਸਾਂ ਕਰਕੇ ਪੁੱਤ ਮੰਗਦੇ ਹਾਂ, ਧੀ ਮੰਗਦੇ ਹਾਂ, ਦੁਨੀਆਂ ਦਾ ਪਦਾਰਥ ਮੰਗਦੇ ਹਾਂ। ਪਰ ਅਸੀਂ ਕਦੀ ਇਹ ਅਰਦਾਸ ਕੀਤੀ ਹੋਵੇ ਮਹਾਰਾਜ ਤੂੰ ਪੁੱਤ ਬਖਸ਼ਿਆ, ਸਿੱਖੀ ਵੀ ਬਖਸ਼ੀ? ਹਾਲਾਂਕਿ ਅਰਦਾਸ ਵਿੱਚ ਕਿਹਾ ਜਾਂਦਾ ਵੀ ਸਿੱਖਾਂ ਨੂੰ ਸਿੱਖੀ ਦਾਨ। ਅਸੀਂ ਕਹਿੰਦੇ ਹਾਂ ਮਹਾਰਾਜ ਸਾਨੂੰ ਪਦਾਰਥ ਬਖਸ਼ੀ ਵੀ ਹੈ, ਜਿਹੜਾ ਦੁਨੀਆਂ ਦਾ ਪਦਾਰਥ ਹੈ। ਕੋਈ ਕੋਠੀ ਮੰਗਦਾ, ਕੋਈ ਬੰਗਲਾ ਮੰਗਦਾ, ਕੋਈ ਘਰ ਮੰਗਦਾ, ਕੋਈ ਕਾਰ ਮੰਗਦਾ। ਤੇ ਇਹਦੇ ਪਿੱਛੇ ਸਾਡਾ ਨਿਸ਼ਾਨਾ ਪਤਾ ਕੀ ਹੁੰਦਾ ਹੈ? ਵੀ ਜਦੋਂ ਇਹ ਦੁਨੀਆਂ ਦੇ ਪਦਾਰਥ ਦੀ ਮੈਨੂੰ ਪ੍ਰਾਪਤੀ ਹੋ ਜਾਵੇਗੀ, ਮੈਨੂੰ ਸੁੱਖ ਮਿਲ ਜਾਵੇਗਾ। ਵੇਖੋ, ਦੋ ਚੀਜ਼ਾਂ ਹੁੰਦੀਆਂ, ਇੱਕ ਹੈ ਸੁੱਖ, ਦੂਜਾ ਹੈ ਸਹੂਲਤ। ਸੁੱਖ ਜਿਹੜਾ ਹੈ ਉਹ ਕੁੱਲੀ ਵਿੱਚ ਵੀ ਹੋ ਸਕਦਾ ਤੇ ਸਹੂਲਤ ਕੋਈ ਵੀ ਹੋ ਸਕਦੀ ਹੈ, ਕੋਈ ਵੀ ਹੰਢਾ ਸਕਦਾ ਸਹੂਲਤ ਨੂੰ। ਤੇ
ਸਹੂਲਤ ਵੱਖਰੀ ਚੀਜ਼ ਹੈ, ਸੁੱਖ ਵੱਖਰੀ ਚੀਜ਼ ਹੈ। ਸਹੂਲਤਾਂ ਹੁੰਦੀਆਂ ਨੇ, ਕੋਈ ਬੰਦਾ 10,000 ਵਾਲੀ ਗੱਡੀ 'ਤੇ ਵੀ ਚੜ੍ਹ ਕੇ ਕਿਤੇ ਜਾ ਸਕਦਾ, ਕੋਈ 50 ਵਾਲੀ 'ਤੇ ਵੀ ਚੜ੍ਹ ਸਕਦਾ, ਕੋਈ $10,00,000 ਵਾਲੀ ਗੱਡੀ 'ਤੇ ਵੀ ਚੜ੍ਹ ਸਕਦਾ। ਸਹੂਲਤ ਹੈ ਨਾ, ਥੋੜ੍ਹਾ ਜਿਹਾ ਕੰਫਰਟੇਬਲ ਹੋ ਜਾਵੇਗਾ ਸਰੀਰ, ਵੱਧ ਤੋਂ ਵੱਧ ਹੋਰ ਕੀ ਹੋਵੇਗਾ। ਪਰ ਸੁੱਖ ਦਾ ਤਾਂ ਇਹਦੇ ਨਾਲ ਵਾਹ ਵਾਸਤਾ ਨਹੀਂ ਹੈ। ਆਪਾਂ ਕਦੀ ਕਹਿੰਦੇ ਵੀ ਜਿਹੜਾ ਬੰਦਾ ਵੱਡੀ ਗੱਡੀ ਦਾ ਮਾਲਕ ਹੋਵੇ ਉਹ ਸਾਰਾ ਟੱਬਰ ਸੁਖੀ ਹੁੰਦਾ, ਜਿਹੜਾ ਬੰਦਾ ਵੱਡੇ ਘਰ ਦਾ ਮਾਲਕ ਹੋਵੇ ਉਹ ਸਾਰਾ ਘਰ ਸੁਖੀ ਹੁੰਦਾ, ਜਿਹਦਾ ਇੰਨੇ ਕਮਰਿਆਂ ਦਾ ਬੈੱਡਰੂਮ ਹੋਵੇ ਉਹ ਬੰਦਾ ਸੁਖੀ ਹੁੰਦਾ। ਕਦੀ ਆਪਾਂ ਇਹ ਸ਼ਬਦ ਵਰਤਿਆ? ਕਦੀ ਨਹੀਂ। ਕਿਉਂਕਿ ਸਤਿਗੁਰ ਦੀ ਬਾਣੀ ਨੇ ਕਿਹਾ ਹੈ ਵੀ ਜਿਹੜਾ ਸੁੱਖ ਹੈ ਉਹ ਵਸਤੂ ਦਾ ਮਥਾਜ ਨਹੀਂ ਹੁੰਦਾ, ਪਦਾਰਥ। ਤੁਸੀਂ ਆਪਣੀ ਜ਼ਿੰਦਗੀ 'ਚ ਕਈ ਬੰਦੇ ਵੇਖੋ, ਉਹਨਾਂ ਨੂੰ ਬਹੁਤ ਕੁਝ ਮਿਲ ਜਾਵੇ ਉਹ ਤਾਂ ਵੀ ਰੋਂਦੇ ਸੀ, ਜਦੋਂ ਕੁਝ ਨਹੀਂ ਹੈਗਾ ਸੀ ਉਹਨਾਂ ਨੇ ਉਦੋਂ ਤੇ ਰੋਣਾ ਹੀ ਸੀ, ਜਦੋਂ ਬਹੁਤ ਕੁਝ ਮਿਲਿਆ ਫਿਰ ਵੀ ਰੋਂਦੇ ਫਿਰਦੇ ਨੇ ਉਹ। ਇਹਦਾ ਅਰਥ ਇਹ ਹੈ ਵੀ ਸੁੱਖ ਉਹ ਚੀਜ਼ ਨਹੀਂ ਹੈ ਜਿਹੜੀ ਕਿਸੇ ਦੁਨੀਆਂ ਦੀ ਹੱਟ ਤੋਂ, ਦੁਨੀਆਂ ਦੀ ਬਾਜ਼ਾਰ ਤੋਂ ਸਾਨੂੰ ਮਿਲ ਸਕੇ। ਤੋ ਸਤਿਗੁਰ ਦੀ ਬਾਣੀ ਪੜ੍ਹੋ, ਬਾਬਾ ਜੀ ਨੇ ਕਿਹਾ ਸੁੱਖ ਨਾ ਹੀ ਬਹੁਤੇ ਧਨ ਖਾਟੇ। ਜੇ ਬੰਦਾ ਬਹੁਤ ਸਾਰਾ ਧਨ ਵੀ ਕਮਾ ਲਵੇ, ਉਹਦੀਆਂ ਇਛਾਵਾਂ ਪੂਰੀਆਂ ਹੋ ਜਾਣ, ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਬੰਦਾ ਸੁਖੀ ਵੀ ਹੈ। ਮਹਿੰਗਾ ਬੈੱਡ ਘਰ ਦੇ ਵਿੱਚ ਲੱਗਾ ਹੋਵੇ, ਨੀਂਦ ਹੋ ਸਕਦਾ ਉਹਨੂੰ ਨਾ ਆਉਂਦੀ ਹੋਵੇ ਉਹਦੇ ਉੱਤੇ। ਸੁੱਖ ਨਾ ਹੀ ਬਹੁਤੇ ਧਨ ਖਾਟੇ, ਬਾਬਾ ਜੀ ਨੇ ਕਿਹਾ ਸੁੱਖ ਨਾ ਹੀ ਪੇਖੇ ਨ੍ਰਿਤ ਨਾਟੇ। ਨ੍ਰਿਤ ਨਾਟੇ ਦਾ ਨ੍ਰਿਤ ਨਾਚ ਨੂੰ ਕਹਿੰਦੇ ਨੇ, ਬੰਦਾ ਨਾਚ ਵੇਖ ਲਵੇ, ਗਾਣੇ ਸੁਣ ਲਵੇ ਘੜੀ, ਫਿਰ ਸੁੱਖ ਮਿਲ ਜਾਂਦਾ ਉਹਨੂੰ, ਫਿਰ ਵੀ ਸੁੱਖ ਨਹੀਂ ਹੈ। ਹਾਂ, ਕੁਝ ਸਮੇਂ ਲਈ ਬੰਦਾ ਆਪਣੇ ਮਨ ਨੂੰ ਦੂਜੇ ਬੰਨੇ ਖੜ ਸਕਦਾ, ਪਰ ਸੁੱਖ ਨਹੀਂ ਹੈਗਾ ਉਹਦੇ ਵਿੱਚ। ਸੁੱਖ ਨਾ ਹੀ ਪੇਖੇ ਨ੍ਰਿਤ ਨਾਟੇ, ਨ੍ਰਿਤ ਨ੍ਰਿਤ ਮਤਲਬ ਨਾਚ, ਨਾਟਕ ਵੇਖ ਕੇ, ਉੱਥੇ ਵੀ ਸੁੱਖ ਨਹੀਂ ਹੈਗਾ। ਸੁੱਖ ਨਾ ਹੀ ਪੇਖੇ ਨ੍ਰਿਤ ਨਾਟੇ, ਬਾਬਾ ਜੀ ਕਹਿੰਦਾ ਸੁੱਖ ਨਾ ਹੀ ਬਹੁਤ ਦੇਸ਼ ਕਮਾਏ। ਬੰਦਾ ਬਹੁਤ ਦੇਸ਼ਾਂ ਦਾ ਰਾਜਾ ਵੀ ਬਣ ਜਾਵੇ, ਬੜੇ ਦੇਸ਼ਾਂ ਉੱਤੇ ਕਬਜ਼ਾ ਵੀ ਕਰ ਲਵੇ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ। ਮਹਾਰਾਜ ਸੁੱਖ ਕਿੱਥੇ ਹੈ? ਆਖਿਆ ਸਰਬ ਸੁਖਾ ਹਰ ਹਰ ਗੁਣ ਗਾਏ। ਜਦੋਂ ਬੰਦਾ ਗੁਰੂ ਵੱਲੋਂ ਦਿੱਤੇ ਹੋਏ ਗੁਣਾਂ ਨੂੰ ਜੀਵਨ ਵਿੱਚ ਕਮਾਉਂਦਾ ਹੈ, ਸੁੱਖ ਉੱਥੇ ਪਿਆ ਹੈ। ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛ ਲਓ, ਉਹਨਾਂ ਕਿਹਾ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਅੱਛਾ, ਰਾਗੀ ਸਿੰਘ ਸ਼ਬਦ ਪੜ੍ਹ ਕੇ ਗਏ। ਵੈਸੇ ਸਾਡੀ ਮੁਸ਼ਕਲ ਇਹ ਹੈ, ਚਲੋ ਇਹਦਾ ਬੁਰਾ ਨਾ ਮਨਾਇਓ, ਕਿਉਂਕਿ ਕਥਾਵਾਚਕ ਨੂੰ ਵਾਰ ਵਾਰ ਇਹ ਗੱਲ ਕਹਿਣੀ ਪੈਂਦੀ ਹੈ। ਜਿੰਨੀ ਸੰਗਤ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ, ਉਹਨਾਂ 'ਚੋਂ ਜੇ ਕੁਝ ਕੁ ਪਰਸੈਂਟ ਨੂੰ ਛੱਡ ਦਿੱਤਾ ਜਾਵੇ, ਤੇ ਜੇ ਮੈਂ ਕਹਾਂ ਵੀ 90% ਬੰਦਿਆਂ ਨੂੰ ਪੁੱਛ ਕੇ ਵੇਖੋ ਵੀ ਰਾਗੀ ਸ਼ਬਦ ਕਿਹੜੇ ਕਿਹੜੇ ਪੜ੍ਹ ਕੇ ਗਏ ਨੇ, ਜਿਹੜੇ ਰਾਗੀ ਸਿੰਘ ਸ਼ਬਦ ਗਾ ਅਖੀਰਲਾ ਸ਼ਬਦ ਕਿਹੜਾ ਗਾ ਕੇ ਗਏ ਨੇ ਉਹ, ਮੈਨੂੰ ਲੱਗਦਾ ਵੀ ਸਾਨੂੰ ਚੇਤਾ ਵੀ ਨਹੀਂ ਹੋਵੇਗਾ। ਪਰ ਇਸ ਤੋਂ ਇਲਾਵਾ ਬਾਹਰ ਸਕਰੀਨ ਤੇ ਹੁਕਮਨਾਮਾ ਕਿਹੜਾ ਹੈ, ਘਰੇ ਜਾਂਦਿਆਂ ਸਾਨੂੰ ਚੇਤਾ ਭੁੱਲ ਜਾਵੇਗਾ। ਘਰੇ ਜਾਂਦਿਆਂ ਅਸੀਂ ਗੁਰਦੁਆਰੇ ਆਏ, ਤੁਸੀਂ ਪੁੱਛ ਕੇ ਵੇਖ ਲਿਓ ਲੰਗਰ 'ਚ ਕੀ ਬਣਿਆ, ਕਈ ਵਾਰ ਪਹਿਲਾਂ ਹੀ ਪਤਾ ਹੁੰਦਾ ਬੰਦੇ ਨੂੰ, ਉਹਦਾ ਪਹਿਲਾਂ ਹੀ ਪਤਾ ਵੀ ਅਸੀਂ ਜਿੱਥੇ ਜਾਂਦੇ ਹਾਂ ਸਾਡਾ ਧਿਆਨ ਜਿਹੜਾ ਹੈ ਉਹ ਜਿੰਨਾ ਪਦਾਰਥ ਵਿੱਚ ਹੁੰਦਾ ਹੈ ਉਨਾ ਗੁਰੂ ਦੇ ਸ਼ਬਦ ਵਿੱਚ ਨਹੀਂ ਹੁੰਦਾ। ਉਸਤਾਖੀ ਮਾਫ਼, ਜਿੰਨਾ ਧਿਆਨ ਬੰਦੇ ਦਾ, ਹੁਣ ਚਰਚ ਕਈ ਵਾਰ ਡਿਸਕਸ਼ਨ ਹੁੰਦੀ ਹੈ, ਚਰਚਾ ਹੁੰਦੀ ਹੈ, ਲੰਗਰ ਬਹੁਤ ਵਧੀਆ ਬਣਿਆ, ਸ਼ਾਹੀ ਪਨੀਰ ਬੜਾ ਵਧੀਆ ਸੀ, ਦਾਲ ਬੜੀ ਵਧੀਆ ਬਣੀ, ਮਤਲਬ ਇਸ ਚੀਜ਼ ਦੀ ਚਰਚਾ। ਜੇ ਮਾੜੀ ਬਣੀ, ਆਖਿਰ ਨਹੀਂ ਦਾਲ 'ਚ ਲੂਣ ਜ਼ਿਆਦਾ ਸੀ, ਪਨੀਰ ਦੇ ਵਿੱਚ ਪਨੀਰ ਘੱਟ ਸੀ, ਭੈਣੇ ਸਾਨੂੰ ਤਾਂ ਇੱਕ ਪੀਸ ਵੀ ਨਹੀਂ ਆਇਆ, ਜਿਹੜਾ ਵਰਤਾਉਣ ਵਾਲਾ ਸੀ ਉਹਨੇ ਉੱਤੋਂ ਗ੍ਰੇਵੀ ਜੀ ਪਾ ਦਿੱਤੀ। ਪਰ ਤੁਸੀਂ ਉਹਨਾਂ ਹੀ ਬੰਦਿਆਂ ਨੂੰ ਪੁੱਛ ਕੇ ਵੇਖੋ ਵੀ ਭਾਈ ਸਾਹਿਬ ਨੇ ਅੰਦਰ ਸ਼ਬਦ ਪੜ੍ਹਿਆ, ਕੀਰਤਨ ਕੀਤਾ, ਕਥਾ ਹੋਈ, ਹੁਕਮਨਾਮਾ ਸਾਹਿਬ ਲਿਆ ਗਿਆ। ਹੁਣ ਹੁਕਮਨਾਮਾ ਸਾਹਿਬ ਜਦੋਂ ਆਪਾਂ ਸਮਾਪਤੀ ਕੀਤੀ ਸਮਾਗਮ ਦੀ, ਹੁਕਮਨਾਮਾ ਸਾਹਿਬ ਆਇਆ ਸੀ, ਕਿਹੜਾ ਹੁਕਮਨਾਮਾ ਸੀ ਉਹ, ਪਤਾ ਕਿਹੜਾ ਸੀ? ਮਹਾਰਾਜ ਗੁਜਰੀ ਦੇਵ ਗੰਧਾਰੀ ਰਾਗ ਵਿੱਚ ਸ਼ਬਦ ਸੀ, ਸਤਿਗੁਰ ਨੇ ਕਿਹਾ ਹਰ ਪ੍ਰਾਣ ਪ੍ਰਭੂ ਸੁਖ ਦਾਤੇ, ਹੇ ਮੇਰੇ ਪ੍ਰਾਣਾਂ ਦੇ ਪ੍ਰਭੂ ਸੁਖ ਦੇਣ ਵਾਲੇ ਦਾਤੇ, ਗੁਰ ਪ੍ਰਸਾਦ ਕਾਹੂ ਜਾਤੇ, ਤੈਨੂੰ ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਨੇ ਜਾਣਿਆ ਹੈ। ਗੁਰਪ੍ਰਸਾਦ ਕਾਹੂ ਸੰਤ ਤੁਮਾਰੇ ਤੁਮਰੇ ਪ੍ਰੀਤਮ, ਜਿਹੜੇ ਤੇਰੇ ਸਤ ਸੰਗੀ ਜਨ ਨੇ ਨਾ, ਜਿਹੜੇ ਤੇਰੇ ਨਾਲ ਪ੍ਰੀਤ ਕਰਦੇ ਨੇ,
संत तुम्हारे तुमरे प्रीतम तिनको काल ना खाते। आखिर उन्होंने मौत काल कदी भी खांदा नहीं है। यह शब्द रागी सिंह ने अखीरला शब्द पता केड़ा पढ़िया, पूता माता की असीस। हुण जदों साडे घरां च बच्चे का जन्म हुंदा तुसीं जिन्नियां दुआवां दित्तियां जांदियां, दुआ केड़ी होवेगी, पुत की उम्र लम्मी होवे, यह तरक्की करे, यह दुनिया के पदार्थ कमावे, प्यो नालों वध के कमावे, सारियां असीसां पदार्थ बेस ने। पर जिस गुरु के दर से तुसीं नमस्कार की है उन्हें यह नहीं आख्या भी तुहाडे पुत नूं तरक्की मिले दुनियावी, उन्हें यह असीस नहीं दित्ती। उस गुरु ने पता की कहा, उन्हें कहा पूता माता की असीस, निमख ना बिसरो तुमको हर हर सदा भजो जगदीश। हे मेरे पुत्र तेनू गुरु मां की यह असीस है, अख झमकण जिन्ने समय लई भी तेनू कदी जगदीश अकाल पुरख वाहगुरु भुले ना। वाह कमाल है ना। हुण दुनिया की असीस यह होवेगी चाहता, वेखो हर कोई लंबी उम्र जीना चाहता, तुसीं किस कोई सौ साल का बंदा भी हो ना उन्हूं तुसीं कह दिओ भी चाह तेरी सौ साल उम्र होवे होर होवे, बड़ा खुश होवेगा, बड़ा खुश होवेगा बंदा। बंदा जिंदगी दे 70-80 साल भोग गया होवे उन्हूं कह भी बापू तू होर लंबी उम्र जीवे, बड़ा खुश होवेगा बंदा। क्योंकि ये जिहड़े शब्द ने, हालांकि किसी दे क्या ना उम्र लंबी हुंदी है ते ना उम्र घटदी है, ये भी चेता रखियो। गुरु ने नहीं कितने भी कहा भी तुहाडी उम्र लंबी होवे, गुरु कहिंदे ने भी जिन्नी उम्र होवे वह तेरी चंगी होवे, गुणा वाली होवे, नहीं तो कई बार सप्प की उम्र लंबी हुंदी आ पर सारी जिंदगी वह की मरदा, डंग मारदा, जहर सुटदा। जे साडे विचार चंगे नहीं, जे थॉट चंगे नहीं, तो जे 200 साल की उम्र बंदे की हो जाए तो 200 साल उन्हें दुनिया में गंदगी पैदा करनी है ना। तो बाबा जी ने यह नहीं आख्या, गुरु ने कभी नहीं आख्या भी तुहानू तुहाडे घर विच पदार्थां दे ढेर लग। हाँ तुसीं मंगदे हो गुरु दिंदा है, देंदा दे लैंदे थक पाए, पर गुरु साहब ने जदों भी गल की उन्होंने आख्या तेनू रब ना भुले। अच्छा कहिंदे गुरु नानक साहब सब तो प्यारी असीस सिख नूं दिंदे हुंदे सी, जदों कोई बाबा गुरु नानक साहब नूं मिलदा ना साडे इतिहास ग्रंथां 'च लिखिया, तो उदों गुरु नानक साहब पता किहड़ी असीस दिंदे सी, जिवें आपां किसे बजुर्ग दे हत्थ पैरी लाईए तो वह कोई असीस दिंदा, गुरु नानक साहब एक असीस दिंदे हुंदे सिखां नूं, पता किहड़ी? उन्हां आख्या जा सिखा तेनू करतार चेता आवे, उन्हां दी असीस किहड़ी सी, जा सिखा तेनू करतार चेता आवे, कि तेरे चित दे विचों रब ना भुले। पदार्थ की कहड़ी गल है, बड़े आए दुनिया के उत्ते जिहड़ी शेख फरीद साहब ने अज गल कीती, आ सुनो अज बचन फिर आप समाप्ति कर दें। बाबा शेख फरीद साहब कहिंदे ने पास दमामे, दमामे किहनूं कहिंदे ने? धौंसे नूं, वड्डा धौंसा वजदा ना, यह प्रभुता का प्रतीक है धौंसा, जिवें राजे महाराजे जिहड़े सी उह जदों निकलदे हुंदे सी ते धौंसे वजा के निकलदे हुंदे सी। आखिया जिन्हां दे कोल दमामे सन, जिन्हां दे कोल वड्डे धौंसे सन। अच्छा धौंसा रणजीत नगारा गुरु कलगीधर महाराज ने भी बनाया, उन्हां कोल भी हैगा सी, पर फर्क सी सतगुरु महाराज दे घर विच वजदा होया रणजीत नगारा गरीबां दा खून नहीं पींदा, नताणियां ते नमाणियां नूं गल आउण वाला है, ते राजियां महाराजियां दे दर ते वजदे होए दमामे ते धौंसे लोकां दा खून पींदे सी। तो बाबा जी ने की कहा, आख्या पास दमामे छत सिर, जिन्हां दे सिर उत्ते की झुलदे सन, छत झुल, छत दा मतलब हुंदा छतर। जो तुसीं बाणी नूं पढ़ोगे ना ते गुरु रामदास दे प्रथाए गुरसिखां ने भाई सत्ते ते बलवंड ने गल लिखी, उन्हें आख्या झुलै सो छत निरंजनी मल तख्त बैठा गुर हटिया। आख्या गुरु रामदास साहब दे सिर उत्ते रब दा चंदुआ झुल चलदा, एक पासे दुनिया दे राजे ने जिन्हां ने धौंसे वजाए, जिन्हां ने सिर उत्ते छतर चलाए। तो बाबा रविदास जी की, बाबा फरीद साहब की कहिंदे ने, पास दमामे छत सिर भेरी छड्डो रड। आख्या जिहड़े भेरी वजाउंदे सी, भेरी कहिंदे ने जी तूतियां नूं, जिहड़ियां तूतियां वजदियां नूं भेरी कहिंदे सी, जिवें बादशाह ने आउणा तूतियां वजणियां नगारे वजणे। छड्डो का मतलब हुंदा सद्दणा, ते रड एक छद हुंदा है उस्तद दा संद,
ਜਿਵੇਂ ਇਹ ਜਿਹੜਾ ਰੱਡ ਹੈ, ਜਦੋਂ ਤੁਸੀਂ ਭੱਟ ਸਾਹਿਬ ਆਉਂਦੇ ਸਵਈਏ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹੋਗੇ ਨਾ, ਉੱਥੇ ਰੱਡ ਸ਼ਬਦ ਆਇਆ, ਜਿਹਨਾਂ ਨੇ ਤੁਹਾਡੇ ਚੋਂ ਬਾਣੀ ਦਾ ਸਹਿਜ ਪਾਠ ਕੀਤਾ। ਤੋਂ ਰੱਡ ਗਾਉਂਦੇ ਹੁੰਦੇ ਸੀ, ਰੱਡ ਉਸਤਤੀ ਕੀਤੀ ਜਾਂਦੀ ਜਦੋਂ ਕਿ ਆਖਿਆ, ਜਿਹੜੇ ਵੱਡੇ ਵੱਡੇ ਬਾਦਸ਼ਾਹ ਜਿਹਨਾਂ ਦੇ ਧੌਂਸੇ ਚੱਲਦੇ ਸੀ ਭਾਈ, ਜਿਹਨਾਂ ਦੇ ਸਿਰ ਉੱਤੇ ਛਤਰ ਝੁੱਲਦੇ ਸੀ, ਜਿਹੜੇ ਇੱਦਾਂ ਸਾਧ ਸਾਧ ਕੇ ਆਪਣੀਆਂ ਤਰੀਫਾਂ ਕਰਾਉਂਦੇ ਹੁੰਦੇ ਸੀ, ਭੇਰੀ ਛੱਡੋ ਰੱਡ ਜਾਏ ਸੁੱਤੇ ਜੀਰਾਣ ਮੈਂ ਅਤੀਮਾ ਗੱਡ। ਬਾਬਾ ਜੀ ਕਹਿਣ ਲੱਗੇ ਹੁਣ ਕਿੱਥੇ ਨੇ, ਮੜੀਆਂ ਤੇ ਕਬਰਾਂ ਵਿੱਚ ਜਾ ਕੇ ਪੈ ਗਏ, ਮਿੱਟੀ ਨਾਲ ਮਿੱਟੀ ਹੋ ਗਏ। ਅੱਜ ਉਹਨਾਂ ਰਾਜਿਆਂ ਨੂੰ ਕੋਈ ਚੇਤੇ ਕਰਨ ਵਾਲਾ ਵੀ ਨਹੀਂ ਸੀ ਜਿਹਨਾਂ ਕੋਲ ਇੰਨਾ ਪਦਾਰਥ ਸੀ। ਤਾਂ ਬਾਬਾ ਸ਼ੇਖ ਫਰੀਦ ਸਾਹਿਬ ਨੇ ਅਗਲੇ ਸਲੋਕ ਵਿੱਚ ਕੀ ਆਖਿਆ, ਫਰੀਦਾ ਕੋਠੇ ਮੰਡਪ ਮਾੜੀਆਂ ਉਹ ਸਾਰੇ ਦੇ ਪੀ ਗਏ। ਜਿਹੜੇ ਵੱਡੇ ਵੱਡੇ ਕੋਠੀਆਂ ਮੰਡਪ ਸ਼ਾਮਿਆਨੇ ਮਾੜੀਆਂ ਮਹਿਲ ਉਸਾਰਦੇ ਸਨ, ਆਖਿਆ ਉਹ ਵੀ ਜਾਨ ਤੋਂ ਚਲੇ ਗਏ। ਤੇ ਸਾਰੀ ਜ਼ਿੰਦਗੀ ਉਹਨਾਂ ਕੂੜ ਦਾ ਸੌਦਾ ਹੀ ਕੀਤਾ, ਝੂਠ ਹੀ ਬੋਲਿਆ, ਫਰੇਬ ਹੀ ਬੋਲਿਆ, ਫਰੇਬ ਬੋਲ ਬੋਲ ਕੇ ਉਹਨਾਂ ਨੇ ਮਹਿਲ ਤੇ ਮਾੜੀਆਂ ਖੜੇ ਕਰ ਲਏ। ਤਾਂ ਸ਼ੇਖ ਫਰੀਦ ਸਾਹਿਬ ਨੇ ਕਿਹਾ, ਫਰੀਦਾ ਕੋਠੇ ਮੰਡਪ ਮਾੜੀਆਂ ਉਹ ਸਾਰੇ ਦੇ ਪੀ ਗਏ, ਕੂੜਾ ਸੌਦਾ ਕਰ ਗਏ ਗੋਰੀ ਆਏ ਪਏ। ਆਖਿਆ ਕੂੜ ਦਾ ਸੌਦਾ ਕਰ ਗਏ ਤੇ ਅਖੀਰ ਨੂੰ ਜਾ ਕੇ ਗੋਰੀ, ਗੋਰੀ ਕਹਿੰਦੇ ਨੇ ਜੀ ਕਬਰ ਵਿੱਚ ਜਾ ਕੇ ਪੈ ਗਏ। ਤੋ ਕਬਰ ਵਿੱਚ ਪੈਣਾ ਸਾਰਿਆਂ ਨੇ ਹੈ। ਬਾਬਾ ਜੀ ਕਹਿੰਦੇ ਜੀਵਨ ਵਿੱਚ ਕੂੜ ਦਾ ਸੌਦਾ ਨਾ ਕਰੀ, ਝੂਠ ਦਾ ਸੌਦਾ ਨਾ ਕਰੀ। ਝੂਠ ਦਾ ਸੌਦਾ ਕਰਨ ਵਾਲਾ ਬੰਦਾ ਜਿਉਂਦਿਆਂ ਜੀ ਵੀ ਕਬਰ ਵਿੱਚ ਹੁੰਦਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਊ, ਕਈ ਤੇ ਤੁਰਦੀਆਂ ਫਿਰਦੀਆਂ ਲਾਸ਼ਾਂ ਹੁੰਦੀਆਂ ਨੇ, ਤੁਰਦੀਆਂ ਫਿਰਦੀਆਂ। ਇਹ ਠੀਕ ਹੈ ਵੀ ਅਜੇ ਏਦਾਂ ਉਹਨਾਂ ਨੂੰ ਲੱਗਦਾ ਵੀ ਮਰਾਂਗੇ ਦਸਾਂ ਕੁ ਸਾਲਾਂ ਨੂੰ, ਪਰ ਉਹ ਮਰੇ ਹੀ ਹੁੰਦੇ ਨੇ, ਲਾਸ਼ ਹੀ ਤੁਰੀ ਫਿਰਦੀ ਹੈ। ਜਿਹਨੇ ਆਪਣੇ ਜੀਵਨ ਵਿੱਚੋਂ ਗੁਰੂ ਦੀ ਵਿਚਾਰ ਨੂੰ ਵਿਸਾਰਿਆ ਹੋਇਆ ਨਾ, ਉਹ ਕਬਰ 'ਚ ਹੀ ਪਿਆ ਹੋਇਆ, ਭਾਵੇਂ ਉਹ ਕੋਈ ਘਰ ਹੋਵੇ, ਭਾਵੇਂ ਉਹ ਕੋਈ ਬੰਦਾ ਹੋਵੇ, ਉਹ ਸਾਰੇ ਕਬਰ ਵਿੱਚ ਨੇ। ਬਾਬਾ ਕਬੀਰ ਸਾਹਿਬ ਨੇ ਤਾਂ ਇੱਥੋਂ ਤੱਕ ਵਚਨ ਰੱਖੇ ਸੀ, ਉਹਨਾਂ ਆਖਿਆ ਕਬੀਰ ਜਿਹੇ ਘਰ ਸਾਧ ਨਾ ਸੇਵੀਐ। ਜਿਹੜੇ ਘਰ ਵਿੱਚ ਸਾਧੂ ਨੂੰ ਗੁਰੂ ਨੂੰ ਚੇਤੇ ਨਹੀਂ ਕੀਤਾ ਜਾਂਦਾ, ਕਬੀਰ ਜਿਹੇ ਘਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾ ਹੈ, ਤੇ ਘਰ ਉਹ ਘਰ ਮਰਹਟ ਸਾਰਖੇ। ਆਖਿਆ ਉਹ ਘਰ ਮੜੀਆਂ ਦੀ ਨਿਆਈ ਨੇ, ਜਿਹੜੇ ਘਰਾਂ ਵਿੱਚ ਗੁਰੂ ਤੇ ਰੱਬ ਨੂੰ ਚੇਤੇ ਨਹੀਂ, ਜਿਹਨਾਂ ਘਰਾਂ ਵਿੱਚ ਕੋਈ ਇਖਲਾਕ ਹੀ ਨਹੀਂ ਹੈਗਾ, ਉਹ ਘਰ ਥੋੜਾ ਨੇ, ਉਹਦੇ ਮੜੀਆਂ ਨੇ। ਅੱਛਾ ਮੈਂ ਇਹਦੇ ਬਾਰੇ ਇੱਕ ਗੱਲ ਕਹਿੰਦਾ ਹੁੰਦਾ, ਮੰਨ ਲਓ ਕਿਸੇ ਬੰਦੇ ਨੇ ਬਹੁਤ ਸੋਹਣਾ ਘਰ ਬਣਾਇਆ ਹੋਵੇ, ਬਹੁਤ ਸੋਹਣਾ, ਆਪਾਂ ਕੈਨੇਡਾ ਦੀਆਂ ਮੜੀਆਂ ਵੇਖੀਆਂ ਨਾ, ਫਿਊਨਰਲ ਹੋਮ ਬੜੇ ਸੋਹਣੇ ਨੇ ਜੀ, ਬੜੇ ਸੋਹਣੇ ਨੇ, ਐਂ ਘਾਹ ਘੂ ਸਭ ਐਂ ਗਰੀਨਰੀ ਆਲੇ ਦੁਆਲੇ, ਅੰਦਰ ਬਹਿਣ ਦਾ ਪ੍ਰਬੰਧ ਬੜਾ ਵਧੀਆ, ਸੋਫੇ ਲੱਗੇ ਨੇ ਐਂ ਚਮਕਦਾਰ, ਸਭ ਕੁਝ ਸਫਾਈ ਵਿੱਚ ਸਾਰਾ ਕੁਝ। ਅੱਛਾ ਕਿਸੇ ਬੰਦੇ ਨੇ ਘਰ ਬਣਾਇਆ ਹੋਵੇ ਤੇ ਤੁਸੀਂ ਉਹਨੂੰ ਵਧਾਈ ਦੇਣ ਜਾਓ ਤੇ ਵਧਾਈ ਦਿੰਦਿਆਂ ਉਹਨੂੰ ਇਹ ਸ਼ਬਦ ਬੋਲੋ ਵੀ ਭਾਈ ਸਾਹਿਬ ਤੁਹਾਡਾ ਘਰ ਬਹੁਤ ਸੋਹਣਾ ਹੈ, ਜਮਾ ਹੀ ਮੜੀ ਅਰਗਾ, ਇਹ ਘਰ ਬਹੁਤ ਸੋਹਣਾ ਹੈ, ਜਮਾ ਹੀ ਕਿਹਦੇ ਅਰਗਾ, ਫਿਊਨਰਲ ਹੋਮ ਅਰਗਾ। ਅਗਲਾ ਕੀ ਕਰੇਗਾ, ਬੁਰਾ ਮਨਾਵੇਗਾ, ਗੁੱਸਾ ਕਰੇਗਾ ਵੀ ਭਾਈ ਠੀਕ ਹੈ ਫਿਊਨਰਲ ਹੋਮ ਵੀ ਬੜਾ ਸੋਹਣਾ ਹੋਵੇਗਾ, ਪਰ ਕਮ ਸੇ ਕਮ ਇਸ ਘਰ ਵਿੱਚ ਤੇ ਜਿਉਂਦੇ ਬੰਦੇ ਵੱਸਦੇ ਨੇ, ਤੇ ਤੂੰ ਮੇਰੇ ਘਰ ਦੀ ਤੁਲਨਾ ਕਿਹਦੇ ਨਾਲ ਕਰ ਰਿਹਾ ਜਿੱਥੇ ਮਰੇ ਵੱਸਦੇ ਨੇ। ਸਮਝ ਬੇਨਤੀ ਨੂੰ, ਵੀ ਤੂੰ ਮੇਰੇ ਘਰ ਦੀ ਤੁਲਨਾ ਕਿਹਦੇ ਨਾਲ ਕਰ ਰਿਹਾ ਜਿੱਥੇ ਮਰੇ ਵੱਸਦੇ ਨੇ, ਕਿਉਂਕਿ ਫਿਊਨਰਲ ਹੋਮਾਂ ਦੇ ਵਿੱਚ ਮੌਤ ਹੈ, ਭਾਵੇਂ ਸੋਹਣੇ ਬੜੇ ਬਣੇ ਨੇ, ਉੱਥੇ ਚੀਕਾਂ ਤੇ ਕੁਰਲਾਟਾਂ ਪੈਂਦੀਆਂ ਨੇ। ਤਾਂ ਬਾਬਾ ਜੀ ਕੀ ਕਹਿੰਦੇ ਨੇ, ਹੁਣ ਇਹ ਮੈਨੂੰ ਤੇ ਕੋਈ ਰੋਕ ਸਕਦਾ ਪਰ ਕਬੀਰ ਨੂੰ ਕੌਣ ਰੋਕੇ, ਕਿਉਂਕਿ ਮੇਰੇ ਵਰਗੇ ਨੂੰ ਤੇ ਹੋਊਗਾ ਵੀ ਕਿਸੇ ਨੇ $2 ਦੇਣੇ ਕਿ ਨਹੀਂ ਦੇਣੇ ਪਤਾ ਨਹੀਂ, ਕਬੀਰ ਨੂੰ ਥੋੜਾ ਇਹਦੀ ਪਰਵਾਹ ਹੈਗੀ ਹੈ। ਤਾਂ ਕਬੀਰ ਸਾਹਿਬ ਨੇ ਆਖਿਆ ਜਿਹੜੇ ਘਰ ਵਿੱਚ ਗੁਰੂ ਨੂੰ ਰੱਬ ਨੂੰ ਚੇਤੇ ਨਹੀਂ ਨਾ ਕੀਤਾ ਜਾ ਸਕਦਾ, ਆਖਿਆ ਉਹ ਘਰ ਪਤਾ ਕਿੱਦਾਂ ਦਾ, ਮੜੀਆਂ ਵਰਗਾ, ਫਿਊਨਰਲ ਹੋਮ ਦੇ ਵਰਗਾ, 24 ਘੰਟੇ ਉਸ ਘਰ ਵਿੱਚ ਕਲੇਸ਼ ਚੀਕ ਝਿਆੜਾ ਪਿਆ ਹੀ ਰਹਿੰਦਾ ਹੈ, ਤੇ ਘਰ ਮਰਹਟ ਸਾਰਖੇ, ਭੂਤ ਵਸੇ ਤਿੰਨ ਮਾਹੇ, ਉਹਨਾਂ ਘਰਾਂ ਵਿੱਚ ਭੂਤ ਵੱਸਦੇ ਨੇ। ਤਾਂ ਸ਼ੇਖ ਫਰੀਦ ਸਾਹਿਬ ਨੇ ਆਖਿਆ ਕੁਝ ਲੋਕ ਜ਼ਿੰਦਗੀ ਵਿੱਚ ਕੂੜ ਦਾ ਸੌਦਾ ਕਰਦੇ ਨੇ, ਬੜੇ ਮਹਿਲ ਮਾੜੀਆਂ ਉਸਾਰ ਲੈਂਦੇ ਨੇ, ਪਰ ਉਹ ਇਹ ਭੁੱਲ ਜਾਂਦੇ ਨੇ ਵੀ ਅਖੀਰ ਵਿੱਚ ਜਾ ਕੇ ਪੈਣਾ ਕਬਰ ਵਿੱਚ ਹੀ ਹੈ, ਪੈਣਾ ਮਿੱਟੀ ਵਿੱਚ ਹੈ, ਖਤਮ ਹੋ ਜਾਣਾ ਹੈ। ਤੋ ਸਾਨੂੰ ਉਹਨਾਂ ਨੇ ਹਲੂਣਾ ਵੀ ਦਿੱਤਾ ਇਹਨਾਂ 2 ਸਲੋਕਾਂ ਵਿੱਚ। ਤੋ ਸਮੇਂ ਦੀ ਸਮਾਪਤੀ ਹੈ ਜੀ, ਧੰਨਵਾਦ ਸਾਰਿਆਂ ਦਾ, ਬੜੀ ਇਕਾਗਰਤਾ ਨਾਲ ਆਪ ਜੀ ਨੇ ਵਿਚਾਰਾਂ ਨੂੰ ਸਰਵਣ ਕੀਤਾ, ਆਓ ਅਗਲੇਰੇ ਸਮੇਂ ਲਈ ਭਾਈ ਗੁਰਪ੍ਰੀਤ ਸਿੰਘ ਬੱਧਨੀ ਵਾਲਿਆਂ ਦੇ ਢਾਡੀ ਜਥੇ ਨੂੰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।

ਚਵਰ ਤਖ਼ਤ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤੀ ਪਰਮ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ ਸਾਰੀ ਗੁਰਸੰਗਤ ਧੰਤਾ ਦੇ ਯੋਗ ਹੋ ਜੋ ਸੰਧਿਆ ਵਾਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਆਓ ਫਤਿਹ ਸਾਂਝੀ ਕਰਿਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਤਾ ਦੇ ਉਹ ਯੋਗ ਹੈ ਜਿਹੜੇ ਪਰਿਵਾਰਾਂ ਨੇ ਸੁੱਖਾਂ ਦੀ ਮਣੀ ਸੁਖਣੀ ਸਾਹਿਬ ਦੇ ਜਾਪ ਕਰਾਏ ਹੈ, ਲੱਦੜ ਪਰਿਵਾਰ, ਢਿੱਲੋਂ ਪਰਿਵਾਰ ਤੇ ਮਾਨ ਪਰਿਵਾਰ, ਇਹਨਾਂ ਵੱਲੋਂ ਅੱਜ ਦੇ ਲੰਗਰਾਂ ਦੀ ਸੇਵਾ ਹੈ, ਕੀਰਤਨ ਦੀ ਸੇਵਾ ਹੈ ਔਰ ਸੁੱਖਾਂ ਦੀ ਮਣੀ ਸੁਖਣੀ ਸਾਹਿਬ ਦੇ ਜਾਪ ਹੋਏ ਹੈ। ਨਗਰ ਲੌਂਗੋ ਦੇਵਾ ਨੇੜੇ ਜੀਰਾ ਜ਼ਿਲ੍ਹਾ ਫਿਰੋਜ਼ਪੁਰ, ਇਹ ਸੰਗਤਾਂ ਵੱਲੋਂ ਪਰਸੋਂ ਕੱਲ੍ਹ ਰੋਜ਼ ਤੋਂ ਅਖੰਡ ਪਾਠ ਸਾਹਿਬ ਆਰੰਭ ਆ, ਜਿਹਨਾਂ ਦੇ ਕੱਲ੍ਹ ਨੂੰ ਭੋਗ ਪੈਣੇ ਹੈ। ਸੋ ਗੁਰੂ ਸਾਹਿਬ ਤੁਹਾਡੀਆਂ ਸਭਾਵਾਂ ਅਤੇ ਭਟਾਵਾਂ ਮਨਜ਼ੂਰ ਕਰ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ। ਆਹ ਦੋ ਤਿੰਨ ਬੇਨਤੀਆਂ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਹੈ। ਸੰਥਿਆ ਕਲਾਸ 1 ਸਤੰਬਰ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਸੋਮਵਾਰ ਤੋਂ ਵੀਰਵਾਰ ਤੱਕ ਰੋਜ਼ਾਨਾ ਹੁੰਦੀ ਹੈ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਹੋਵੇਗਾ। ਦਸਤਾਰ ਸਿਖਲਾਈ ਕੈਂਪ ਹਰ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਹੁੰਦਾ ਹੈ। ਬੇਨਤੀਆਂ ਪ੍ਰਵਾਨ ਕਰਨੀਆਂ, ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਸਮਾਂ ਸੀਮਤ ਹੈ, ਕੋਈ ਇਤਿਹਾਸ ਨਹੀਂ ਛੇੜਨਾ, ਬਸ ਇੱਕੋ ਹੀ ਕਵਿਤਾ ਬੋਲਣੀ ਹੈ, 2 ਮਿੰਟ ਤੁਹਾਡੇ ਲੈਣੇ, 10:45 ਹੋ ਜਾਣੀ ਹੈ। ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਤਕਰੀਬਨ 11 ਸਾਲ ਦੀ ਉਮਰ ਹੈ ਲਗਭਗ, ਅਤੇ ਗੁਰੂ ਨਾਨਕ ਦੇ ਤਖ਼ਤ 'ਤੇ ਬੈਠੇ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀ ਵੰਸ਼ ਵਿੱਚੋਂ ਭਾਈ ਹਰਦਿੱਤਾ ਜੀ ਅਤੇ ਸਾਹਿਬ ਰਾਮ ਕੁਆਇਰ ਜੀ, ਇਹਨਾਂ ਨੇ ਸਾਰੀ ਉਹ ਰਸਮ ਕੀਤੀ ਹੈ, ਗੁਰੂ ਬਣ ਗਏ ਹੈ। ਹਜੇ ਖੱਡੇ ਬਾਟੇ ਦੀ ਪਹੁੰਚ ਨਹੀਂ ਤਿਆਰ ਹੋਈ, ਉਹ ਸਮਾਂ ਗਾਹ ਆਉਣਾ। ਬਾਲਾ ਪ੍ਰੀਤਮ ਗੁਰੂ ਗੋਬਿੰਦ ਰਾਏ ਬਣ ਗਏ ਹੈ। ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰ ਰਹੇ ਹੈ, ਆਪਣੇ ਪਿਆਰੇ ਸਿੱਖਾਂ ਨੂੰ ਟ੍ਰੇਨਿੰਗ ਦੇ ਰਹੇ ਹੈ ਵੀ ਜੰਗ ਯੁੱਧ ਹੋਣੇ ਸਮਾਂ ਗੁਰੂ ਸਾਹਿਬ ਨੂੰ ਪਤਾ ਹੈ। ਇੱਕ ਮਸੰਦ ਥਾਪੇ ਗੁਰੂ ਸਾਹਿਬ ਨੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ, ਇੱਕ ਦੁਲਚਾ ਮਸੰਦ ਹੋਇਆ। ਦੁਲਚਾ ਮਸੰਦ ਦੀ ਸੇਵਾ ਲਾਈ ਹੈ ਉਹ ਮੁਲਤਾਨ ਦੇ ਵਿੱਚ ਵੀ ਤੂੰ ਉੱਥੇ ਜਾਣਾ ਔਰ ਗੁਰੂ ਨਾਨਕ ਦੀ ਬਾਣੀ ਦਾ ਪ੍ਰਚਾਰ ਕਰਨਾ, ਸਤਸੰਗ ਕਰਾਉਣਾ। ਜਿਹੜੀ ਭੇਟਾ ਦਸਵੰਧ ਹੋਊਗੀ ਉਹਨੂੰ ਲਿਆ ਕੇ ਮਹੀਨੇ ਬਾਅਦ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਲਿਆਉਣਾ। ਸੋ ਪਿਆਰੇ ਖਾਲਸਾ ਜੀ, ਹੁਕਮਨਾਮਾ ਪਾ ਕੇ ਉਹ ਦੁਲਚਾ ਮਸੰਦ ਮੁਲਤਾਨ ਦੇ ਇਲਾਕੇ 'ਚ ਸਿੱਖ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੰਦਾ, ਗੁਰੂ ਨਾਨਕ ਦੀਆਂ ਸਿੱਖਿਆਵਾਂ ਬਾਰੇ, ਗੁਰੂ ਨਾਨਕ ਦੀਆਂ ਬਾਣੀਆਂ ਬਾਰੇ, ਗੁਰੂ ਨਾਨਕ ਦੇ ਸੱਚ ਦੇ ਮਾਰਗ ਬਾਰੇ ਦੱਸਦਾ। ਔਰ ਮੈਨੂੰ ਬਾਜਾਂ ਵਾਲੇ ਸਤਿਗੁਰੂ ਬਾਲਾ ਪ੍ਰੀਤਮ ਗੁਰੂ ਗੋਬਿੰਦ ਰਾਏ ਜੀ ਨੇ ਭੇਜਿਆ। ਪਤਾ ਹੀ ਹੈ ਸੰਗਤਾਂ ਨੂੰ, ਹੁਣ ਸੰਗਤਾਂ ਪਟਾਵਾਂ ਲੈ ਕੇ ਆਉਂਦੀਆਂ ਹਨ, ਉਹ ਦਸਵੰਧ ਕੱਢੀ ਜਾਂਦਾ, ਰੱਖੀ ਜਾਂਦਾ ਵੀ ਗੁਰੂ ਸਾਹਿਬ ਦੇ ਕੋਲੇ ਪਹੁੰਚਾਉਣਾ ਆਨੰਦਪੁਰ ਸਾਹਿਬ ਦੀ ਧਰਤੀ 'ਤੇ। ਇੱਕ ਉਸ ਇਲਾਕੇ ਦੇ ਵਿੱਚ, ਮੁਲਤਾਨ ਦੇ ਇਲਾਕੇ ਵਿੱਚ, ਭਾਈ ਰੂਪ ਲਾਲ, ਇੱਕ ਤਾਂ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀਆਂ ਵੇਲੇ ਹੋਇਆ ਭਾਈ ਰੂਪਾ, ਭਾਈ ਰੂਪ ਚੰਦ, ਅਤੇ ਇੱਕ ਹੋਇਆ ਹੈ ਉਦੋਂ ਭਾਈ ਰੂਪ ਲਾਲ, ਭਾਈ ਰੂਪਾ ਕਹਿੰਦੇ ਹੁੰਦੇ, ਉਹ ਸਿੱਖ ਹੈ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ, ਉਹਨਾਂ ਨੂੰ ਉੱਠਦਾ ਬਹਿੰਦਾ ਅਤੇ ਆਉਂਦਾ। ਉਸ ਇਲਾਕੇ ਦੇ ਵਿੱਚ ਕਿਸੇ ਨੇ ਚੋਰੀ ਕਰ ਲਈ ਆ, ਚੋਰੀ ਕਰ ਲਈ, ਚੋਰ ਤਾਂ ਨਿਕਲ ਗਿਆ, ਭੱਜ ਗਿਆ, ਔਰ ਸਿਪਾਹੀਆਂ ਨੇ ਕਿਹਨੂੰ ਫੜ ਲਿਆ ਹੈ, ਗੁਰੂ ਦਾ ਸਿੱਖ ਫੜਿਆ ਗਿਆ, ਉਹਨੂੰ ਫੜ ਕੇ ਲੈ ਗਿਆ ਰਾਜੇ ਦੇ, ਪੇਸ਼ ਕੀਤਾ ਹੈ। ਉਹ ਕਹਿੰਦਾ ਤੂੰ ਚੋਰੀ ਕੀਤੀ ਹੈ, ਉਹ ਕਹਿੰਦਾ ਮੈਂ ਨਹੀਂ ਚੋਰੀ ਕੀਤੀ, ਅਤੇ ਰਾਜਾ ਕਹਿੰਦਾ, ਸਾਰੇ ਕਹਿੰਦੇ ਵੀ ਚੋਰ ਕਿਤੇ ਮੰਨਦਾ ਹੁੰਦਾ, ਚੋਰੀ ਕਰਕੇ ਕੋਈ ਨਹੀਂ ਮੰਨਦਾ, ਝੂਠ ਬੋਲ ਕੇ ਕੋਈ ਨਹੀਂ ਕਹਿੰਦਾ, ਮੈਂ ਝੂਠ ਬੋਲਿਆ, ਅਲੱਗ ਉਹ ਸੱਚ ਬੋਲਿਆ। ਕਹਿੰਦੇ ਸਜ਼ਾ ਲਾਤੀ ਜੀ ਉਹਨੂੰ, ਜੇਲ੍ਹ 'ਚ ਵਿੱਚ ਬੈਠਾ। ਹੁਣ ਜਿਹੜਾ ਗੁਰੂ ਨਾਨਕ ਦਾ ਸਿੱਖ ਹੈ, ਨੌਵੇਂ ਪਾਤਸ਼ਾਹ ਦਾ ਸਿੱਖ ਹੈ, ਉਹ ਜੇਲ੍ਹ 'ਚ ਬੈਠਾ ਵੀ ਆਪਦਾ ਨਿਤਨੇਮ ਨਹੀਂ ਛੱਡਦਾ ਹੈ। ਉਹ ਕਹਿੰਦਾ ਮੇਰੇ 'ਤੇ ਭੀੜ ਤਾਂ ਪਈ ਹੈ, ਗੁਰੂ ਸਾਹਿਬ ਬਚਾਉਣਗੇ। ਆਪਾਂ ਅਰਦਾਸ 'ਚ ਕਹਿੰਦੇ ਤੇਗ ਬਹਾਦਰ ਸਿਮਰੀਏ ਕਰਨਾਉਣ ਦਾਵੇ ਧਾਇ ਸਭ ਥਾਈ ਹੋਏ ਸਹਾਏ, ਗੁਰੂ ਜੀ ਸਹਾਈ ਹੁੰਦੇ ਆ ਜਦੋਂ ਅਰਦਾਸ ਕਰਦੇ ਹੈ। ਮੈਂ ਗੱਲ ਅਰਦਾਸ 'ਤੇ ਲਿਆਉਣੀ ਹੈ, ਉਹਨੇ ਅਰਦਾਸ ਕੀਤੀ ਆ ਅਤੇ ਚੈਨ ਚੱਕਰ ਦੇਖਦੇ ਆ, ਜਿੱਥੇ ਜੇਲ੍ਹ 'ਚ ਰੱਖਿਆ ਸੀ ਉਹਨੂੰ, ਜੇਲਰ ਦੇਖਦਾ, ਸਾਰੇ ਦੇਖਦੇ ਕਰਮਚਾਰੀ, ਬਈ ਜੇ ਤਾਂ ਇਹ ਚੋਰ ਹੁੰਦਾ ਨਾ, ਫਿਰ ਤਾਂ ਮਤਾ ਪਕਾਉਂਦਾ ਦੂਜਿਆਂ ਨਾਲ, ਢਾਹ ਭੰਨ ਕਰਦਾ, ਕੋਈ ਮੋਰੀ, ਕੋਈ ਸੰਨ, ਕੋਈ ਸੁਰੰਗ ਪੱਟ ਕੇ ਭੱਜਣ ਦੀ ਕੋਸ਼ਿਸ਼ ਕਰਦੇ, ਪਰ ਨਹੀਂ, ਇਹ ਤਾਂ ਉੱਠਦਾ ਹੈ, ਨਿਤਨੇਮ ਕਰਦਾ, ਰੋਜ਼ ਇਸ਼ਨਾਨ ਕਰਦਾ, ਜਿਹੜਾ ਕੰਮ ਕਹਿੰਦੇ ਹੈ ਉਹਨੂੰ ਪਰਪੱਕ ਕਰਦਾ, ਪੂਰਾ ਡਿਊਟੀ ਸਮਝ ਕੇ ਕਰਦਾ, ਕੰਮ ਚੋਰ ਨਹੀਂ ਹੈ। ਉਹਦੀ ਰਿਪੋਰਟ ਹੋਈ ਰਾਜੇ ਕੋਲੇ, ਕਹਿੰਦਾ ਆਪਾਂ ਤੋਂ ਗਲਤੀ ਹੋ ਗਈ ਹੈ, ਆਪਾਂ ਨੱਕਾ ਹੀ ਫੜਿਆ ਗਿਆ, ਉਹ ਤਾਂ ਸਿੱਖ ਹੈ ਗੁਰੂ ਦਾ, ਬਾਈ ਚ ਤੇ ਬਰੀ ਕਰਤਾ, ਮਾਫੀ ਮੰਗ ਕੇ ਸਾਥੋਂ ਗਲਤੀ ਹੋ ਗਈ, ਗਲਤੀ ਹੋ ਗਈ, ਜਾ ਚੱਲਿਆ ਜਾ, ਬਾਈ ਅਜੇ ਤੇ ਬਰੀ ਕਰਾ ਤਾ, ਨੌਵੇਂ ਪਾਤਸ਼ਾਹ ਨੇ ਕਿਰਪਾ ਹੋਈ ਹੈ। ਦੋ ਕੀਮਤੀ ਕੰਗਣ ਸੋਨੇ ਦੇ ਲੈ ਕੇ ਉਹ ਭਾਈ ਰੂਪ ਲਾਲ ਉਹ ਮਸੰਦ ਦੁਲਚੇ ਕੋਲੇ ਜਾਂਦਾ, ਦੁਲਚੇ ਮਸੰਦ ਨੂੰ ਕਹਿੰਦਾ ਮੇਰੇ ਤੇ ਗੁਰਾਂ ਨੇ ਕਿਰਪਾ ਕੀਤੀ ਹੈ,
मैं नौवे पातशाह नूं ध्यांदा सी गुरु नानक दी बाणी दा जाप करदा सी बाई ते बड़ी कराता मैनूं आ दो कंगण है नौवे पातशाह तां भाणा वरता गए है उन्हां दे साहिबजादे दसवें गुरु आनंदपुर साहब की धरती से विराजमान जो जाएगा मेरी भेटा फड़ा दी गुरु नूं भी थोड़े सिख ने प्रेम भेटा भेजी है। लो जी बंदे दा कदों मन बेईमान होवे कोई नहीं पता लगदा भी किसे दे दिलां च की है कोई नहीं पता लगता है ਉਹ ਦੁਲਚੇ ਮਸੰਦ ਬੇਈਮਾਨ ਹੋ ਗਿਆ ਉਹਨਾਂ ਕੰਗਣਾਂ ਤੇ ਵੀ ਇਹੋ ਜਿਹੇ ਕੰਗਣ ਮੈਂ ਤਾਂ ਕਿਤੇ ਦੇਖੇ ਨਹੀਂ ਹਨ ਜ਼ਿੰਦਗੀ ਦੇ ਵਿੱਚ ਉੱਥੋਂ ਦਸਵੰਧ ਲੈ ਕੇ ਤੁਰਦਾ ਤੇ ਜਿਹੜੇ ਕੰਗਣ ਹੁੰਦੇ ਨਾ ਕੰਗਣ ਪ੍ਰੇਮ ਭੇਟਾ ਉਹਦੇ ਦਸਤਾਰ ਬੰਨੀ ਹੁੰਦੀ ਹੈ ਉਹ ਪੱਗ 'ਚ ਲੁਕੋ ਲੈਂਦਾ ਉਹ ਪੱਗ 'ਚ ਲੁਕੋ ਲੈਂਦਾ ਬਾਕੀ ਸਾਰਾ ਦਸਵੰਧ ਲੈ ਕੇ ਮਲਤਾਨ ਤੋਂ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਦਾ ਹੁਣ ਮਹਾਰਾਜ ਬੈਠੇ ਹੁੰਦੇ ਤਾਕਤ 'ਤੇ ਹੋਰ ਵੀ ਮਸੰਦ ਸਾਜੇ ਮਹਾਰਾਜ ਨੇ ਸਿੱਖ ਸੰਗਤਾਂ ਵੀ ਆ ਰਹੀਆਂ ਆਪੋ ਆਪਣੀਆਂ ਪਟਾਵਾਂ ਲਾ ਕੇ ਲਿਆ ਕੇ ਗੁਰੂ ਸਾਹਿਬ ਦੇ ਚਰਨ 'ਚ ਰੱਖ ਕੇ ਆਪੋ ਆਪਣੀ ਜਗ੍ਹਾ 'ਤੇ ਬੈਠ ਰਹੇ ਹੈ ਜਦ ਦੁਲਚੇ ਮਸੰਦ ਦੀ ਵਾਰੀ ਆਈ ਉਹਨੇ ਜਿਹੜੀ ਦੂਜਾ ਭੇਟ ਸੀ ਸਾਰਾ ਅਰਪਣ ਕਰਤੀ ਮਹਾਰਾਜ ਕਹਿੰਦਾ ਸੱਚੇ ਪਾਤਸ਼ਾਹ ਆਹ ਸਾਰੀ ਭੇਟ ਹੈ ਦਸਵੰਧ ਹੈ ਮੁਲਤਾਨ ਦੀਆਂ ਸੰਗਤਾਂ ਦਾ ਹੁਣ ਜਾਣੀ ਜਾਣ ਸਤਿਗੁਰੂ ਕੀ ਲੁਕੋ ਲਾਂਗੇ ਰੱਬ ਤੋਂ ਕੁਛ ਲੁਕਿਆ ਹੈ ਘੱਟ ਘੱਟ ਕੇ ਅੰਤਰ ਕੀ ਜਾਣ ਤਾਂ ਭਲੇ ਬੁਰੇ ਕੀ ਪੀਰ ਪਛਾਣ ਤਾਂ ਬਾਲਾ ਪ੍ਰੀਤਮ ਗੁਰੂ ਗੋਬਿੰਦ ਰਾਏ ਜੀ ਕਹਿੰਦੇ ਦੁਲਚੇ ਕੁਝ ਰਹਿ ਤਾਂ ਨਹੀਂ ਗਿਆ ਚੋਰ ਨੂੰ ਆਪਦਾ ਹੀ ਪਾਲਾ ਮਾਰਦਾ ਜੇ ਕਿਸੇ ਨੂੰ ਕਹਿ ਦਈਏ ਨਾ ਦੁੱਖ ਦੀ ਰਾਗ ਤੇ ਹੱਥ ਰੱਖ ਲਈਏ ਉਹ ਆਪੇ ਤੋਂ ਬਾਹਰ ਹੋ ਗਿਆ ਕਹਿੰਦਾ ਮਹਾਰਾਜ ਮੇਰੇ ਤੁਸੀਂ ਸ਼ੰਕਿਆ ਕਰਦੇ ਹੋ ਮੈਂ ਐਡੀ ਦੂਰ ਤੁਹਾਡਾ ਹੁਕਮ ਪਾ ਕੇ ਉੱਥੇ ਰਹਿੰਦਾ ਔਰ ਪ੍ਰਚਾਰ ਕਰਦਾ ਤੁਹਾਡਾ ਤੁਸੀਂ ਮੈਨੂੰ ਸਾਜਿਆ ਥਾਪਣਾ ਲਾ ਕੇ ਤੋਰਿਆ ਮੇਰੇ ਤੇ ਸ਼ੰਕਿਆ ਕਰਦੇ ਹੋ ਮਹਾਰਾਜ ਕਹਿੰਦੇ ਸ਼ੰਕਿਆ ਨਹੀਂ ਕਰਦੇ ਗੇ ਘਬਰਾ ਨਾ ਤੱਤਾ ਕਾਹਤੋਂ ਹੁੰਦਾ ਅਸੀਂ ਤਾਂ ਵੈਸੇ ਪੁੱਛਿਆ ਵੀ ਕਿਸੇ ਦੀ ਪ੍ਰੇਮ ਭੇਟਾ ਰਹਿ ਤਾਂ ਅਸੀਂ ਅਰਦਾਸ ਕਰਨੀ ਹੈ ਮਹਾਰਾਜ ਦੇ ਕੋਲੇ ਕਿ ਛੱਡੀ ਪਏ ਸੀ ਗੁਰੂ ਸਾਹਿਬ ਨੇ ਸੁੱਤੇ ਸਾਹ ਉਹਦੀ ਦਸਤਾਰ ਤੇ ਮਾਰੀ ਤੇ ਦਸਤਾਰ ਦੇ ਵਿੱਚੋਂ ਕੰਗਰਾਂ ਦੀ ਜੋੜੀ ਬੁੜਕ ਕੇ ਥੱਲੇ ਡਿੱਗ ਪਈ ਇੱਕ ਸਿੱਖ ਨੇ ਚੱਕ ਕੇ ਗੁਰੂ ਸਾਹਿਬ ਦੇ ਆਏ ਤਲੀਆਂ ਤੇ ਰੱਖਤੀ ਹੈ ਮਹਾਰਾਜ ਕਹਿੰਦੇ ਆਹ ਕੀ ਹੈ ਮਹਾਰਾਜ ਕਹਿੰਦੇ ਮੂੰਹ ਮੇ ਰਾਮ ਬਗਲ ਮੇ ਛੁਰੀਆਂ ਸਤਿਗੁਰ ਨੂੰ ਮਨਜ਼ੂਰ ਰਹੀ ਕਹਿੰਦੇ ਮੈਨੂੰ ਬੱਚਾ ਹੀ ਸਮਝਿਆ ਵੀ ਕਿੱਥੇ ਆਨੰਦਪੁਰ ਤੇ ਕਿੱਥੇ ਮੁਲਤਾਨ ਤੈਨੂੰ ਜੇ ਚਲੋ ਪਲ ਪਲ ਦਾ ਪਤਾ ਹੁੰਦਾ ਸਾਰੇ ਸਿੱਖਾਂ ਦਾ ਮਹਾਰਾਜ ਕਹਿੰਦੇ ਸਾਨੂੰ ਪਲ ਪਲ ਦਾ ਦਿਲਾਂ ਦੀਆਂ ਜਾਣਦੇ ਅਗਲਾ ਦੱਸ ਦਈਏ ਤੂੰ ਪਿੱਛੇ ਕਿਹੜੇ ਜਨਮ ਲਏ ਹੈ ਤੇ ਗਾਂ ਕਿਹੜੇ ਜਨਮ ਲੈਣੇ ਵੀ ਸਾਨੂੰ ਪਤਾ ਮਹਾਰਾਜ ਕਹਿੰਦੇ ਗੁਰੂ ਗੋਬਿੰਦ ਰਾਏ ਜੀ ਮਹਾਰਾਜ ਕਹਿੰਦੇ ਜਦ ਦੁੱਧੋ ਪਾਣੀ ਛਾਣ ਤਾਂ ਕਹਿੰਦੇ ਰੱਬ ਦੇ ਕੋਲੇ ਰਹਿ ਕੇ ਸਮੁੰਦਰ ਦੇ ਕੋਲੇ ਰਹਿ ਕੇ ਥੋੜੇ ਦੇ ਛਿੱਟੇ ਨਹੀਂ ਪਏ ਤੁਸੀਂ ਕੀ ਗਿਆਨ ਦੇ ਦੋਗੇ ਦੂਜਿਆਂ ਨੂੰ ਗੁਰੂ ਸਾਹਿਬ ਸਮੁੰਦਰ ਹੈ ਤੇ ਅੰਮ੍ਰਿਤ ਰੂਪੀ ਸੋਨ ਤੇ ਛਿੱਟੇ ਨਹੀਂ ਪਏ ਕਿਣਕਾਂ ਨਹੀਂ ਹਿਰਦੇ 'ਚ ਵਸਿਆ ਤੁਸੀਂ ਲਾ ਦੋਗੇ ਰੰਗ ਮਹਾਰਾਜ ਕਹਿੰਦੇ ਤੁਸੀਂ ਸਮਝਾ ਦੋਗੇ ਦੱਸ ਦੋਗੇ ਗੁਰੂ ਨਾਨਕ ਦਾ ਮਾਰਗ ਗੁਰੂ ਨਾਨਕ ਨੇ ਤਾਂ ਆਪ ਖੇਤੀ ਕੀਤੀ ਹੈ ਸੱਚੀ ਸੁੱਚੀ ਕਿਰਤ ਕੀਤੀ ਹੈ ਜਦ ਦੁੱਧੋਂ ਪਾਣੀ ਛਾਣਿਆ ਨਾ ਮਹਾਰਾਜ ਕਹਿੰਦੇ ਉਹ ਪ੍ਰੇਮ ਭੇਟਾ ਸੀ ਉਸ ਸਿੱਖ ਦੀ ਅਸੀਂ ਕਰਨੀ ਹੈ ਅਰਦਾਸ ਆ ਤੂੰ ਆਹ ਲਕੋਲੀ ਹੈ ਉਹ ਮੈਥੋਂ ਮੰਗ ਲੈਂਦਾ ਮੂੰਹ ਦੇ ਨਾਲ ਜਿਹੜਾ ਬੋਲੀ ਜਾਂਦਾ ਜੇ ਮੈਥੋਂ ਮੰਗ ਲੈਂਦਾ ਮੈਨੂੰ ਮੈਂ ਕੀ ਕਰਨੀ ਹੈ ਸਾਡੇ ਮਾਮੇ ਨੇ ਕੰਗਣ ਪਣਾਏ ਸੀ ਕਹਿੰਦੇ ਮੈਂ ਤਾਂ ਪਟਨੇ ਸਿੱਟਦੇ ਸੀ ਗੰਗਾ 'ਚ ਮੈਂ ਕੀ ਕਰਨੇ ਹੈ ਸਰਬ ਲੋਹ ਦੇ ਸ਼ਾਸਤਰ ਔਰ ਇਹ ਕੜੇ ਪਾਉਣੇ ਹੈ ਅਸੀਂ ਸੋਨੇ ਚਾਂਦੀ ਤੋਂ ਕੀ ਲੈਣਾ ਹੀਰੇ ਮੋਤੀਆਂ ਤੋਂ ਮਿੱਟੀ ਹੈ ਸਾਡੇ ਵਾਸਤੇ ਮਹਾਰਾਜ ਕਹਿੰਦੇ ਮੰਗ ਕੇ ਲੈ ਲਓ ਆਏ ਨਹੀਂ ਹੈ ਵੀ ਗੁਰੂ ਨੂੰ ਨਹੀਂ ਪਤਾ ਹੁੰਦਾ ਸਾਰਾ ਕੁਝ ਪਤਾ ਹੁੰਦਾ ਫਿਰ ਮਾਫੀਆਂ ਮੰਗਦਾ ਬਖਸ਼ ਕਲੰਗੀਆਂ ਵਾਲਿਆ ਮੈਨੂੰ ਔਗਣ ਹਰ ਵਸ ਇੰਨੀ ਕੁ ਖੇਡ ਹੈ ਜਦ ਗੁਰੂ ਸਾਹਿਬ ਸੱਚ ਦੱਸ ਦਿੰਦਾ ਫਿਰ ਤਾਂ ਪਾਣੀ ਪਾਣੀ ਧਾਰ ਧਾਰ ਹੋ ਕੇ ਗੁਰੂ ਸਾਹਿਬ ਕਹਿੰਦੇ ਜਿਹੜੀਆਂ ਪਟਾਵਾਂ ਆਉਂਦੀਆਂ ਉਹਦੇ ਅਸੀਂ ਦੇਣਦਾਰ ਹੈ ਅਗਲਾ ਪ੍ਰੇਮ ਭੇਟਾ ਭੇਜਦਾ ਔਰ ਸੁੱਖਣਾ ਸੁੱਖੀ ਹੁੰਦੀ ਅਰਦਾਸ ਹੁੰਦੀ ਹੈ ਵੀ ਮੇਰੀ ਭੇਟਾ ਗੁਰੂ ਕੋਲ ਪਹੁੰਚ ਜਾਵੇ ਔਰ ਗੁਰੂ ਸਾਹਿਬ ਕਿਰਪਾ ਕਰਦਾ ਹੁਣ ਆਹ ਢੇਰ ਲੱਗੇ ਪਏ ਆ ਵੀ ਸੰਗਤਾਂ ਲੈ ਕੇ ਆਈਆਂ ਤੇ ਅਸੀਂ ਇਹ ਤੁਹਾਡੇ ਤੇ ਲਾ ਦੇਣੀ ਮਹਾਰਾਜ ਕਹਿੰਦੇ ਲੰਗਰ ਚੱਲਦੇ ਗੁਰੂ ਨਾਨਕ ਦੇ ਅਸੀਂ ਕੀ ਕਰਨੀ ਹੈ ਇਹ ਹੁੰਦੀ ਆ ਅਰਦਾਸ ਬੈਠੀ ਕਦੇ ਨਾ ਹੋਵੀ ਜਾਨਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਮਹਾਰਾਜ ਕਹਿੰਦੇ ਸਾਰਿਆਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਏ ਇਹ ਨਾ ਸਮਝੋ ਮੈਂ ਬੱਚਾ ਹੀ ਹੈ ਮੈਂ 9.5 ਸਾਲ ਦੇ ਨੇ ਆਪਦੇ ਪਿਤਾ ਨੂੰ ਤੋਰਿਆ ਦਿੱਲੀ ਤੋਰਿਆ ਸ਼ਹਾਦ ਦੇਣ ਵਾਸਤੇ ਕੋਈ ਕਰ ਲੂ ਇਹੋ ਜਿਹਾ ਬੱਚਾ 9 ਸਾਲ ਦਾ ਬੱਚਾ ਕੋਈ ਕਰ ਦੂਗਾ ਇਹੋ ਜਿਹਾ ਕੰਮ ਬੱਚਾ ਨਾ ਜਾਣੋ ਮੈਨੂੰ ਮਹਾਰਾਜ ਕਹਿੰਦੇ ਮੈਂ ਹੂੰ ਪਰਮ ਪੁਰਖ ਕਾ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਮੈਂ ਤਾਂ ਕਹਿੰਦੇ ਤਮਾਸ਼ਾ ਦੇਖਣ ਆਇਆ ਦੇਖਦਾ ਵੀ ਤੁਹਾਡੇ ਤੁਸੀਂ ਕਿੰਨੇ ਕੁ ਪਾਣੀ ਚੋ ਉਹ ਗੁਰੂ ਤੋਂ ਕਿਰਪਾ ਮੰਗਿਆ ਕਰੋ ਲਾ ਮਹਿੰਗੀ ਜੀ ਕਵਿਤਾ ਸੁਣਿਓ ਵੀ ਕੀਤੀ ਵੀ ਅਰਦਾਸ ਕਦੇ ਵੀ ਵਿਰਥੀ ਜਾਵੇ ਨਾ ਹੁਣ ਪਰਿਵਾਰਾਂ ਨੇ ਅਰਦਾਸ ਹੀ ਕੀਤੀ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਆਪਾਂ ਵੀ ਅਰਦਾਸ ਕਰ ਰਹੇ ਹਾਂ ਝੋਲੀਆਂ ਅੱਡ ਕੇ ਗੁਰੂ ਤੋਂ ਖੈਰ ਮੰਗਦੇ ਸਾਡੇ ਗੁਰੂ ਹੈ ਇਹ ਸ਼ਬਦ ਗੁਰੂ ਸੁਰਤ ਧੁਨ ਚੇਲਾ ਇਹ ਜਾਗਦੀ ਜੋਤ ਹੈ ਆਹ ਕਵਿਤਾ ਸੁਣਿਓ ਫਿਰ ਸਮਾਪਤ ਵੱਲ ਵਧਾਂਗੇ ਆਪਾਂ ਵੀ ਕੀਤੀ ਵੀ ਅਰਦਾਸ ਕਦੇ ਵੀ ਵਿਰਥੀ ਜਾਵੇ ਨਾ ਮੇਰੇ ਸਾਥੀ ਬਿਆਨ ਇਉਂ ਕਰਦੇ

0: ਆਪਾਂ ਕਰਦੇ ਹਾਂ ਤੇ ਗੁਰੂ ਸਾਹਿਬ ਅਰਦਾਸਾਂ ਸੰਪੂਰਨ ਵੀ ਕਰਦਾ। ਜੋ ਵੀ ਇੱਕ ਆਪਾਂ ਆਸ ਸ਼ਰਧਾ ਵਿਸ਼ਵਾਸ ਭਾਵਨਾ ਲੈ ਕੇ ਗੁਰੂ ਸਾਹਿਬ ਦੇ ਪਾਵਨ ਦਰ ਤੇ ਪਹੁੰਚਦੇ ਹਾਂ ਤੇ ਸਾਡੀ ਆਸਾਂ ਉਹਨੂੰ ਬੂਰ ਲੱਗਦੇ ਆ। ਜੇ ਸਾਡਾ ਵਿਸ਼ਵਾਸ ਪੱਕਾ ਹੈ ਵੀ ਸਾਰਾ ਕੁਝ ਗੁਰੂ ਤੋਂ ਅਸੀਂ ਲਿਜਾ ਸਕਦੇ ਹਾਂ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਬੋਲਦਿਆਂ ਤੋਂ ਗਲਤੀਆਂ ਹੋ ਜਾਂਦੀਆਂ, ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ, ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ ਤੇ ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਆਓ ਹੁਣ ਸਰਬੱਤ ਦੇ ਭਲੇ ਦੀ ਅਰਦਾਸ ਹੋਣੀ ਹੈ ਸਾਡੀ, ਕਿ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਦੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ। ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਘਰ ਨੌ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਕੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ, ਤੇਗ ਵਾਹੀ ਦੇਖ ਕੇ ਅਣਡਿੱਟ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ, ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿਨਾਂ ਸਿਰਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰੱਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਅੰਤਰਜਾਮੀ, ਪੰਥ ਦੇ ਸਦਾ ਸਹਾਈ ਦਾ ਤਾਰਜੀਓ, ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨੇ ਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨੇ ਉੱਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਅਕਾਲ ਪੁਰਖ ਅੰਤਰਜਾਮੀ, ਪਿਤਾ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ, ਜੋਦੜੀ ਹੇ ਕਿਰਪਾਲੂ ਸ਼ਹਿਨਸ਼ਾਹ, ਆਪ ਜੀ ਕੀ ਮਿਹਰ ਸਦਕਾ, ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ, ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਵੇ ਦੀਵਾਨਾਂ ਅੰਦਰ, ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ, ਗੁਰਬਾਣੀ ਕੀਰਤਨ ਕਥਾ ਵਿਚਾਰਾਂ, ਢਾਡੀ ਵਾਰਾਂ ਗੁਰਤਿਹਾਸਿਕ ਵਿਚਾਰਾਂ ਹੋਈਆਂ ਨੇ ਮਹਾਰਾਜ, ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ, ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ, ਅਗਾਂਹ ਵਾਸਤੇ ਸਮਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਵਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ, ਇਸ ਵਕਤ ਸਜੇ ਹੋਏ ਦੀਵਾਨਾਂ ਅੰਦਰ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ। ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ, ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮ ਦਾ ਨਿਬੇਰ ਕਰਕੇ ਬਖਸ਼ਿਸ਼ ਕਰਨਾ। ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ 'ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ, ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼, ਘਰਾਂ ਵਿੱਚ ਸੁੱਖਾਂ ਦਾ ਪ੍ਰਕਾਸ਼, ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮ ਦਾ ਨਿਸ਼ਾਨਦੀਆਂ ਦਾ ਤਾਂ ਮਿਹਰ ਕਰਕੇ ਬਖਸ਼ਣੀਆਂ, ਸੇਵਕਾਂ ਦੇ ਰੰਭੇ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਮਿਹਰ ਕਰਕੇ ਬਖਸ਼ਿਸ਼ ਕਰਨਾ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ, ਬੱਚੇ ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਨਾਮ ਬਾਣੀ ਦੀਆਂ ਰਹਿਮਤਾਂ, ਚੜ੍ਹਦੀ ਕਲਾ ਦਾ ਜੀਵਨ, ਨੇਕ ਮਾਰਗ ਤੇ ਚੱਲਣ ਦੀ ਪ੍ਰੇਰਣਾ, ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਮਿਹਰ ਕਰਕੇ ਬਖਸ਼ਿਸ਼ ਕਰਨੀ। ਦਾਤਾ ਜੀ ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ, ਅੱਖਰ ਵਾਧਾ ਘੱਟਾ ਭੁੱਲ ਚੁੱਕ ਮਾਫ਼ ਕਰਨਾ, ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮਿਲੋ, ਜਿਨ ਮਿਲੇ ਆਪ ਜੀ ਕਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾਇਆ ਗਿਆ ਭਈ ਅਕਾਲ ਕੀ ਤਬਹਿ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਓ ਸੱਚੀ ਬਾਣੀ, ਬਾਣੀ ਤਾਂ ਗਾਓ ਗੁਰੂ ਕੇਰੀ। ਬਾਣੀਆ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹਿ ਨਾਨਕ

ਵਾਹਿਗੁਰੂ ਸਾਹਿਬ ਜੀਓ। ਦੇਵ ਗੰਧਾਰੀ ਮਹੱਲਾ ਪੰਜਵਾਂ। ਹਰ ਪ੍ਰਾਣ ਪ੍ਰਭੂ ਸੁਖਦਾਤੇ, ਗੁਰ ਪ੍ਰਸਾਦ ਕਾਹੂ ਜਾਤੇ। ਹਰ ਪ੍ਰਾਣ ਪ੍ਰਭੂ ਸੁਖਦਾਤੇ, ਗੁਰਪ੍ਰਸਾਦ ਕਾਹੂ ਜਾਤੇ। ਰਹਾਉ ਸੰਤ ਤੁਮਾਰੇ, ਤੁਮਰੇ ਪ੍ਰੀਤਮ ਤਿਨ ਕੋ ਕਾਲ ਨ ਖਾਤੇ। ਰੰਗ ਤੁਮਾਰੇ ਲਾਲ ਭਏ ਹੈ, ਰਾਮ ਨਾਮ ਰਸ ਮਾਤੇ। ਮਹਾ ਕਿਲਬਿਖ ਕੋਟ ਦੋਖ ਰੋਗਾ, ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ। ਸੋਵਤ ਜਾਗ ਹਰ ਹਰ ਹਰ ਗਾ।

वसुधा कागद जो करो हर जस लिखण ना जाए।

ਮੋਰ ਜਿਨ ਹਰਿ ਕਾ ਨਾਮ ਨਾ ਚੇਤਿਓ ਕਹਾ ਪੁਲਾਨੇ ਔਰ।

जेह जेह डाली पग तरो सोई मुर मुर जाए। कबीर अवरा को उपदेश ते

ਸਾਕਤਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੁੰਡ ਅਜਾਏ।

सूरी ऊपर खेलना गिरै ता ठाहर नाहे, कबीर सोई मुख तन है

ਅਜਹੋ ਜਿਉ ਨਾ ਛੋੜਈ ਰੰਕਾਈ ਨੈ ਨਾਹ।

बासन करो परसिय तो कछ लागे दाग।

कबीर पाहन परमेश्वर किया पूजा सब संसार।

हर जन ऐसा चाहिए ज्यों पानी सरबंग।

जहाँ चूठता पाप, जहाँ लोभ तहाँ काल है, जहाँ खिमा तहाँ आप।

मान मुनि मुन वरगले मान सबै को खाए।

ਲਾਗਤੇ ਹੀ ਪੋਇ ਮਿਲ ਗਿਆ ਪਰਿਆ ਕਲੇ ਜੇ ਛੇਕ।

सिमरै हर नाम। कबीर थूनी पाई थित पई,

कबीर हर ही रात जन जौहरी लेके मांडे हाट।

एक अवकट घाटी राम की तिह चढ़ रहे हो कबीर।

जो जन निर्दा वै रहे, सो गन इंद्र सो रंक।

जिन ज्वाला जग जारिया सो जन के उदक समान।

साईं मुझ में क्या खता, मुखो न बोले पीर।

ਕਰੰਗ ਪਿਛੈ ਉਠਤਾਏ, ਕਰਮੀ ਸਤਿਗੁਰ ਪਾਇਆ, ਜਿਨ ਹੋਂ ਲੀਆ ਛਡਾਏ। ਮਹੱਲਾ ਪੰਜਵਾਂ। ਕਬੀਰ ਧਰਤੀ ਸਾਦਕੀ, ਤਸਕਰ ਬੈਸੇ ਗਾਹੇ, ਧਰਤੀ ਭਾਰ ਨ ਬਿਆਪਈ, ਅਨਕੋ ਲਾਹੂ ਲਾਹੇ। ਮਹੱਲਾ ਪੰਜਵਾਂ। ਕਬੀਰ ਚਾਵਲ ਕਾਰਣੇ, ਤੁਖ ਕੋ ਮੁਹੱਲੀ ਲਾਏ, ਸੰਗ ਕੁਸੰਗੀ ਬੈਸਤੇ, ਤਬ ਪੂਛੈ ਧਰਮ ਰਾਏ।

नीचे लोयन कर रहो ले साजन कटमाहे।

ਸਲੋਕ ਸੇਖ ਫਰੀਦ ਕੇ ਇੱਕ ਓਂਕਾਰ ਸਤਿ ਗੁਰ ਪ੍ਰਸਾਦਿ।

ਫਰੀਦਾਨ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਾਣ ਕਰੀ ਜੇ ਜਾਣਾ ਲੜ ਛਿੱਜਣਾ ਪੀੜੀ ਪਾਈ ਗੰਢ ਤੈ ਜੇਵੜ ਮੈਂ ਨਾਹੇ ਕੋ ਸਭ ਜਗ ਡਿੱਠਾ ਹੰਡ।

ਫਰੀਦਾ ਖਾਕ ਨਾ ਨਿੰਦੀਐ ਖਾਕੂ ਜੇੜ ਨਾ ਕੋਏ ਜੀਵ ਦਿਆਂ ਪੈਰਾਂ ਤਲੈ ਮੁਈਆ ਉੱਪਰ ਹੋ।

ਜੇ ਤੂੰ ਏਵੈ ਰਾਖਸੀ ਜੀਉ ਸਰੀਰੋ ਲੇਹ ਕੰਧ ਕੁਹਾੜਾ ਸਿਰ ਕੜਾ ਵਣ ਕੈ ਸਰ ਲੋਹਾਰ ਫਰੀਦਾ ਹਉ ਲੋੜੀ ਸਉ ਆਪਣਾ ਤੂੰ ਲੋੜੈ ਅੰਗਿਆਰ ਫਰੀਦਾ ਇਕ ਨਾ ਆਟਾ ਅਗਲਾ ਇਕ ਨਾਹੀ ਲੋਣ ਅੱਗੇ ਗਏ ਸਿੰਜਾ ਪਸਣ ਚੋਟਾਂ ਖਾਸੀ ਕੌਣ।

ਫਰੀਦਾ ਵੇਖ ਕਪਾਹੈ ਜੇ ਥੀਆ ਜੇ ਸਿਰ ਥੀਆ ਤਿਲਾ ਕਮਾਦੈ ਯਰ ਕਾਗਦੈ ਕੁੰਨੇ ਕੋਇ ਲਿਆ।

ਖਾਏ। ਚਲ ਚਲ ਗਈਆਂ ਪੰਖੀਆਂ ਜਿਨੀ ਵਸਾਏ, ਤਲ ਫਰੀਦਾ ਸਰ ਪਰੇ ਆਪੀ ਚੱਲ ਸੀ, ਥੱਕੇ ਕਵਲੇ ਕੱਲ।

ਫਰੀਦਾ ਪੰਨੀ ਕੜੀ ਸਵਨਵੀ ਟੂਟੀ ਨਾਗਰ ਲੱਜ ਜੋ ਸੱਜਣ ਪੁਏ ਭਾਰ ਥੇ ਸੇ ਕਿਉਂ ਆਵੈ ਅੱਜ ਫਰੀਦਾ ਬੇਨਿਵਾਜਾ ਕੁੱਤਿਆ ਏ ਨਾ ਪਲੀ ਰੀਤ ਕਬਹੀ ਚੱਲ ਨਾ ਆਇਆ ਪੰਜੇ ਵਕਤ ਮਸੀਤ ਉਠ ਫਰੀਦਾ ਜੂ ਸਾਜ ਸੁਬਾ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕਾਪੇ ਉਤਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀ ਜੈ ਕਾਏ ਕੁੰਨੇ

इति दुख। चबण चलण रतन से सुनियर बह गए, हेड़े मुती तौह से जानी चल गए।

ਕੰਧੇ ਉੱਤੇ ਰੁਖੜਾ, ਕਿਚਰਕ ਬੰਨੈ ਤੀਰ। ਫਰੀਦਾ ਕੱਚੇ ਭਾਂਡੇ ਰੱਖੀਐ, ਕਿਚਰ ਤਾਈ ਨੀਰ।

ਚੱਲੀ ਰੱਬ ਕੀਆਂ ਸਾਡੇ ਤ੍ਰੈਮਣ ਦੇਹੁਰੀ ਚੱਲੈ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਾਤਿਆ ਸੋਹਣੀ ਬੰਨ ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ।

ਕੰਤ ਰੰਗਾਵਲਾ ਵੱਡਾ ਵੇ ਮੋਤਾਜ ਅੱਲਾ ਸੇ ਤੀਰਤਿਆ ਇਉ ਸਚਾਵਾਂ ਸਾਜ। ਮਹੱਲਾ ਪੰਜਵਾਂ।

ਪੂਰ ਕਰਮ। ਪਹਿਲੇ ਪਹਿਰ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈਂ ਕੰਨੋ ਦਾਤ। ਦਾਤੀ ਸਾਹਿਬ ਸੰਧੀਆ ਕਿਆ ਚੱਲੈ ਤਿਸ ਨਾਲ, ਇੱਕ ਜਾਗਨ ਦੇ ਨਾਲ ਹਨ ਯਕਨਾ ਸੁਤਿਆਂ ਦੇ ਉਠਾਲ।

ਨਾਨਕ ਅਲਖ ਨ ਲਖੀਐ ਗੁਰਮੁਖ ਦੇ ਦਿਖਾਲ। ਹੰਸਾ ਦੇਖ ਤਰੰਦਿਆ ਬੱਗਾ ਆਇਆ ਚਾਉ, ਡੁੱਬ ਮੁਏ ਬੱਗ ਬੱਪੜੇ

ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ, ਇਉ ਤਨ ਲਹਿਰੀ ਗੜ ਥਿਆ ਸੱਚੇ ਤੇਰੀ ਆਸ। ਕਵਣ ਸੋ ਅੱਖਰ ਕਵਣ ਗੁਣ ਕਵਣ ਸੁਮਣੀਆ ਮੰਤ, ਕਵਣ ਸੋ ਵੇਸੋ ਹਉ ਕਰੀ ਜਿਤ ਵਸਿਆ ਵੈ ਕੰਤ। ਨਿਵਣ ਸੋ

जा को है कृपाल सो जन प्रभु तुम्हें मिला सी। तन तन ते तन जन

ਤੇ ਰਹਿਓ। ਸਤ ਸਤ ਹਰ ਸਤ ਸਤ ਸਤੇ ਸਤ ਭਣੀਐ, ਦੂਸਰ ਆਨਨਾ ਅਵਰ ਪੁਰਖ ਪਉ ਰਾਤਣ ਸੁਣੀਐ। ਅੰਮ੍ਰਿਤ ਹਰ ਕੋ ਨਾਮ ਲੈਤ, ਮਨ ਸਭ ਸੁਖ ਪਾਏ। ਜਿਹ ਰਸਨ ਚਾਖਿਓ, ਤਿਹ ਜਨ ਤ੍ਰਿਪਤਿ ਅਘਾਏ। ਜਿਹ ਠਾਕੁਰ ਸੋ ਪ੍ਰਸੰਨ ਪਇਓ, ਸਤਸੰਗਤ ਤਿਹ ਪਿਆਰ। ਹਰ ਗੁਰ ਨਾਨਕ ਜਿਨ ਪਰਸਿਓ, ਤਿਨ ਸਭ ਕੁਲ ਕੀਓ ਉਧਾਰ। ਸਚ ਸਬਾਦੀ ਬਾਣ ਸਚ, ਸੱਚੇ ਪੈ ਤਰਿਓ। ਸੱਚੇ ਤਖਤ ਨਿਵਾਸ, ਸਚੁ ਤਪਾਵਸ ਕਰਿਓ। ਸਚੁ ਸਿਰਜਿਓ ਸੰਸਾਰ, ਆਪ ਯਾ ਭੁੱਲ ਨਾ ਭੁੱਲੋ। ਰਤਨ ਨਾਮ ਅਪਾਰ, ਕੀਮ ਨੋ ਪਵੈ ਅਮੁੱਲੋ। ਜਿਹ ਕਿਰਪਾਲ ਹੋਇਓ ਗੋਬਿੰਦ, ਸਰਬ ਸੁਖ ਤਿਨਹੂੰ ਪਾਏ। ਹਰ ਗੁਰ ਨਾਨਕ ਜਿਨ ਪਰਸਿਓ, ਤੇ ਬਹੁੜ ਫਿਰ ਜੋਂਦ ਨਾ ਆਏ। ਕਵਣ ਜੋਗ ਕੌਣ ਗਿਆਨ ਧਿਆਨ, ਕਵਣ ਵਿਦ ਉਸਤਤ ਕਰੀਐ। ਸਿੱਧ ਸਾਧਕ ਤੇ ਤੀਸ ਕੋਰ, ਤੇਰ ਕੀਮ ਨਾ ਪਰੀਐ। ਬ੍ਰਹਮਾਦਿਕ ਸਨਕਾਦ ਸੇਖ, ਗੁਣ ਅੰਤ ਨਾ ਪਾਏ। ਅੱਗੋ ਗਇਓ ਨਹੀਂ ਜਾਏ, ਪੂਰ ਸਰਬ ਰਿਓ ਸਮਾਏ। ਜੇ ਕਾਟੀ ਸਿਲਕ ਦਿਆਲ, ਪ੍ਰਭ ਸੇ ਜਨ ਲੱਗੇ ਭਗਤੇ। ਹਰ ਗੁਰ ਨਾਨਕ ਜਿਨ ਪਰਸਿਓ, ਤੇ ਇਤ ਉਤ ਸਦਾ ਮੁਕਤੇ। ਪ੍ਰਭ ਦਾ ਤਉ ਦਾ ਤਾਰ, ਪਰਿਉ ਜਾਚਕ ਇਕ ਸਰਣਾ। ਮਿਲੈ ਦਾਨ ਸੰਤ ਰੇਨ, ਜੇ ਲਗ ਪਵ ਜਲ ਤਰਣਾ। ਬਿਣਤ ਕਰੋ ਅਰਦਾਸ ਸੁਣੋ, ਜੇ ਠਾਕੁਰ ਭਾਵੈ। ਦਿਓ ਦਰਸ ਮਨ ਚਾਉ, ਭਗਤੇ ਮਨ ਠਹਿਰਾਵੈ। ਬਲਿਓ ਚਿਰਾਗ ਦਿਆਰ ਮੈਂ, ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰਪਾਰ ਬ੍ਰਹਮ। ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ। ਇਕ ਓਂਕਾਰ ਸਤ ਗੁਰ ਪ੍ਰਸਾਦ, ਕਾਚੀ ਦੇਹ ਮੋਫਣ ਬਾਂਦੀ ਸੱਠ ਕਠੋਰ ਕੁਚੀਲ ਕੁਗਿਆਨੀ। ਧਾਵਤ ਭ੍ਰਮਤ ਰਣ ਨਹੀਂ ਪਾਵਤ, ਪਾਲ ਬ੍ਰਹਮ ਕੀ ਗਤ ਨਹੀਂ ਜਾਨੀ। ਜੋਬਨ ਰੂਪ ਮਾਇਆ ਮਦ ਮਾਤਾ, ਮਿਚਰਤ ਬਿਕਲ ਬੜੋ ਅਭਿਮਾਨੀ। ਪਰ ਧਨ ਪਰ ਪਵਾਦ ਨਾਰ ਨਿੰਦਾ, ਯਹ ਮੀਠੀ ਜੀ ਮਾਏ ਤਾਨੀ। ਬਲਬੰਚ ਛਾਪ ਕਰਤਿ ਉਪਾਵਾ, ਪੇਖਤ ਸੁਨਤ ਪ੍ਰਭ ਅੰਤਰ ਜਾਮੀ। ਸੀਲ ਧਰਮ ਦਇਆ ਸੁਚ ਨਾਸਤ, ਆਯੋ ਸਰਨ ਜੀ ਕੇ ਦਾਨੀ। ਕਾਰਣ ਕਰਨ ਸਮਰੱਥ ਸ੍ਰੀ ਧਰ, ਰਾਖ ਲੇ ਹੋ ਨਾਨਕੇ ਸੁਆਮੀ। ਕੀਰਤ ਕਰਨ ਸਰਨ ਮਨਮੋਹਨ, ਜੋਹਨ ਪਾਪ ਵਿਦਾਰਨ ਕਉ। ਹਰ ਤਾਰਨ ਤਰਨ ਸਮਰੱਥ, ਸਭੈ ਵਿਦ ਕੁਲਾਂ ਸਮੂਹ ਉਧਾਰਨ ਸੋ। ਚਿਤ ਚੇਤ ਅਚੇਤ ਜਾਨ ਸਤ ਸੰਗਤ, ਪਰ ਮੰਦਿਰ ਮੋਹਿਓ ਕਤ ਧੋ। ਮੂਰਤ ਘਰੀ ਚਸਾ ਪਲ ਸਿਮਰਨ, ਰਾਮ ਨਾਮ ਰਸਨਾ ਸੰਗ ਲਉ। ਪੋਛੋ ਕਾਜ ਅਲਪ ਸੁਖ ਬੰਧਨ, ਕੋਟ ਜਨਮ ਕਹਾਂ ਦੁਖ ਭਉ। ਸਿਖਿਆ ਸੰਤ ਨਾਮ ਭਜ ਨਾਨਕ, ਰਾਮ ਰੰਗ ਆਤਮ ਸਿਉ ਰੋ।

ਮੂਲ ਸੰਗ ਝੂਲਤ ਮਾਇਆ ਮਗਨ ਪ੍ਰਮਤ ਕੁਗਨਾ ਸੁਤ ਬਣਤਾ ਸਾਜਨ ਸੁਖ ਬੰਦਪ ਤਾ ਸਿਓ ਮੋ ਬੜਿਓ ਸੋ ਘਨਾ ਬੋਯੋ ਬੀਜ ਅਹੰ ਮਮ ਅੰਕਰ ਬੀਤਤ ਔਦ ਕਰਤਿਆ ਕੰਨਾ ਮਿਰਤ ਮੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਪੁਖਨਾ

ਗਾਰੋ ਛਤਰ ਨਾ ਪੱਤਰ ਨਾ ਚੌਰ ਨਾ ਚਾਵਰ ਬਹਿਤੀ ਜਾਤ ਹਿਰਦੇ ਨਾ ਵਿਚਾਰੋ ਰਥ ਨਾ ਸਵ ਨਾ ਗਜ ਸਿੰਘਾਸਨ ਛਿਨ ਛਿਨ ਛਿਨ ਮੈਂ ਤਿਆਗ ਤਨਾਂਗ ਸਿਧਾਰੋ ਸੂਰ ਨਾ ਬੀਰ ਨਾ ਮੀਰ ਨਾ ਖਾਨਮ ਸੰਗ ਨਾ ਕਉ ਦ੍ਰਿਸ਼ਟ ਨਿਹਾਰੋ ਕੋਟ ਨਾ ਓਟ ਨਾ ਕੋਸ ਨਾ ਛੋਟਾ ਕਰਤ ਵਿਕਾਰ ਦਉ ਕਰ ਚਾਰੋ ਮਿੱਤਰ ਨਾ ਪੁੱਤਰ ਕਲਤਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਰੋ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰੋ ਅਗਮਿਆ ਪਾਰੋ

ਖਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਣ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚੱਲੇ ਸਬ ਡਾਰੀ ਬ੍ਰਹਮਾਦਿਕ ਸਿਵ ਛੰਦ ਮੁਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮਨਿੰਦਰ ਖੋਜਤੇ ਗੋਰਖ ਧਰਨ ਗਗਨ ਆਵਤ ਫੁਣ ਧਾਵਤ ਸਿੱਧ ਮਨੁੱਖ ਦੇਵ ਅਰਦਾਨਵ ਇਕ ਤਿਲ ਤਾਕੋ ਮਰਮ ਨ ਪਾਵਤ ਪ੍ਰੇ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਕੈ ਦਰਸ ਸਮਾਵਤ ਤਿਸੈ ਤਿਆਗ ਆਨ ਕਉ ਜਾਚੇ।

ਸੰਸਾਰ ਪਰਿਉ ਹੈ। ਇਹ ਤਾਂ ਗਭ ਆਕਾਸ ਨਾ ਮਾਵਤ ਬਿਸ਼ਟਾ ਅਸਤ ਕ੍ਰਿਮ ਉਦਰ ਪਰਿਉ ਹੈ। ਦਸ ਧਾਏ ਮਹਾਂ ਬਿਖਿਆ ਕਉ ਪਰ ਧਨ ਛੀਨ ਗਿਆਨ ਹਰਿਉ ਹੈ। ਜੋਬਨ ਬੀਤ ਜਰਾ ਰੋਗ ਗ੍ਰਸਿਉ ਜਮਦੂਤ ਨ ਡੰਨ ਮ੍ਰਿਤ ਮਰਿਉ ਹੈ।

ਸਵਈਏ ਮਹੱਲੇ ਪਹਿਲੇ ਕੇ ਇੱਕ ਓਂਕਾਰ ਸਤ ਗੁਰ ਪ੍ਰਸਾਦ ਇੱਕ ਮਨ ਪੁਰਖ ਤਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆ ਤਾ ਤਾਸ ਚਰਨ ਲੇ ਹਿਰਦੈ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵੇ ਗੰਭੀਰ ਤੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵੇ ਇੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਸ ਜਨ ਜਾਣਿਓ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਨ ਮਾਣਿਓ ਗਾਵੇ ਜਨਕਾਦ ਜੁਗਤ ਜੁਗੇ ਸਿਰ ਹਰ ਰਸ ਪੂਰਨ ਸਰਬ ਕਲਾ ਗਾਵੇ ਸਨਕਾਦ ਸਾਧ ਸਿਧਾਦਕ ਮੁਨਜਨ ਗਾਵੇ ਅਛਲ ਛਲਾ ਗਾਵੇ ਗੁਣ ਧੋਮ ਅਟਲ ਮੰਡਲ ਵੈ ਭਗਤ ਭਾਏ ਰਸ ਜਾਣਿਓ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਨ ਮਾਣਿਓ ਗਾਵੈ ਕਪਲਾਦ ਯਾਦ ਜੁਗੇਸਰ ਪਰੰਪਰ ਅਵਤਾਰ ਵਰੂ ਗਾਵੈ ਜਮਦਗਣ ਪਰਸਰਾਮੇਸਰ ਕਰ ਕੁਠਾਰ ਰਗ ਤੇਜ ਹਰਿਓ ਉਦੋ ਕਰੂਰ ਬਿਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੇ ਗੁਣ ਬਰਨ ਚਾਰ ਖਟ ਦਰਸਨ ਬ੍ਰਹਮਾਦਿਕ ਸਿਮਰੰਥ ਗੁਣਾ ਗਾਵੇ ਗੁਣ ਸੇਸ ਸੈਸ ਜੇ ਬਾਰਸ ਆਦਿ ਅੰਤ ਲਿਵ ਲਾਗ ਤੁਨਾ ਗਾਵੇ ਗੁਣ ਮਾਂ ਦਿਹੁ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਰਾਜ ਜੋਗ ਮਾਣਿਓ ਬਸਿਓ ਨਿਰਵੈਰ ਦੰਤਰ ਸ੍ਰਿਸ਼ਟ ਸਗਲਿ ਉਦਰੀ ਨਾਮ ਲੇ ਤਰਿਓ ਨਿਰੰਤਰ ਗੁਣ ਗਾਵੈ ਸਨਕਾਦ ਆਦ ਜਨਕਾਦ ਜੁਗਾ ਲਗ ਧਨ ਧਨ ਗੁਰ ਧਨ ਜਨਮ ਸਕੇ ਅਥ ਪੱਲੋ ਜਗ ਪਾਤਾਲ ਪੁਰੀ ਜੈਕਾਰ ਧੁਨ

0: सहजयातम रंग माण जोग ज्ञान जोग ध्यान गुर ज्ञान बिना प्रभ अवर न जान सुख दियो परीखित गुण रवै गौतम रिख जस गायो कब कल सो जस नानक गुर नित नवतन जग छायो गुण गावै पायाल भगत नागाद पुयंगम महादेव गुण रवै सदा जोगी जत चंगम गुण गावै मुन ब्यास जिन वेद व्याकरण विचारिया ब्रह्मा गुण उचरै जिन हुकम सब सृष्ट सुवारी ब्रह्मांड खंड पूर्ण ब्रह्म गुण निर्गुण सम जानियो जप कल सो जस नानक गुर सहज जोग जन माणियो गुण गावै नवनाथ धन गुर सात समायो मां दाता गुण रवै जैन चक्र वै कहायो गुण गावै बलराउ सपत पाताल बसंतो परथर गुण उचरै सदा गुर संग रहंतो दूर बापुरुर वंगरै गुर नानक जस गायो कब कल सो जस नानक गुर कट कट सहज समायो सवैये महले दूजे के एक ओंकार सत गुर प्रसाद सोई पुरख धन करता कारण करतार करण समर्थो सत गुरु धन नानक मस्तक तुम तरियो जन हथो तां तरियो मस्तक हथ सहज अमय बुठो छज सुर नर गण मुन बोही गाज मार्यो कंटकाल गर्ज धावत लियो बरज पंचभूत एक घर राख ले समझ जग जी तो गुरुद्वार खेल समत सार रथ उन्मन लिवराख निरंकार कहो कीरत कल सहार सप्तदीप मजार लहना जगत्र गुर परस मुरार जाके दृष्टि अमृत धार कालख खानी उतार तिमर ज्ञान जाहे दृस द्वार वे जो सेवै शब्द सार गाखड़े बिखमकार ते नर पावे उतार किए नर पार सत संगत सहज सार
1: जगत्र गुर परस मरार तै तां दृढ़ियो नाम है पार बिमल जस बिथार साधक सिद्ध सुजन जिया को अधार तू तां जनक राजा अवतार शब्द संसार सर रहें जगत्र जल पद्म विचार कलिपतर रोग बेदार संसार ताप निवार आत्मंत्र बिद तेरा एक लिवतार कहो कीरत कल सहार सप्त दीप मजार लहन जगत्र गुर परस मरार तैं तां हदरत पायो मान सेविया गुर परवान साधे अजगर जिन किया नमान हर हर दर्शमान आत्मवंत ज्ञान जानिया अकल गत गुर परवान जा की दृष्टि अचल ठान बिमल बुद्ध स्थान पहर सील सनह सख्त बेदार कौ कीरत कल सहार सप्त दीप मजार लहना जगत्र गुर परस मरार दृष्ट धरत तम हरन दहन यग पाप प्रनासन शब्द सूर बलवंत कामर क्रोध बनासन लोभ मोह वस करण शरण जाचक प्रतपालन आत्मरत संग्रहण कहन अमृत कल टालन सतगुरु कल सतगुर तिलक सत लग सो पैतर गुर जगत फिर नशी अंगरो राज जोग लैना करे सदा अकल वरवै करण स्यों इच्छा आचार द्रम सपूर जो नवै खवै कस बिमल विचार यह तत् जान्यो सर्प गत अलख बिडाणी सहज पाए संचियो किरण अमृत कल बाणी ਗੁਰ ਗਮ ਪਰਮਾਨ ਤੈ ਪਾਇਓ, ਸਤ ਸੰਤੋਖ ਗ੍ਰਹਿ ਲਇਓ, ਹਰ ਪਰਸਿਓ ਕਲ ਸਮੁਲਵੈ, ਜਨ ਦਰਸ਼ਨ ਲੈਣੇ ਭਇਓ। ਮਨ ਬਿਸਾਸ ਪਾਇਓ, ਗਹਿਰ ਗਹ ਤ੍ਰਤ ਦੀਓ, ਗਰਲ ਨਾਸ ਤਨ ਨੱਠਿਓ, ਅਮੇਵ ਅੰਤਰਗਤ ਪੀਓ। ਰਿਦ ਬਿਗਾਸ ਜਾਗਿਓ, ਅਲਖ ਕਲ ਧਰੀ ਜੁਗੰਤਰ, ਸਤਿਗੁਰ ਸਹਿਜ ਸਮਾਧ ਰਵਿਓ, ਸਾਮਾਨ ਨਿਰੰਤਰ, ਉਦਾਰੋ ਚਿਤ ਦਾਰ ਧਰਨ, ਭਿਖੰ ਤਹਿ ਕਲ ਮਲ ਤ੍ਰਸਨ, ਸਦ ਰੰਗ ਸਹਿਜ ਕਲ ਉਚਰੈ, ਜਸ ਜੰਪਉ ਲੈਣੇ ਰਸਨ, ਨਾਮ ਅਵਖਦ ਨਾਮ ਆਧਾਰਿਆ, ਨਾਮ ਸੁਮਾਰ ਸੁਖਦਾ, ਨਾਮ ਨਿਸ਼ਾਨ ਸੋਹੈ, ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰਾ ਬੋਹੈ, ਨਾਮ ਪਰਸ ਜਿਨ ਪਾਇਓ, ਸਤਿ ਪ੍ਰਗਟਿਓ ਰਵ ਲੋਇ, ਦਰਸ਼ਨ ਪਰਸੈ ਗੁਰੂ ਕੈ, ਅਠ ਸਠ ਮਜਨ ਹੋਇ, ਸਚ ਤੀਰਥ ਸਚ ਇਸ਼ਨਾਨਰ ਭੋਜਨ ਭਾਉ, ਸਚ ਸਦਾ ਸਚ ਪਾਖੰਤ ਸੋਹੈ, ਸਚ ਪਾਇਓ ਗੁਰ ਸ਼ਬਦ, ਸਚ ਨਾਮ ਸੰਗਤੀ ਬੋਹੈ, ਜੇ ਸਚ ਸੰਜਮ ਵਰਤ ਸਚ, ਕਵਜਨ ਕਲ ਵਖਾਣ, ਦਰਸ਼ਨ ਪਰਸਿਆਂ ਗੁਰੂ ਕੈ, ਸਚ ਜਨਮ ਪ੍ਰਵਾਨ, ਅਮਿਯ ਦ੍ਰਿਸ਼ਟ ਸ਼ੁਭ ਕਰੈ, ਹਰਿ ਅਗੁ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ, ਦੁਖ ਸੰਸਾਰ ਖੋਵੈ, ਗੁਰ ਨਾਮ ਨਿਤ ਦਰਿਆਓ, ਜਨਮ ਹਮ ਕਾਲਕ ਧੋਵੈ, ਸਕਹੋ ਕਲ ਗੁਰ ਸੇਵੀਐ, ਐਹਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਵਈਏ ਮਹਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰਪ੍ਰਸਾਦ ਸੋਈ ਪੁਰਖ ਸਿਵਰ ਸਚਾ, ਜਾਂ ਕਾਇਕ ਨਾਮੇ ਅਸ਼ਲ ਸੰਸਾਰੇ, ਜਿਨ ਭਗਤ ਭਵ ਜਲ ਤਾਰੇ, ਸਿਮਰੋ ਸੋਈ ਨਾਮ ਪ੍ਰਧਾਨ, ਤਿਤ ਨਾਮ ਰਸਕ ਨਾਨਕ ਲੈਣਾ, ਥੱਪਿਓ ਜਿਨ ਸਰਬਸ ਦੀ, ਕਵਜਨ ਕਲ ਸਬੁੱਧੀ, ਕੀਰਤ ਜਨਿ ਅਮਰਦਾਸ ਬਿਸਪ੍ਰੀਆ, ਕੀਰਤ ਰਵ ਕਿਰਨ ਪ੍ਰਗਟ ਸੰਸਾਰ ਹੈ, ਸ਼ਾਖ ਤਰੋਵਰ ਮਵਲ ਸਰਾ, ਉੱਤਰ ਦੱਖਣ ਪੂਬਰ ਪਸਚਮ, ਜੈ ਜੈਕਾਰ ਜ ਪੰਥ ਨਰਾ, ਹਰ ਨਾਮ ਰਸਨ ਗੁਰਮੁਖ ਬਰਦਾਇਓ, ਉਲਟ ਗੰਗ ਪਸਚਮ ਧਰਿਆ, ਸੋਈ ਨਾਮ ਅਸ਼ਲ ਭਗਤਾਂ ਭਵ ਤਾਰਨ, ਅਮਰਦਾਸ ਗੁਰ ਕਉ ਫੁਰਿਆ, ਸਿਮਰੈ ਸੋਈ ਨਾਮ ਜਾਕੀ ਅਰ ਕਿੰਨਰ, ਸਾਧਕ ਸਿੱਧ ਸਮਾਧ ਹਰਾ, ਸਿਮਰੈ ਨਖਤਰਿ ਅਵਰ ਧਰੁ ਮੰਡਲ, ਨਾਰਦਾਦ ਪ੍ਰਹਿਲਾਦ ਵਰਾ, ਸਸੀ ਅਰਿ ਅਰ ਸੂਰ ਨਾਮਿ ਉਲਾਸੈ, ਸੈਲ ਲੋਜਨੀ ਉਤਰਿਆ, ਸੋਈ ਨਾਮ ਅਸ਼ਾਲ ਭਗਤਾਂ ਭਵ ਤਾਰਨ, ਅਮਰਦਾਸ ਗੁਰ ਕਉ ਫੁਰਿਆ, ਸੋਈ ਨਾਮ ਸਿਮਰ ਨਵਨਾਥ ਨਿਰੰਜਨ, ਸ਼ਿਵ ਸਨਕਾਦ ਸਮੁਦਰਿਆ, 84 ਸਿੱਧ ਬੁੱਧ ਜਿਤ ਰਾਤੇ, ਅੰਬਰੀਕ ਭਵ ਜਲ ਤਰਿਆ, ਉਧੋ ਅਕਰੂਰ ਤਲੋਚਨ ਨਾਮਾ, ਕਲ ਕਬੀਰ ਕਿਲ ਵਿਖ ਹਰਿਆ, ਸੋਈ ਨਾਮ ਅਸ਼ਾਲ ਭਗਤਾਂ ਭਵ ਤਾਰਨ, ਅਮਰਦਾਸ ਗੁਰ ਕਉ ਫੁਰਿਆ, ਤਿਤ ਨਾਮ ਲਾਗ ਤੇ ਤੀਸ ਧਿਆਵੈ, ਜਤੀ ਤਪੀਸ਼ਨ ਮਨ ਵਸਿਆ, ਸੋਈ ਨਾਮ ਸਿਮਰ ਗੰਗੇਵ ਪਿਤਾਮਹਾ, ਚਰਨ ਚੇਤੇ ਅੰਮ੍ਰਿਤ ਰਸਿਆ, ਤਿਤ ਨਾਮ ਗੁਰੂ, ਤਿਤ ਨਾਮ ਗੁਰੂ ਗੰਭੀਰ ਗੁਰੂ, ਮਤ ਸਤ ਕਰ ਸੰਗਤ ਉਧਰੀਆ, ਸੋਈ ਨਾਮ ਅਸ਼ਾਲ ਭਗਤਾਂ ਭਵ ਤਾਰਨ, ਅਮਰਦਾਸ ਗੁਰ ਕਉ ਫੁਰਿਆ, ਨਾਮ ਕਿਤ ਸੰਸਾਰ ਕਿਰਨ ਰਵ ਸੁਰ ਤਰ ਸਾਖੈ, ਉੱਤਰ ਦੱਖਣ ਪੂਬ ਦੇਸ਼ ਪਸਚਮ ਜਸ ਭਾਖੈ, ਜਨਮ ਤਾਂ ਇਸ ਕਿਆਤ ਜਿਤ, ਨਾਮ ਹਰਿ ਹਿਰਦੈ ਨਵਸੈ, ਸੁਰ ਨਰ ਗਾਣ ਗੰਧਰਵ ਸ਼ੇ, ਦਰਸ਼ਨ ਅਸੈ, ਭਲੋ ਪ੍ਰਸਿੱਧ ਤੇਜੋ ਤਨੋ ਕਲ ਜੋੜ ਕਰ ਧਿਆਇਓ, ਸੋਈ ਨਾਮ ਭਗਤ ਭਵ ਜਲ ਹਰਨ, ਗੁਰ ਅਮਰਦਾਸ ਤੈਂ ਪਾਇਓ। ਨਾਮ ਧਿਆਵੈ ਦੇਵ 33 ਅਰ ਸਾਧਕ ਸਿਰ ਨਾਮ ਖੰਡ ਬ੍ਰਹਿਮੰਡ ਧਾਰੀ ਜਹ ਨਾਮ ਸਮਾਧਿਉ ਹਰਕ ਸੋਗ ਸਮ ਕਰ ਸਹਾਰੀ। ਨਾਮ ਸ਼ਿਰੋਮਣ ਸਰਬ ਮੈਂ ਭਗਤ ਰਹੇ ਲਿਵਥਾਰ ਸੋਇ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ। ਸਤ ਸੂਰ ਸੀਲ ਬਲਵੰਤ ਸਤ ਭਾਈ ਸੰਗਤ ਸਗਨ ਗੁਰੂ ਮਤ ਨਰਵੈਰ ਲੀਨਾ ਜਿਸ ਧੀਰਜ ਤੁਰ ਧਵਲ ਤੁਜਾ ਸੀਤ ਬੈਕੁੰਠ ਬੀਣਾ ਪਰਸੈ ਸੰਤ ਪਿਆਰ ਜਿਹ ਕਰਤਾਰ ਸੰਜੋਗ। ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ। ਨਾਮ ਨਾਮਨ ਨਾਮਰ ਸਕਾਨਰ ਭੋਜਨ ਨਮਰ ਸਦਾ ਚਾਏ ਮੁਖ ਮਿਸ਼ਟ ਬਾਣੀ ਧੰਨ ਸਤਿਗੁਰੂ ਸੇਵਿਓ ਜਿਸ ਪਸਾਏ ਗਤ ਗਮ ਜਾਣੀ। ਕੁਲ ਸਮੂਹ ਸਮੁਦਰੇ ਪਾਇਓ ਨਾਮ ਨਵਾ ਸਕਿਆਥ ਜਨਮ ਕਲ ਚਿਰੈ ਗੁਰ ਪਰਸਿਓ ਅਮਰ ਪ੍ਰਗਾਸ਼। ਬਾਰਜ ਕਰ ਦਾਹਿਣੈ ਸਿੱਧ ਸਨ ਮੁਖ ਮੁਖ ਜੋਵੈ ਰਿੱਧ ਬਸੈ ਬਾ ਵਾਂਗ ਜੋ ਤੀਨ ਲੋਕਾਂਤਰ ਮੋਹੈ। ਹਿਰਦੈ ਬਸੈ ਅਕ ਹੀ ਓ ਸੋਈ ਰਸ ਤੇ ਨਹੀਂ ਜਾਤੋ ਮੁਖੋਂ ਭੁਗਤ ਚਰੈ ਅਮਰ ਗੁਰ ਤਰੰਗ ਰਾਤੋ। ਮਸਤਕ ਨੀਸਾਨ ਸਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬੇ ਇਚ ਤਿਨ ਪਾਇਓ। ਚਰਨ ਤਾਂ ਪਰਸ ਕੇ ਅਥ ਚਰਨ ਤਾਂ ਪਰਸ ਕੇ ਅਥ ਚਰਨ ਗੁਰ ਅਮਰ ਪਵਲ ਰੈ ਹੱਥ ਤਾਂ ਪਰਸ ਕੇ ਅਥ ਹੱਥ ਲੱਗੈ ਗੁਰ ਅਮਰ ਪੈ। ਜੀ ਤਾਂ ਪਰਸਕ ਅੱਥ ਜੀ ਗੁਰ ਅਮਰ ਪਣੀ ਜੈ ਨੈਣ ਤਾਂ ਪਰਸਕ ਅੱਥ ਨੈਣ ਗੁਰ ਅਮਰ ਪਖੀਜੈ। ਸ਼ਰਵਣ ਤਾਂ ਪਰਸਕ ਅੱਥ ਸ਼ਰਵਣ ਗੁਰ ਅਮਰ ਸੁਣਿਜੈ ਸਕਿਆਤ ਸੋਹੀ ਉਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ। ਸਕਿਆਥ ਸੋ ਸਿਰ ਜਲਪ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਤੇ ਨਰ ਦੁੱਖ ਨਾ ਭੁੱਖ ਤੇ ਨਰ ਨਿਧਾਨਾ ਕਈਆਂ ਤੇ ਨਰ ਸ਼ੋਕ ਨਾ ਹੋਏ ਤੇ ਨਰ ਸੇ ਅੰਤ ਨ ਲਈਐ ਤੇ ਨਰ ਸੇਵ ਨਾ ਕਰੈ ਤੇ ਨਰ ਸੈ ਸਹਿਸ ਸਮੱਪੈ ਤੇ ਨਰ ਦੁਲੀਚੈ ਬਹੈ ਤੇ ਨਰ ਉਥੱਪ ਬਿਥੱਪੈ। ਸੁਖ ਲਹਿ ਤੇ ਨਰ ਸੰਸਾਰ ਮੈਂ ਅਪੈ ਭਟ ਰਿਪ ਮਦ ਤੇ ਸਕਿਆਥ ਤੇ ਨਰ ਚਾਲਪ ਪਣੈ ਗੁਰ ਅਮਰਦਾਸ ਸੁਪ੍ਰਸੰਨ ਜੀ। ਤੈਂ ਪੜਿਓ ਇੱਕ ਮਨ ਧਰਿਓ ਇਕਰ ਇੱਕ ਪਛਾਣਿਓ ਨੈਣ ਬੈਣ ਮੋਹ ਇੱਕ ਇੱਕ ਤੋਂ ਠਾਏ ਨਾ ਜਾਣਿਓ। ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ ਤੀਸ ਇੱਕ ਯਾਰ ਪੰਜ ਸਿੱਧ ਪੈਂਤੀਸ ਨਖੀਣੋ ਇੱਕੋ ਜੇ ਲਾਖ ਲਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ। ਗੁਰ ਅਮਰਦਾਸ ਜਲ ਪਪਣੈ ਤੂੰ ਇੱਕ ਲੋੜੈ ਇੱਕ ਮੰਨਿਓ। ਜੇ ਮਤ ਗਹੀ ਜੈ ਦੇਵ ਜੇ ਮਤ ਨਾ ਮੈਂ ਸਮਾਣੀ ਜੇ ਮਤ ਤ੍ਰਿਲੋਚਨ ਚਿਤ ਭਗਤ ਕੰਬੀਰ ਜਾਣੀ। ਰੁਕਮਾ ਗਦ ਕਰਤੂਤ ਰਾਮ ਜੰਪੋ ਨਿਤ ਪਾਈ ਅਮਰੀਕ ਪ੍ਰਹਿਲਾਦ ਸ਼ਰਨ ਗੋਬਿੰਦ ਗਤ ਪਾਈ। ਤੈਂ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ਼ ਪਾਵੋ ਮੁਕਤ। ਗੁਰ ਅਮਰਦਾਸ ਪਰਸੀਐ ਪਹੁੰ ਪਾਤਕ ਬਿਨਸ ਹੈ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਅਸਸ ਹੈ ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁੱਕ ਹੈ ਗੁਰ ਅਮਰਦਾਸ ਪਰਸੀਐ ਅਭੁ ਲੱਭੈ ਗੁਰ ਚੁੱਕ ਹੈ ਇੱਕ ਬਿੰਦ ਉਗਣ ਜੋ ਤੌਰ ਹੈ ਜਾਂ ਸਮੰਤਰ ਮਾਨ ਮੈਲ ਹੈ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੈ ਮਿਲੈ। सच नाम करतार सो दृढ़ नानक संग्रहयो ताते अंगद लैना प्रगटतास चरना लिव रहयो तित कुल गुर अमरदास आसा नवास तास गुण कमन बखानो जो गुण अलखिया गम तनह गुणयंत न जानो बोहित बिधातो निर्मयो बोहितो बिधाते निर्मयो सब संगत कुल्यो धरण गुर अमरदास कीरत कह त्राह त्राह तो पा शरण आप नारायण कलातार जग में परवरयो निरंकार आकार ज्योत जग मंडल करयो जहां कह तह भरपूर शब्द दीपक दीपायो जे सिखा संग रहयो तत हर चरण मिलायो नानक कुल निमल अवतरयो अंगद लैणे संग हो गुर अमरदास तारण तरण जन्म जन्म पाशरण तो जप तप सत संतोख पिख दर्शन गुरु सिखा शरण परै ते उबरै छूट जमपुर की लिखा भगत पाए भरपूर भगत पाए भरपूर हृदय उचरै करतार गुर गौहर दरियाओ पलक डुबंत है तार नानक कुल निम्बल अवतरयो गुण अवतार उचरै गुर अमरदास जिन सेवियो तिन दुख दर दर पर हर पर चित चित मो अरदास कहो पर कै पी न सको सर्ब चिंत तुझ पास साध संगत हो तको तेरे हुक्म पवै निशान तो करो साहिब की सेवा जब गुर देखै शुभ दिष्ट नाम करता मुख मेवा आगम अलख कारण पुरख जो परमा मैं सो कहो गुर अमरदास कारण करण जिम तू रखै तिम रहो पिके के गुर ज्ञान अर ध्यान तत स्यों तत मिलावै सच सच जानी एक चितह लिवलावै काम क्रोध वस करे पवन उडंत न धावै निरंकार कैवसै देश हुक्म बुझ विचार पावै कल माहि रूप करता पुरख सो जानै जिन किश कियो गुर मिलियो सोई भिखा कह सहज रंग दर्शन दियो रहयो संत हां टोल साध बो तेरे डिठे सन्यासी तपस्या मुखों ए पंडित मिठे बरसे कहो फिरयो किने ना परचो लायो कहत्यां कहती सुनी रहत को खुशी ना आयो हर नाम छोड़ दूजे लगे तिनके गुण हो क्या कहो गुरदई मिलायो भिखिया जिम तू रखै तिम रहो पहर समाद सना ज्ञान है आसन चढ़ियो धर्म तनक कर गयो भगत सीला सर लड़ियो पै निरुपो हरि अटल मन शब्द गुर नीजा गड्यो काम क्रोध लो मोह अपत पंच दूत बखंडियो भलो पुहाल तेजो तना नृपत नाथ नानक बार गुर अमरदास सच सल भण तैं दल यतो इम युद्ध कर कन हर बूंद बसो रुमावल कुसम बसंत गणंत नयावै रव सस किरण उदर सागर को गंग तरंग अंत को पावे रुद्र ध्यान ज्ञान सतगुर के कब जन पल न जोगावे पल्ले अमर

ਨਾਮ ਦ੍ਰਿੜਾਇਓ ਨਵ ਨਿਧ ਨਾਮ ਨਿਧਾਨ ਰਥੇ ਦਸਿਦ ਤਾਂ ਕੀ ਦਾਸੀ ਸਹਿਜ ਸਰੂਵਰ ਮਿਲਿਓ ਪੁਰਖ ਭੇਟਿਓ ਅਬਿਨਾਸ਼ੀ ਆਤਲੇ ਭਗਤ ਜਿਤ ਲਗ ਤਰੇ ਸੋ ਗੁਰ ਨਾਮ ਦ੍ਰਿੜਾਇਓ ਗੁਰ ਰਾਮਦਾਸ ਕਲ ਉਚਰੈ ਤੈ ਹਰਿ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪ੍ਰਵਾਹ ਪ੍ਰੀਤ ਪੁੱਬਲੀ ਨ ਹੁਟੈ ਸਤਿਗੁਰੂ ਸ਼ਬਦ ਅਥਾਹ ਅਮੇ ਧਾਰਾ ਰਸ ਗੁੱਟੇ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਆਜੂਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ ਆਵੇ ਗਤੀ ਅਗੁਚਰ ਅਪਰਪਰ ਮਨ ਗੁਰ ਸ਼ਬਦ ਵਸਾਇਓ ਗੁਰੂ ਰਾਮਦਾਸ ਕਲ ਉਚਰੈ ਤੈਂ ਜਗਤਿ ਉਧਾਰਨ ਪਾਇਓ ਜਗਤ ਉਧਾਰਨ ਨਵ ਨਿਧਾਨ ਭਗਤਾਂ ਪਵ ਤਾਰਨ ਅੰਮ੍ਰਿਤ ਬੂੰਦ ਹਰ ਨਾਮ ਬੇਸ਼ਕੀ ਬਿਖੈ ਨਿਵਾਰਨ ਸਹਿਜ ਤਰੂਪਰ ਫਲਿਓ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਓ। ਕਮਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸ਼ੁਭ ਕੈਤਮਾ ਜਸੋਦ ਜਿਸੈ ਦਹੀਂ ਭਾਤ ਖਾਹਿ ਜੀਉ। ਦੇਖ ਰੂਪ ਅਤਨੂਪ ਮੋਹ ਮਹ ਮਗ ਪਈ ਕਿੰਕਨੀ ਸ਼ਬਦ ਚੰਤਕਾਰ ਖੇਲ ਪਾਹਿ ਜੀਉ। ਕਾਲ ਕਲਮ ਹੁਕਮ ਹਾਥ ਕਹੋ ਕੌਣ ਮੀਟ ਸਕੈ। ਈਸ਼ ਬੰਮ ਗਿਆਨ ਧਿਆਨ ਧਰਤ ਹੀ ਯ ਚਾਹਿ ਜੀਉ। ਸਤ ਸਾਜ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਓ। ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੀਕਾਰ ਬੇਸ਼ੁਮਾਰ ਸਰਬਰ ਕੁ ਕਾਹਿ ਜੀਓ। ਸੁਤਰ ਚਿੱਤ ਭਗਤ ਹਿਤ ਭੇਕ ਧਰਿਓ ਹਰਨਾਕਸ਼ ਹਰਿਓ ਨਕ ਬਿਦਾਰ ਜੀਓ। ਸ਼ੰਕ ਚੱਕਰ ਗਦਾ ਪਦਮ ਆਪ ਆਪ ਕੀਓ ਸ਼ਦਮ ਅਪਰਮ ਪ੍ਰਪਾਰ ਬ੍ਰਹਮ ਲਖੈ ਕੌਣ ਤਾਹਿ ਜੀਓ। ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਓ। ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹਿ ਜੀਓ। ਬੇਬ ਜੀਰ ਵੱਡੇ ਧੀਰ ਧਰਮ ਅੰਗ ਅਲੱਗ ਅਗੰਮ ਖੇਲ ਕੀ ਆ ਆਪਣੇ ਉਸ਼ਾਹ ਜੀਓ। ਅਕਤ ਕਥਾ ਕਥੀ ਨਾ ਜਾਏ ਤੀਨ ਲੋਕ ਰਿਆ ਸਮਾਏ ਸੁੱਤ ਸਿੱਧ ਰੂਪ ਤਰਿਉ ਸ਼ਾਹਨ ਕੈ ਸ਼ਾਹਿ ਜੀਉ। ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਉ। ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ। ਬਲੈ ਛਲਨ ਸਬਲ ਮਲਨ ਭਗਤ ਫਲਨ ਕਾਨ ਕੋਰ। ਬਲੈ ਛਲਨ ਸਮਲ ਮਲਨ ਭਗਤ ਫਲਨ ਕਾਨ ਕੋਰ ਨਿਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ। ਰਾਮ ਰਮਨ ਤੁਰਤ ਦਮਨ ਸਕਲ ਪਵਨ ਕੁਸ਼ਲ ਕਰਨ ਸਰਬ ਭੂਤ ਆਪ ਹੀ ਦਿਵਾਦ ਦੇਵ ਸਹਿਸ ਮੁਖ ਫਨਿੰਦ ਜੀਓ। ਜਰਮ ਕਰਮ ਮਚ ਕੱਛ ਹੂਬਰਾ ਜਮਨਾ ਕੇ ਕੂਲ ਖੇਲ ਖੇਲਿਓ ਜੇ ਨਗੇਂਦ ਜੀਓ। ਨਾਮ ਸਾਰ ਹੀ ਏ ਤਾਰ ਤਜ ਬਕਾਰ ਮਨ ਗਹਿੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ। ਸ਼੍ਰੀ ਗੁਰੂ ਸ਼੍ਰੀ ਗੁਰੂ ਸ਼੍ਰੀ ਗੁਰੂ ਸਤਿ ਜੀਓ। ਗੁਰ ਕਯਾ ਮਾਨ ਨਿਜ ਨਿਦਾਨ ਸਚ ਜਾਨ ਮੰਤਰ ਹੈ ਨਿਸ ਬਾਸਰ ਹੋਏ ਕਲਿਆਣ ਲਹਿ ਪਰਮ ਗਤ ਜੀਓ। ਕਾਮ ਕ੍ਰੋਧ ਲੋਭ ਮੋਹ ਜਨ ਜਨ ਸੰਸਾੜ ਤੋ ਹਉ ਮੈਂ ਕਪ ਫੰਧ ਕਾੜ ਸਾਧ ਸੰਗ ਰਤ ਜੀਓ। ਦੇ ਗੇ ਤ੍ਰਿਸਨੇ ਚਿਤ ਬਿਲਾਸ ਜਗਤ ਇਹ ਚਰਨ ਕਮਲ ਸਿਆਸਾ ਦ੍ਰਿੜਤਾ ਕਰ ਮਤ ਜੀਓ। ਦੇ ਗੇ ਤ੍ਰਿਸਨੇ ਚਿਤ ਬਿਲਾਸ ਜਗਤ ਇਹ ਚਰਨ ਕਮਲ ਸਦਾ ਸਿਉ ਦ੍ਰਿੜਤਾ ਕਰ ਮਤ ਜੀਓ। ਨਾਮ ਸਾਰ ਹੀ ਧਾਰ ਤਾਜ ਬਿਕਾਰ ਮਨ ਗਹਿੰਦ ਸ਼੍ਰੀ ਗੁਰੂ ਸ਼੍ਰੀ ਗੁਰੂ ਸ਼੍ਰੀ ਗੁਰੂ ਸਤਿ ਜੀਓ। ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ। ਬ੍ਰਹਮਾ ਬਿਸ਼ਨ ਸ੍ਰੀ ਤਯਾ ਗਣਤ ਤਿਨ ਕੋ ਮੋਹ ਪਇਆ ਮਨ ਮਦ ਕਾ। 84 ਲੱਖ ਜੋਨ ਉਪਾਈ ਰਿਜ਼ਕ ਦੀਆ ਸਭ ਹੂੰ ਕੋ ਤਦ ਕਾ। ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਵਾਹ ਵਾਹ ਕਾ ਵੱਡਾ ਤਮਾਸ਼ਾ ਆਪੇ ਹੱਸੈ ਆਪੇ ਹੀ ਚਿਤਵੈ ਆਪੇ ਚੰਦ ਸੂਰ ਪ੍ਰਗਾਸ਼ਾ। ਆਪੇ ਜਲ ਆਪੇ ਥਲ ਥੰਮਣ ਆਪੇ ਕੀ ਆ ਘਟ ਘਟ ਬਾਸਾ ਆਪੇ ਨਰ ਆਪੇ ਪੁਨ ਨਾਰੀ ਆਪੇ ਸਾਰੇ ਆਪ ਹੀ ਪਾਸਾ। ਗੁਰਮੁਖ ਸੰਗਤ ਸਭੈ ਵਿਚਾਰੋ ਵਾਹ ਵਾਹ ਕਾ ਵੱਡਾ ਤਮਾਸ਼ਾ। ਕੀਆ ਖੇਲ ਬੜ ਮੇਲ ਤਮਾਸ਼ਾ

ਵਿਦਮਾਨ ਗੁਰ ਆਪ ਥਪਿਉ ਥਿਰ, ਸਾਚੋ ਤਖਤ ਗੁਰੂ ਰਾਮਦਾਸ। ਤਾਰਿਓ ਸੰਸਾਰ ਮਾਇਆ ਮਨ ਮੋਹਿਤ, ਅੰਮ੍ਰਿਤ ਨਾਮ ਦੀਓ ਸਮਰੱਥ, ਪੁਨ ਕੀਰਤ ਵੰਤ ਸਦਾ ਸੁਖ ਸੰਪਤ, ਰਿਧਰ ਸਿੱਧ ਨ ਛੋਡੈ ਸਾਥ। ਦਾਨ ਬਡੋਵਤ ਵੰਤ ਮਹਾਬਲ, ਸੇਵਕ ਦਾਸ ਕਹਿਓ ਇਹ ਤਥ, ਤਾਹਿ ਕਹਾਂ ਪ੍ਰਵਾਹ ਕਾਹੂ ਕੀ, ਜਾ ਕੈ ਬਸੀਸ ਧਰਿਓ ਗੁਰ ਹੱਥ। ਤੀਨ ਭਮਨ ਭਰਪੂਰ ਰਹਿਓ ਸੋਈ, ਆਪਣ ਸਰਸ ਕੀਓ ਨ ਜਗਤ ਕੋਈ, ਆਪਣੇ ਆਪੇ ਆਪ ਹੀ ਉਪਾਇਓ, ਸੁਰ ਨਰ ਅਸੁਰ ਅੰਤ ਨਹੀਂ ਪਾਇਓ, ਪਾਇਓ ਨਹੀਂ ਅੰਤ, ਸੁਰ ਅਸੁਰ ਨਰ ਗਣ ਗੰਧਰਵ ਕੋ ਜੰਤ, ਫਿਰੇ ਅਵਿਨਾਸ਼ੀ ਅਚਾਲੀ ਅਜੋਨੀ, ਸੰਭਵ ਪੁਰਖੋਤਮ ਅਪਾਰ ਪਰੇ, ਕਰਨ ਕਰਨ ਸਮਰੱਥ ਸਦਾ ਸੋਈ, ਸਰਬ ਜੀ ਮਨ ਧਿਆਇਓ, ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨਿਜ ਧਾਰੀ, ਅਗੰਮ ਗਿਆਨ ਰਸ ਰਸਿਉ ਹਿਉ, ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹ ਵਾਹ ਕਰ ਧਿਆਇਓ, ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ।

ਜਿਹੀ ਸਤਿਗੁਰ ਸਿਮਰੰਤਰ ਦ ਸਿਧ ਨਵ ਨਿਧ ਪਾਵੇ ਸੋਈ ਰਾਮਦਾਸ ਗੁਰ ਬਲ ਭਾਣ ਮਿਲ ਸੰਗਤ ਧਨ ਧਨ ਕਰੋ ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨ ਛੋਡਿਓ ਪਾਸ ਤਾਂ ਤੇ ਗੌਹਰ ਗਿਆਨ ਪ੍ਰਗਟਿ ਉਜਿਆਰੋ ਦੁੱਖ ਦਰਦਰ ਦਿਆਰ ਕੁਨਾਸ਼ ਕਵ ਕੀਰਤ ਜੋ ਸੰਤ ਚਰਨ ਮੁੜ ਲਾਗੈ ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤ੍ਰਾਸ ਜਿਵੇਂ ਅੰਗਦ ਅੰਗ ਸੰਗ ਨਾਨਕ ਗੁਰ ਤਿਮ ਗੁਰ ਅਮਰਦਾਸ ਕਹਿ ਗੁਰੂ ਰਾਮਦਾਸ ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ ਹਰ ਚਰਨ ਨਿਵਾਸ ਤਾਂ ਤੇ ਸੰਗਤ ਸਗਨ ਭਾਏ ਪਉ ਮਨ ਤੁਮਲੀ ਆਗੁਰ ਪ੍ਰਗਟ ਸੁਭਾਸ਼ ਧਰੂ ਪ੍ਰਹਿਲਾਦ ਕਬੀਰ ਤਲੋਚਨ ਨਾਮ ਲੈ ਤੇ ਭਜਿਓ ਜੋ ਪ੍ਰਗਾਸ਼ ਜੇ ਭਿਖਤ ਅਤ ਹੋਏ ਰਹਾਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਾਇਓ ਸਾਇਰ ਤਿੰਨ ਸ਼ਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਇਕੱਥ ਕਥਾ ਹੈ ਏਕ ਜੀ ਕਛ ਕਹੀ ਨ ਜਾਈ ਸੋਢੀ ਸ੍ਰਿਸ਼ਟ ਸਕਲ ਤਾਰਨ ਕਉ ਅਬ ਗੁਰ ਰਾਮਦਾਸ ਕਉ ਮਿਲੀ ਵਡਾਈ।

ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਮੋਹ ਮਲ ਬਿਵਸ ਕੀਓ ਕਾਮ ਗੈ ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਓ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ ਭਉ ਸਾਗਰ ਬੰਧਿਓ ਸਿੱਖ ਤਾਰੇ ਸੋ ਪ੍ਰਸੰਨੈ ਸਿਰਿਆ ਤਪਤ ਸਚੋ ਤਖਤ ਜੋਗ ਭੋਗ ਸੰਜੁਤ ਬਲ ਗੁਰੂ ਰਾਮਦਾਸ ਸਚ ਸਲ ਭਣ ਤੂੰ ਅਟਲ ਰਾਜਿ ਭਗ ਦਲ ਤੂੰ ਸਤਿਗੁਰ ਚੋਂ ਜੁਗੀ ਆਪੇ ਆਪੇ ਪਰਮੇਸ਼ਰ ਸੁਰ ਨਰ ਸਾਧਿਕ ਸਿੱਧ ਸਿੱਖ ਸੇਵੰਤ ਤੁਰਾਂ ਤੁਰ ਆਦਿ ਜੁਗਾਦਿ ਅਨਾਦ ਕਲਾ ਤਾਰੀ ਤ੍ਰਿਲੋਆ ਆਗਮ ਨਿਗਮ ਉਧਰਣੰ ਜਰਾ ਜੰਮਿਆ ਅਰੁਆ ਗੁਰ ਅਮਰਦਾਸ ਥਿਰ ਥੱਪਿਓ ਪਰਗਾਮੀ ਤਰਨ ਤਰਨ ਅਗ ਅੰਤਕ ਬਦੈ ਨ ਸਲ ਕਵ ਗੁਰ ਰਾਮਦਾਸ ਤੇਰੀ ਸ਼ਰਨ ਸਵਈਏ ਮਹਲੇ ਪੰਜਵੇਂ ਕੇ ਇੱਕ ਓਅੰਕਾਰ ਸਤਿ ਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲੇ ਅਬਿਨਾਸ਼ੀ ਜਿਸ ਸਿਮਰ ਦੁਰਮਤ ਮਲ ਨਾਸ਼ੀ ਸਤਿਗੁਰ ਚਰਨ ਕਮਲ ਡਿਦ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਘਰ ਕੀ ਉਪਰਗਾਸ਼ਾ ਸਗਲ ਮਨੋਰਥ ਪੂਰੀ ਆਸਾ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਖਾਣਿਓ ਭਗਤ ਜੋਗ ਕੋ ਜੈਤਵਾਰ ਹਰ ਜਨ ਕੇ ਉਪਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਬਸਾਯੋ ਗੁਰ ਨਾਨਕ ਅੰਗਦ ਅਮਰ ਲਾਗੀ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਬਡਭਾਗੀ ਉਨ ਮਾਨਿਓ ਹਿਰਦ ਸ਼ਬਦ ਵਸਾਇਓ ਮਨ ਮਾਣਕ ਸੰਤੋਖਿਓ ਗੁਰੂ ਨਾਮ ਦ੍ਰਿੜਾਇਓ ਅਗੰਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜਨ ਘਰ ਗੁਰੂ ਰਾਮਦਾਸ ਅਨਭਉ ਠਹਿਰਾਇਓ ਜਨ

ਅਪਤੀਜ ਪਤੀਣਾ ਗੁਰ ਨਾਨਕ ਸਚ ਨੀਮ ਸਾਜ ਸਤਿਗੁਰ ਸੰਗਲੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰੋ ਬੀਣਾ ਖੇਲ ਗੁੜੋ ਕੀ ਹਰ ਆਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣੋ ਆਜੋਨੀ ਸੰਭਵਿਓ ਸੁਜਸ ਕਲ ਕਮੀਅਣ ਬਖਾਣਿਓ ਗੁਰੂ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪਰਮਾਣ ਸਰ ਜੀਵਨ ਅਰਜਨੀ ਅਮੂਲਿ ਅਜੋਨੀ ਸੰਭਵ ਭੈ ਭੰਜਨ ਪਰ ਦੁਖ ਨਿਵਾਰਿ ਅਪਾਰਿ ਅਨੰਭਉ ਅਗਾਹ ਗਹਿਨ ਪਰਮ ਭ੍ਰਾਂਤ ਦਹਿਨ ਸੀਤਲ ਸੁਖਦਾਤੋ ਅਸੰਭੋ ਯੁੱਧ ਵਿਵੋ ਪੁਰਖ ਪੂਰਨ ਵਿਧਾਤਿਓ ਨਾਨਕ ਆਦਿ ਅੰਗਦ ਅਮਰੁ ਸਤਿਗੁਰ ਸ਼ਬਦ ਸਮਾਇਓ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਸ ਜਗ ਅੰਦਰ ਮੰਦਰ ਭਾਗ ਜੁਗਤ ਸ਼ਿਵ ਰਹਿਤਾ ਗੁਰਪੂਰਾ ਪਾਇਓ ਵੱਡ ਭਾਗੀ ਲਿਵਲਾਗੀ ਮੇਦਨ ਭਰੁ ਸਹਿਤਾ ਪੈ ਭੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਹਿ ਜਸ ਬਖਤਾ ਕੁਲ ਸੋਢੀ ਗੁਰ ਰਾਮਦਾਸ ਤਨ ਧਰਮ ਤੁਝਾਇ ਅਰਜਨ ਹਰਿ ਭਗਤਾ ਧਰਮ ਧੀਰ ਗੁਰਮਤਿ ਗੰਭੀਰ ਪਰ ਦੁਖ ਬਿਸਾਰਣ ਸ਼ਬਦ ਸਾਰ ਹਰਿ ਸਮੇ ਉਦਾਰਿ ਅਹਮੇਵ ਨਿਵਾਰਣ ਮਹਾਦਾਨ ਸਤ ਗੁਰ ਗਿਆਨ ਮਨ ਚਾਉ ਨ ਹੁਟੈ ਸਤਵੰਤ ਹਰਿ ਨਾਮ ਮੰਤਰ ਨਮ ਨਿਧ ਨਾਨਕੁਟੈ ਗੁਰੂ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਆ ਤਾਣਿਓ ਗੁਰ ਅਰਜਨ ਕਲ ਉਚਰੈ ਤੈ ਰਾਜ ਜੋਗ ਰਸ ਜਾਣਿਓ ਪੈ ਨਿਰਪਉ ਮਾਣਿਓ ਲਖ ਮੈਂ ਲਖ ਲਖਾਇਓ ਅਗਾਮੀ ਅਗੁਚਰ ਕਤ ਗੰਭੀਰ ਸਤਿਗੁਰ ਪ੍ਰਚਾਇਓ ਗੁਰ ਪ੍ਰਚੈ ਪ੍ਰਵਾਨ ਰਾਜ ਮੈਂ ਜੋਗ ਕਮਾਇਓ ਧੰਨ ਧੰਨ ਗੁਰ ਧਾਨਿ ਅਪਾਰ ਸਰਸੁ ਭਾਰ ਭਰਾਇਓ ਗੁਰਗਮ ਪਰਮਾਣਿਆ ਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜਨ ਕਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ ਆਮਿਓ ਰਸਨਾ ਬਦਨ ਬਰਦਾਤ ਲਖ ਪਾਰ ਗੁਰ ਸੂਰ ਸ਼ਬਦ ਹਉ ਮੈਂ ਨਿਵਾਰਿਓ ਪੰਚਾ ਹਰਿ ਨਿਦਾਲਿਓ ਸੁਨ ਸਹਿਜ ਨਿਜ ਘਰ ਸਹਾਰਿਓ ਹਰਿ ਨਾਮ ਲਾਗਿ ਜਗਿ ਉਦਰਿਓ ਸਤਿਗੁਰ ਹਿਰਦੈ ਬਸਾਇਓ ਗੁਰ ਅਰਜਨ ਕਲ ਉਚਰੈ ਤੈ ਜਨ ਕਹਾ ਕਲਿਸ਼ ਦੀ ਪਾਇਓ ਸੂਰ ਉਠੇ ਗੁਰ ਅਰਜਨ ਪੁਰਖ ਪਰਮਾਨ ਪਾਰਥਉ ਚਾਲੈ ਨਾਹੀ ਨੇਜ਼ਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਭਵਜਲ ਸਾਇਰ ਸੇਤ ਨਾਮ ਹਰੀ ਕਾਬੋ ਹਿਤਾ ਤੋ ਸਤਿਗੁਰ ਸੰਹੇਤ ਨਾਮ ਲਾਗ ਜਗ ਉਦਰਿਓ ਜਗਤ ਉਧਾਰਨ ਨਾਮ ਸਤਿਗੁਰ ਤੁਠੈ ਪਾਇਓ ਅਵਨਾਹਿ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਂਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰਿ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ ਗੁਰ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਭਿਖੋ ਨੈਣ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਓਰ ਆਦਿ ਪੁਰਖ ਪ੍ਰਤੱਖ ਲਿਖਿਓ ਅਸ਼ਰ ਮਸਤਕ ਧੁਰ ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਭਨ ਮਥੁਰਾ ਮੂਰਤ ਸਦਾ ਥਿਰ ਲਾਏ ਚਿਤ ਸਨਮੁਖ ਰਹੋ ਕਲਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਬੇ ਤਰੋ ਤੇ ਜਨ ਜਾਚੋ ਜਗਤ੍ਰ ਪਰ ਜਾਨੀਅਤ ਬਸ ਰੈਣ ਬਸ ਜਾਂ ਕੋਹਿਤ ਨਾਮ ਸਿਉ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਬਸ ਨਾ

ਸਿੱਖ ਸੰਗਤ ਸਭ ਨਵੇ ਨਿਤ ਪੁਰਾਣ ਬਾਚੀਐ ਵੇਦ ਬ੍ਰਹਮਾ ਮੁਖ ਗਾਵੇ ਅਜੈ ਚਵਰ ਸਿਰ ਢੂਲੈ ਨਾਮ ਅੰਮ੍ਰਿਤ ਮੁਖ ਲਿਓ ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪੈ ਗਇਓ ਹਰਬੰਸ ਜਗਤ ਜਸ ਸੰਚਰੋ ਸੂ ਕਵਣ ਕਹੇ ਸ੍ਰੀ ਗੁਰਮੁਯੋ ਦੇਵਪੁਰੀ ਮੈਂ ਕਹਿਓ ਆਪ ਪਰਮੇਸ਼ਵਰ ਪਾਇਓ ਹਰ ਸਿੰਘਾਸਣ ਦਿਓ ਸ੍ਰੀ ਗੁਰ ਤਹਿ ਬੈਠਾਇਓ ਰਹਿਸ ਕੀਓ ਸੁਰਦੇਵ ਤੋਹੇ ਜਸ ਜਹ ਜਹ ਜੰਪੈ ਅਸੁਰ ਗਏ ਤੇ ਭਾਗ ਪਾਪ ਤਨ ਪੀਤਰ ਕੰਪੈ ਕਾਟੇ ਸੁਪਾਪ ਤਿੰਨ ਨਰਹੋ ਕੇ ਗੁਰ ਰਾਮਦਾਸ ਜਨ ਪਾਇਓ ਛਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕੋ ਦੇ ਆਇਓ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਸਲੋਕ ਵਾਰਾਂ ਤੇ ਵਧੀਕ ਮਹਲਾ ਪਹਿਲਾ ਉਹ ਤੰਗੀ ਪੈ ਓਹਰੀ ਗਹਿਰੀ ਗੰਭੀਰੀ ਸਸੁੜ ਸੂਹੀਐ ਕਿਵ ਕਰੀ ਨਿਭ ਨਾ ਜਾਏ ਥਣੀ ਗੱਜ ਜੇ ਲੱਗਾ ਗਿੜਬੜੀ ਸਕੀਏ ਧੋ ਲਹਿਰੀ ਸੇ ਪੀਟੈ ਦੇ ਡੇਠ ਮੈਂ ਮੁੰਦ ਨ ਗਰਭ ਥਣੀ ਸੁਣ ਮੂੰਦੇ ਹਰਣਾਖੀਏ ਗੂੜਾ ਵੈਣ ਅਪਾਰ ਪਹਿਲਾਂ ਵਸ ਸਿਆਣ ਕਹਿ ਤਾਂ ਕੀ ਚੈ ਵਾਪਾਰ ਦੋਹੀ ਦਿੱਚੇ ਦੁਰਜਨਾ ਮਿੱਤਰਾਂ ਕੂ ਜੈਕਾਰ ਜਦ ਦੋਹੀ ਸੱਜਣ ਮਿਲਣ ਲਹੁ ਮੂੰਦੇ ਵਿਚਾਰ ਤਨ ਮਨ ਦੀ ਜੇ ਸੱਜਣਾ ਐਸਾ ਹੱਸਣ ਸਾਰ ਤੇ ਸਿਉਨਿਓ ਨੱਕੀ ਚਈ ਜੇ ਦਿਸੇ ਚੱਲਣ ਹਾਰ ਨਾਨਕ ਜਿਨੀਏ ਵਿਕਾਰ ਬੂਝਿਆ ਤਿਨਾ ਵਿਟਹੋ ਕੁਰਬਾਣ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਨ ਕਲ ਤਾਹੂ ਖਰੇ ਸੁਜਾਣ ਵੰਜਾਏ ਨੀ ਕਪਰੀ ਚੜ ਚੱਖੜ ਉਹਾੜ ਲਹਿਰੀ ਬੈਨ ਲਖੇ ਸਰੀ ਸਤਿਗੁਰ ਸਿਉ ਅਲਾਏ ਬੇੜੇ ਡੁੱਬਣ ਨਾਹੇ ਭਾਓ

ਨਾਨਕ ਵੇਹ ਪਰਵਾਹ ਸੋਹ ਕੀਰਤਨ ਮਿਟੀ ਰਾਮ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਮਹੱਲਾ ਤੀਜਾ ਲਾਹੌਰ ਸਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦੋ ਸਾਹੀ ਕੀਆ ਨਿਸ਼ਾਨੀ ਤੋਂ ਢਣਿਆ ਵੇਅਨੀ ਉਦੋ ਸੀ ਘਰੇ ਬੂਠੀ ਕੁੜਾਈ ਰੰਨੀ ਤੰਮੀ ਸਤੀ ਰੰਨੀ ਕਰੇ ਸਿਆਪਾ ਰੋਵਨ ਕੂੜੀ ਕਮੀ ਜੋਲੇ ਵੈਸੋ ਦੇਵੇ ਨਾਹੀ ਖੱਟੇ ਦਮ ਸਹਮੀ ਬਬਰ ਤੂੰ ਹਰਿਆ ਬਲਾ ਕਬਲਾ ਕਾਂਚਨ ਬੰਨ ਕਹਿ ਦੋ ਖੜੇ ਸੜਿਓ ਕਾਲੀ ਹੋਇਆ ਦੇਹਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾਲ ਹਾਂ ਜੈਸੇ ਤੀ ਮੇਰਾ ਸੰਗ ਜਿਤ ਡਿੱਠੇ ਤਨ ਭਰ ਫੁੜੇ ਚੜੇ ਚਵਗਣ ਬੰਨ ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ ਗਿਆਨੀ ਜੀਵੇ ਸਦਾ ਸਦਾ ਸੁਰਤੀ ਪਤ ਹੋਏ ਸਰਫੇ ਸਰਫੇ ਸਦਾ ਸਦਾ ਇਹ ਵੇ ਗਈ ਵਿਹਾਏ ਨਾਨਕ ਕਿਸਨੋਂ ਆਖੀਏ ਮਣ ਪੁੱਛਿਆ ਹੀ ਲੈ ਜਾਏ ਦੋਸ ਨਾ ਦੇ ਹੋ ਰਾਏ ਨੋ ਮਤ ਚਲੇ ਜਾ ਬੁੱਢਾ ਹੋਵੇ ਗੱਲਾਂ ਕਰੇ ਕਨੇਰੀਆਂ ਤਾਂ ਅੰਨੇ ਪਵਣਾ ਖਾਤੀ ਟੋਵੇ ਪੂਰੇ ਕਾ ਕੀਆ ਸਭ ਕੁਛ ਪੂਰਾ ਘੱਟ ਵੱਧ ਕਿਛ ਨਾਹੀ ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਹੇ ਸਮਾਹੀ ਸਲੋਕ ਮਹਲਾ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਭਿਆਗਤ ਨਾ ਆਖੀਐ ਜਿਨ ਕੇ ਮਨ ਮੈਂ ਭਰਮ ਤਿਨਕੇ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ ਅਭੈ ਨਿਰੰਜਨ ਪਰਮ ਪਦ ਤਾਕਾ ਭੀਕ ਹੋਏ ਤਿਸਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ ਹੋਵਾਂ ਪੰਡ ਜੋਤ ਕੀ ਵੇਦ ਬੜਾ ਮੁੱਖ ਚਾਰ ਨਵਾਂ ਖੰਡ ਵੇ ਜਾਣਿਆ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿਲੀ ਘਾਤ ਕੰਜਕਾ ਅਣਚਾਰੀ ਕਾ ਧਾਨ ਫਿਟਕ ਫਿਟਕਾਂ ਕੋੜ ਵਧੀਆਂ ਸਦਾ ਸਦਾ ਬਿਮਾਨ ਪਾਹੇ ਤੇ ਜਾਹੇ ਵਿਸਰ ਨਾਨਕਾ ਇਕ ਨਾਮ ਸਭ ਬੁੱਧੀ ਜਾ ਲਿਆ ਇਕ ਰਹੇ ਤਤ ਗਿਆਨ ਮਾਥੇ ਜੋ ਤੁਰ ਲਿਖਿਆ ਸੋ ਮੇਟ ਨ ਸਕੇ ਕੋਏ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਜੈ ਜਿਸਨੋ ਨਦਰ ਹੋਏ ਜਿਨੀ ਨਾਮ ਵਿਸਾਰਿਆ ਕੂੜੇ ਲਾਲਚ ਲੱਗ ਧੰਦਾ ਮਾਇਆ ਮੋਹਣੀ ਅੰਤਰ ਤਿਸਨਾ ਅੱਗ ਜਿਨਾ ਵੇਲ ਨ ਤੂੰ ਬੜੀ ਮਾਇਆ ਠੱਗੇ ਠੱਗ ਮਨਮੁਖ ਬੰਨ ਚਲਾਈਆ ਹੈ ਨਾ ਮਿਲਹੀ ਵਾਗ ਸਾਗ ਆਪ ਭੁਲਾਏ ਭੂਲਿਆ ਆਪੇ ਮੇਲ ਮਿਲਾਏ ਨਾਨਕ ਗੁਰਮੁਖ ਛੂਟੀਏ ਜੇ ਚੱਲੇ ਸਤਿਗੁਰ ਪਾਏ ਸਾਲਾ ਹੀ ਸਲਾਣਾ ਪੀ ਸੱਚਾ ਸਾਲਾ ਹੈ ਨਾਨਕ ਸੱਚਾ ਇੱਕ ਦਰ ਬੀਬਾ ਪਰ ਹਰਿਆ ਹੈ ਨਾਨਕ ਜੈ ਜੈ ਮੈਂ ਫਿਰੋ ਤਹਿ ਤਹਿ ਸੱਚਾ ਸੋਏ ਜੈ ਦੇਖਾਂ ਤਾਂ ਇੱਕ ਹੈ ਗੁਰਮੁਖ ਪ੍ਰਗਟ ਹੋਏ ਦੁੱਖ ਵਿਸਾਰਨ ਸ਼ਬਦ ਹੈ ਜੈ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ ਨਾਨਕ ਹੋ ਹੋ ਕਰਤੇ ਖੱਪ ਮੂਏ ਖੂਹਣ ਲੱਖ ਸੰਖ ਸਤਿਗੁਰ ਮਿਲੇ ਸੋ ਵਰੈ ਸੱਚ ਸ਼ਬਦ ਲੰਖ ਜਿਨਾ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਣ ਲਾਗੋ ਪਾਏ ਗੁਰ ਸ਼ਬਦੀ ਹਰ ਮਨ ਬਸੈ ਮਾਇਆ ਕੀ ਭੁੱਖ ਜਾਏ ਸੇ ਜਨ ਨਿਰਮਲੀ ਉਜਲੇ ਜੇ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਜਿਉਂ ਪੁਰਖੈ ਕਰ ਭਗਤੀ ਨਾਰ ਹੈ ਅਤ ਲੋਚੈ ਭਗਤੀ ਪਾਏ ਬਹੁ ਰਸਾਲਣੇ ਸਵਾਰ ਦੀ ਖਟਰਸ ਮਿੱਠੇ ਪਾਏ ਤਿਉਂ ਬਾਣੀ ਭਗਤ ਸਲਾਹ ਦੇ ਹਰ ਨਾਮੇ ਚਿਤ ਲਾਏ ਮਨ ਤਨ ਤਨ ਅੱਗੇ ਰੱਖਿਆ ਸਿਰ ਵੇਚਿਆ ਗੁਰ ਅੱਗੇ ਜਾਏ ਮਨ ਤਨ ਤਨ ਅੱਗੇ ਰੱਖਿਆ ਸਿਰ ਵੇਚਿਆ ਗੁਰ ਅੱਗੇ ਜਾਏ ਪੈ ਭਗਤੀ ਭਗਤ ਬੋ ਲੋਚਦੇ ਪ੍ਰਭ ਲੋਚਾ ਪੂਰ ਮਿਲਾਏ ਹਰ ਪ੍ਰਭ ਵੇ ਪ੍ਰਵਾਹ ਕਿਤ ਖਾਦੇ ਤਿਪਤਾਏ
सतगुर के भाणे जो चले तिवतासे हर गुण गाए तन तन कल जग नानक जे चले सतगुर पाए। सतगुरु ना सेवियो शब्द न रखियो और धार तगत ना का जीविया किता ए संसार। गुरमति पौ मन बस पवे तहा रस लगे प्यार। नाम ले तुर लिखिया जन नानक पार उतार। माया मोह जग परमिया कर्मु से खबर न होए। काम क्रोध मन हर ले हर लिया मन मुख अंदा लोए। ज्ञान खड़ग पांच दूत संघारे।

ਜਿਨ ਹਰ ਹਰ ਨਾਮ ਧਿਆਇਆ ਜਨ ਨਾਨਕ ਤਿਨ ਜੈਕਾਰ ਵਿਛੜ ਵਿਛੜ ਜੋ ਮਿਲੇ ਸਤਿਗੁਰ ਕੇ ਪਾਏ ਜਨ ਮਰਨ ਨੇ ਚਲ ਪੈ ਗੁਰਮੁਖ ਨਾਮ ਧਿਆਏ ਗੁਰ ਸਾਧੂ ਸੰਗਤ ਮਿਲੇ ਹੀਰੇ ਰਤਨ ਲਭਨ ਨਾਨਕ ਲਾਲ ਮੋਲਕਾ ਗੁਰਮੁਖ ਖੋਜ ਲਹਨ ਮਨਮੁਖ ਨਾਮ ਨਾ ਚੇਤਿਓ ਤਗ ਜੀਵਨ ਤਗ ਵਾਸ ਜਿਸਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਨਾ ਵਸਿਓ ਗੁਣ ਤਾਸ ਇਹ ਮਨ ਸ਼ਬਦ ਨਾ ਭੇਦਿਓ ਕਿਉਂ ਹੋਵੇ ਕਰਵਾਸ ਮਨ ਮੁਖੀਆਂ ਦੁਹਾਗਣੇ ਆਵਣ ਜਾਣ ਮੁਆਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਔਰ ਧਾਰਿਆ ਹਰ ਹਿਰਦੇ ਕਮਲ ਪ੍ਰਗਾਸ ਸਤਿਗੁਰ ਸੇਵ ਨੇ ਆਪਣਾ ਹੋ ਸਤ ਬਲਿਹਾਰੀ ਤਾਸ ਨਾਨਕ ਦਿਨ ਮੁਖ ਉਜਲੇ ਜਨੰਤਰ ਨਾਮ ਪ੍ਰਗਾਸ ਸ਼ਬਦ ਮਰੇ ਸੋਈ ਜਨ ਸਿਜੈ ਬਿਨ ਸ਼ਬਦ ਮੁਕਤ ਨ ਹੋਈ ਭੇਖ ਕਰੇ ਪਾਉ ਕਰਮ ਬਗੁੱਤੇ ਪਾਏ ਦੂਜੇ ਪਰਜ ਬਗੋਈ ਨਾਨਕ ਬਿਨ ਸਤਿਗੁਰ ਨਾਉ ਨਾ ਪਾਈਐ ਜੇ ਸੋ ਲੋਚੈ ਕੋਈ ਹਰ ਕਾ ਨਾਉ ਅਤਵਾੜੀ ਉੱਚਾ ਉੱਚੀ ਹੂੰ ਉੱਚਾ ਹੋਈ ਅੱਪੜ ਕੋਈ ਨਾ ਸਕਈ ਜੇ ਸੋ ਲੋਚੈ ਕੋਈ ਮੁਖ ਸੰਜਮ ਹੱਛਾ ਨਾ ਹੋਵਈ ਕਰ ਭੇਖ ਪਵੇ ਸਭ ਕੋਈ ਗੁਰ ਕੀ ਪੌੜੀ ਜਾਏ ਜੜੇ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੇ ਕੋਏ ਨਾਨਕ ਸ਼ਬਦ ਮਰੇ ਮਨ ਮਾਨੀਐ ਸੱਚੇ ਸਾਚੀ ਸੋਏ ਮਾਇਆ ਮੋਹ ਦੁੱਖ ਸਾਗਰ ਹੈ

ਪਿਆਰ ਬਿਨ ਸ਼ਬਦ ਜਗਤ ਭਰ ਲਿਆ ਕਹਿਣਾ ਕਛ ਨ ਜਾਏ ਹਰ ਰੱਖੇ ਸੇ ਉਪਰ ਸ਼ਬਦ ਰਹਿ ਲਵਲਾਏ ਨਾਨਕ ਕਰਤਾ ਸਭ ਕੁਝ ਜਾਣਦਾ ਜਿਨ ਰੱਖੀ ਬਣਤ ਬਣਾਏ ਹੋਮ ਜਗ ਸਭ ਤੀਰਥਾਂ ਪੜ ਪੰਡਤ ਥੱਕੇ ਪੁਰਾਣ ਬਿਖ ਮਾਇਆ ਮੋਹਨਾ ਮਿਟਈ ਵਿੱਚ ਹੋਮੇ ਆਵਣ ਜਾਣ ਸਤਿਗੁਰ ਮਿਲਿਆ ਮਾਲੀ ਉਤਰੇ ਹਰ ਜਪਿਆ ਪੁਰਖ ਸੁਜਾਣ ਜਿਨਾ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਤਿ ਕੁਰਬਾਨ ਮਾਇਆ ਮੋਹ ਪਹੁੰਚਤ ਵਦੇ ਬੋ ਆਸਾ ਲੋ ਵਿਕਾਰ ਮਰ ਮੁਖ ਅਸਰ ਨਾਥੀਏ ਮਰ ਬਿਨ ਸਜਾਏ ਖਿਨਵਾਰ ਵੜ ਪਾਗ ਹੋਵੇ ਸਤਿਗੁਰ ਮਿਲੇ ਹੋ ਮੈਂ ਤਾਜ ਵਿਕਾਰ ਬੜ ਭਾਗ ਹੋਵੇ ਸਤਿਗੁਰ ਮਿਲੇ ਹੋ ਮੈਂ ਤਜੇ ਬਿਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨਾ ਹੋਵਈ ਨਾਮ ਨਾ ਲੱਗੇ ਪਿਆਰ ਜਨ ਨਾਨਕ ਨਾਮ ਅਰਾਧਿਆ ਗੁਰ ਕੈ ਹਿਤ ਪਿਆਰ ਲੋਭੀ ਕਾਵੇ ਸਾਹ ਨਾ ਕੀਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੇ ਤੋਹੈ ਜਿੱਥੇ ਹੱਥ ਨ ਪਾਏ ਮਨਮੁਖ ਸੇਤੀ ਸੰਗ ਕਰੇ ਮੋਹ ਕਾਲ ਕਾਗ ਲਗਾਏ ਮੂੰਹ ਕਾਲੇ ਤਨ ਲੋਭੀਆਂ ਜਾਸਨ ਜਨਮ ਗਵਾਏ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੇ ਮਨ ਆਏ ਜਨ ਮਰਨ ਕੀ ਮਲ ਉਤਰੇ

ਵਰਭਾਗੀ ਗਾੜ ਮੰਦਰ ਖੋਜਿਆ ਹਰ ਹਿਰਦੇ ਪਾਇਆ ਨਾਲ ਮਨਮੁਖ ਦੈ ਦਿਸ ਫਿਰ ਰਹੇ ਅਤਿਸਨਾ ਲੋਭ ਵਿਕਾਰ ਮਾਇਆ ਮੋਹ ਨਾ ਚੁੱਕੇ ਮਰ ਜੰਮੇ ਵਾਰੋ ਵਾਰ ਸਤਿਗੁਰ ਸੇਵ ਸੁਖ ਪਾਇਆ ਅਤਿਸਨਾ ਤਾਜ ਵਿਕਾਰ ਜਨ ਮਰਨ ਕਾ ਦੁੱਖ ਗਿਆ ਜਨ ਨਾਨਕ ਸ਼ਬਦ ਵਿਚਾਰ।

0: लाए शब्द चिन्ह कुतरे मन लै जाए चारे कुंडा चौक वरसदा बूंद पवे सहज सुभाए जाली ते सब उपजे बिन जल प्यासन जाए नानक हर जल जन पिया तस भूख न लागे आए बावी हा तू सहज बोल सच्चे शब्द सुभाए सब कुछ तेरे नाल है सतगुर दिया दिखाए आप पछाण प्रीतम मिले बूटा शैबर लाए चिम चिम अमृत वरसदा तिसना पुख सब जाए कूक पुकार न हो वही ज्योति ज्योत मिलाए नानक सुख सवन सुहागणे सच्चे नाम समाए तुरों खसम भेजिया सच्चे हुक्म पठाए इंद वरस दया कर गूढ़ी शैवर लाए बावी है तन मन सुख होए जा तत बूंद मुह पाए अन तन बहुत
1: सुख होए जा तत बूंद मुह पाए अन तन बहुता उपजाए धरती सुबा पाए अन दिन लोग भगत कराए गुर का शब्द समाए अंदर लोग भगत कराए गुर के शब्द समाए आपे सच्चा बख्श लाए कर कृपा करे रजाए हर गुण गावो कामणी सच्चाए शब्द समाए पैगा सह शंगार करे हो सच रहो लिवलाए नानक नामो मन वसाए हर दरगे लय छड़ाए बबिया सगली धरती जे फिराए ऊड़ चढ़े आकाश सतगुर मिलिया जल पाइया चुके भू प्यास जियो पिंड सब तिसका सब के तिसके पास विण बोलिया सब किश जानदा ਕਿਸੇ ਆਗੇ ਕੀਚੇ ਅਰਦਾਸ ਨਾਨਕ ਘੱਟ ਘੱਟ ਇੱਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਨਾਨਕ ਤਿਸੇ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ ਹਰ ਬੂਠਾ ਮਨ ਤਨ ਪਰ ਫੜੇ ਸਭ ਜਗ ਰਿਹਾਵਲ ਹੋਏ ਸ਼ਬਦ ਹੈ ਸਦਾ ਬਸੰਤ ਹੈ ਜੇ ਤਨ ਮਨ ਰਿਹਾ ਹੋਏ ਨਾਨਕ ਨਾਮ ਨ ਵਿਸਰੈ ਜਿਨ ਸਿਰਿਆ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨਾਂ ਗੁਰਮੁਖ ਵਸਿਆ ਮਨ ਸੋਏ ਅਰ ਬੂਠੇ ਮਨ ਤਨ ਪਰ ਫੜੇ ਸਭ ਜਗ ਰਿਹਾ ਹੋਏ ਵਡੜੇ ਨਾਮ ਵਡੜੇ ਚਾਲ ਚਲੰਬੜੈ ਨਾ ਵੜਾ ਲਈਏ ਕੇਸ ਨਾਉ ਲਈਏ ਪਰਮੇਸ਼ਰ ਹੈ ਪੰਨ ਕਰ ਸਮਰਥ ਹਰ ਹਰ ਬੀ ਤੂੰ ਤੂੰ ਕਰੈ ਬੋਲੇ ਪੱਲੀ ਬਾਣ ਸਾਹਿਬ ਸਦਾ ਹਦੂਰ ਹੈ ਕਹਿ ਉੱਚੀ ਕਰੇ ਪਕਾਰ ਜਿਨ ਜਗਤ ਪਾਏ ਰੰਗ ਆ ਤਿਸ ਵਿਟੋ ਕੁਰਬਾਨ ਆਪ ਛੁੱਟ ਤਾਂ ਸੋ ਮਿਲੇ ਸੱਚਾ ਇਹ ਵਿਚਾਰ ਮੈਂ ਫਿਕਾ ਬੋੜਨਾ ਬੋਝ ਨਾ ਸਕਾਂਕਾਰ ਵਾਣ ਤ੍ਰਿਣ ਤ੍ਰੇਪਣ ਤੁਜੇ ਤੇ ਆਇੰਦਾ ਅਨ ਸਦਾ ਵਿਹਾਣ ਬਿਨ ਸਤਿਗੁਰ ਕੇ ਨ ਪਾਇਆ ਕਰ ਕਰ ਤੇ ਵਿਚਾਰ ਨਦਰ ਜੇ ਆਪਣੀ ਦਾਇਆ ਪੈ ਲੈ ਸਵਾਰ ਨਾਨਕ ਗੁਰਮ ਜਿਨੀ ਧਿਆਇਆ ਆ ਇਸ ਪ੍ਰਵਾਣ ਜੋਗ ਨ ਪਗਵੀ ਕੱਪੜੀ ਜੋਗ ਨ ਮੈਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕਹਿ ਉਪਦੇਸ਼ ਚਾਰੇ ਕੁੰਡਾਂ ਜੇ ਪਵੈ ਵੇਦ ਪੜੇ ਜੋ ਚਾਰ ਨਾਨਕ ਸਾਚਾ ਪੇਟੇ ਹਰ ਮਨ ਵਸੈ ਪਾਵੇ ਮੋਹ ਦੁਆਰ ਨਾਨਕ ਵਰਤੇ ਖਸਮ ਕਾ ਮਤ ਪਵੀ ਫਿਰੇ ਚਲ ਚਿੱਤ ਮਨ ਮੋਹ ਸੋ ਕਰ ਦੋਸਤੀ ਸੋ ਕੇ ਪੁੱਛੇ ਮੇਤਾ ਗੁਰਮੁਖ ਸੋ ਕਰ ਦੋਤੀ ਸਤਿਗੁਰ ਸੋ ਲਾਏ ਚੇਤਾ ਜਮਣ ਮਨ ਕਾ ਮੂਲ ਕਟੀਐ ਤਾਂ ਸੋ ਵਿਮ੍ਰਿਤ ਭੁਲਿਆ ਆਪ ਸਮਝਾਇ ਸੀ ਜਾ ਕੋ ਨਦ ਕਰਾਇ ਨਾਨਕ ਨਦਰੀ ਬਾਹਰੀ ਕਰਨ ਬਲਾਵ ਕਰੇ ਸਲੋਕ ਮਹਲਾ ਚੌਥਾ ਕਿਉ ਓੰਕਾਰ ਸਤਿਗੁਰ ਪ੍ਰਸਾਦ ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਪੁਰਖ ਹੈ ਜੈਨ ਸਾਜਾ ਤਾ ਸੋਏ ਜਿਦ ਮਿਲਿਆ ਤੇਗੋ ਤਰਹਿ ਤਨ ਮਨ ਸੀਤਲ ਹੋਏ ਵਾਹ ਵਾਹੁ ਸਤਿਗੁਰ ਸਤਿਪੁਰਖ ਹੈ ਜਿਨੋ ਸਮਤ ਸਭ ਕੋਹੇ ਵਾਹ ਵਾਹੁ ਸਤਿਗੁਰ ਨਿਰਵੈਰ ਹੈ ਜਿਨ ਨਿੰਦਾ ਤੁਲ ਹੋਏ ਵਾਹ ਵਾਹੁ ਸਤਿਗੁਰ ਸਜਾਣ ਹੈ ਜਸੰਤ ਬ੍ਰਹਮ ਵਿਚਾਰ ਵਾਹ ਵਾਹੁ ਸਤਿਗੁਰ ਅਹੰਕਾਰ ਜਸੰਤ ਪਾਰਾਵਾਰ ਵਾਹ ਵਾਹੁ ਸਤਿਗੁਰੂ ਹੈ ਜੇ ਸਦੜਾਏ ਸੋਏ ਨਾਨਕ ਸਤਿਗੁਰ ਵਾਹ ਵਾਹੁ ਜਿਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਿਲਾ ਗੁਰਮ ਨਾਮ ਗੋਬਿੰਦ ਅੰਦੇ ਨਾਮ ਸਲਾਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬਉੜ ਨਮਨ ਤਨ ਭੰਗ ਮੂੰਹ ਪਿਰੀਆਂ ਸੁਨੇ ਹੋ ਕਿਉਂ ਸੱਜਣ ਮਿਲੇ ਪਿਆਰਿਆ ਹੋਂਟਣੇ ਦੀ ਤਿੰਨ ਸੱਜਣ ਸੱਸ ਵਾਰਿਆ ਸਤਿਗੁਰ ਮੈਡਾ ਮਿਤ ਜੈ ਮਿਲੇ ਤਾਂ ਇਹ ਮਨ ਵਾਰਿਆ ਦਿੰਦਾ ਮੂੰਹ ਪਿਰ ਦਾਸ ਸੱਜਣ ਸੱਜਣ ਹਾਰਿਆ ਹੋ ਫਿਰ ਬਾਲੀ ਹੋ ਫਿਰ ਬਾਲੀ ਨਾਨਕ ਹੋ ਫਿਰ ਬਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਦਿੰਦਾ ਮੂੰਹ ਪਿਰ ਦਾਸ ਹਰ ਸੱਜਣ ਸੱਜਣ ਹਾਰਿਆ ਨਾਨਕ ਹੋ ਫਿਰ ਪਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਹੋ ਖੜੀ ਨਿਹਾਲੀ ਪੰਦ ਮਰਮੂ ਸੱਜਣ ਆਵੈ ਕੋ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਹੋ ਜਿਉ ਕਰੀ ਤਿਸ ਵਿਟੋਂ ਚੌਖੰਨੀ ਐ ਜੋ ਮੈਂ ਫਿਰੀ ਦਿਖਾਵੈ ਦਾਨ ਕਰੋ ਦਿਆਲ ਤਾਂ ਗੁਰਪੁਰਾ ਮਿਲਾਵੈ ਅੰਤਰ ਜੋਰ ਹੋਮੇ ਤਨ ਮਾਇਆ ਕੂੜੀ ਆਵੇ ਜਾਏ ਸਤਿਗੁਰ ਕਾ ਫਰਮਾਇਆ ਮਨ ਸਕੇ ਦੋ ਤਰ ਤਰਿਆ ਨਾ ਜਾਏ ਨਦ ਕਰੇ ਜੇ ਆਪਣੇ ਨਦ ਕਰੇ ਜਿਸ ਆਪਣੇ ਸੋ ਚੱਲੇ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇਸੇ ਸੋ ਫਲ ਪਾਏ ਜਿਨੇ ਸਤਿਗੁਰ ਮੰਨਿਆ ਤਿੰਨ ਕੇ ਲਾਗੋ ਪਾਏ ਨਾਨਕ ਤਾਕਾ ਦਾਸ ਹੈ ਜੇ ਅੰਦਰ ਹਿਲਵਲਾਏ ਜਿਨ੍ਹਾਂ ਪ੍ਰੀ ਪਿਆਰ ਬਿੰਦਰ ਸਿੰਘਿਓ ਤ੍ਰਿਪਤੀ ਹੈ ਨਾਨਕ ਮਿਲੇ ਸੁਭਾਏ ਗੁਰਮੁਖੇ ਮਨ ਰੈਸੀ ਹੈ ਜਿਨ੍ਹਾਂ ਪ੍ਰੀ ਪਿਆਰ ਕਿਉਂ ਜੀਵਨ ਪਿਰ ਬਾਰ ਜਾ ਸੋ ਦੇਖਣ ਆਪਣਾ ਨਾਨਕ ਥੀ ਮਨ ਵੀ ਹਰੈ ਜਿਨ੍ਹਾਂ ਗੁਰਮੁਖ ਅੰਦਰ ਨੇ ਹੁਤੇ ਪ੍ਰੀਤਮ ਸੱਚੇ ਲਾਇਆ ਰਾਤੀ ਅਤੇ ਡਿਓ ਨਾਨਕ ਪ੍ਰੇਮ ਸਮਾਇਆ ਨਾਨਕ ਪ੍ਰੇਮ ਸਮਾਇਆ ਰਾਤੀਆਂ ਤੇ ਡੇ ਨਾਨ ਪ੍ਰੇਮ ਸੰਭਾਇਆ ਗੁਰਮੁ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈ ਹੈ ਆਨੰਦਨ ਰਹੇ ਆਨੰਦ ਨਾਨਕ ਸਹਿ ਸਮਾਈ ਹੈ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈ ਹੈ ਕਬੂ ਨਾ ਹੋਵੇ ਭੰਗ ਨਾਨਕ ਕਰ ਗੁਣ ਗਾਈ ਹੈ ਜਿਨ੍ਹਾਂ ਅੰਦਰ ਸੱਚਾ ਨੇ ਉਹ ਕਿਉਂ ਜੀਵਨ ਭਰੀ ਵੀ ਹੁਣ ਆ ਗੁਰਮ ਮੇਲੇ ਆਪ ਨਾਨਕ ਚਰੀ ਵਿਛੁਨਿਆ ਜਿਨ ਕੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮੰਕਾਰ ਨਾਨਕ ਲਿਓ ਮਿਲਾਏ ਮੈਂ ਜਾਚਕ ਦੀ ਜੈ ਨਾਮ ਹਰ ਗੁਰਮੁਸੇ ਗੁਰਮ ਰੋਵੈ ਜੇ ਗੁਰਮ ਕਰੇ ਸਾਈ ਭਗਤ ਹੋਵੈ ਗੁਰਮ ਹੋਵੇ ਸੋ ਕਰੇ ਵਿਚਾਰ ਗੁਰਮ ਨਾਨਕ ਪਾਵੇ ਪਾਰ ਜਿਨ੍ਹਾਂ ਅੰਦਰ ਨਾਮ ਨਿਦਾਨ ਹੈ ਗੁਰਬਾਣੀ ਵਿਚਾਰ ਤਿੰਨ ਕਹਿ ਮੁਖ ਸਾਦੀ ਉਜਲੈ ਤੇ ਸੱਚੇ ਦਰਬਾਰ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰ ਮਿਲੇ ਨਾ ਵਿਛੜੈ ਜੇ ਮੇਲੇ ਸਿਜਣਹਾਰ ਗੁਰਪੀਰਾਂ ਕੀ ਚਾਕਰੀ ਮਾਂ ਕਰੜੀ ਸੋ ਸਾਰ ਨਦਰ ਕਰੇ ਜਿਸ ਆਪਣੀ ਤਿਸ ਲਾਏ ਹਿਤ ਪਿਆਰੇ ਸਤਿਗੁਰ ਕੀ ਸੇਵੇ ਲੱਗਿਆ ਪਉ ਜਲ ਤਰੇ ਸੰਸਾਰ ਮਨ ਚਿੰਦਿਆ ਫਲ ਪਾਇਸੀ ਅੰਤਰ ਬੇ ਵਿਚਾਰੇ ਨਾਨਕ ਸਤਿਗੁਰ ਮਿਲਿਆ ਪ੍ਰਭਾਈਐ ਸਭ ਦੂ ਨਿਵਾਰਨ ਹਾਰ ਮਨ ਮੂਸੇ ਵਾਜੋ ਕਰੇ ਦੂਜੇ ਪਾਹੇ ਚਿਤ ਲਾਏ ਪੁੱਤ ਗਲਤ ਘਟਾਂ ਵਹਿ ਮਾਇਆ ਮੋਹ ਵਧਾਏ ਦਰਗੇ ਲੇਖਾ ਮੰਗੀਏ ਕੋਈ ਅੰਤਰ ਸਗੀ ਛਡਾਏ ਬਿਣ ਨਾਵੇਂ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੋ ਪਾਏ ਹੁਕਮੋ ਸਿਵੇ ਹੁਕਮ ਅਰਾਧੈ ਹੁਕਮੇ ਸਮ ਸਮਾਏ ਹੁਕਮ ਵਰਤਨੇ ਸੋ ਸੰਜਮ ਮਨ ਚੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੇ ਬੂਝੈ ਸਤਿਗੁਰ ਸੇਵੇ ਲਿਵ ਲਾਏ ਨਾਨਕ ਕਿਰਪਾ ਕਰੇ ਜਿਨ ਉੱਪਰ ਤਿੰਨਾ ਹੁਕਮੇ ਲਏ ਮਲਾਏ ਮਨ ਮੁਕਮ ਨਾ ਬੂਝੇ ਬਪੜੀ ਨਿਤੋਮੇ ਕਰਮ ਮਾਏ ਵਰਤਨੇ ਸੋ ਸੰਜਮ ਪੂਜਾ ਪਾਗਣ ਪਰਮ ਨਾ ਜਾਏ ਅੰਦਰੋਂ ਕਸੋਦ ਮਾਇਆ ਮੋਬੇ ਦੇ ਜੁਵਤੀ ਚਾਰੋ ਡਾਏ ਜਿਨ ਪਾਏ ਤਿੰਨ ਚੇਤੇ ਬਿਨ ਚੇਤੇ ਕਿਉਂ ਸੋ ਪਾਏ ਨਾਨ ਪਰ ਪੰਜ ਗਿਆ ਤੁਰ ਕਰ ਤਹਿ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਪਈ ਮਨ ਮੰਨਿਆ ਦਿਨ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਭ ਪੂਜਾਏ ਸਤਿਗੁਰ ਕਾ ਦਰ ਦੇਖੇ ਸਭ ਆਏ ਮੰਨਿਆ ਸਤਿਗੁਰ ਪਰਮ ਵਿਚਾਰੀ ਜਿਦ ਮਿਲਿਆ ਤਿਸ਼ਨਾ ਭੁੱਖ ਸਭ ਜਾਏ ਔਕੂ ਸਦਾ ਦਾ ਬਲਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਲਾਏ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰ ਚਰਣੀ ਲੱਗੇ ਆਏ ਜਿਨ ਪਿਰਿਆ ਸੁਨੇ ਹੋ ਸਹਿ ਸੱਜਣ ਮੈਂ ਨਾਲ ਅੰਤਰ ਬਾਹਰ ਆਓ ਫਿਰਾ ਬੀਰ ਦੇ ਰਹਾ ਸੰਭਾਲ ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ ਸਤਿਗੁਰ ਸੋ ਚਿੱਤ ਲਾਏ ਤਿਨ ਕੀ ਦੁੱਖ ਭੁਗਮੇ ਵੱਡਾ ਰੋ ਗਿਆ ਨਿਰਦੋ ਪੈ ਲਿਵ ਲਾਏ ਗੁਣ ਗਾਵੇ ਗੁਣ ਉਚਰੈ ਗੁਣ ਮੈਂ ਸਵੇ ਸੰਭਾਏ ਨਾਨਕ ਗੁਰ ਪੂਰੇ ਤੇ ਪਾਇਆ ਸਹਿ ਮਿਲਿਆ ਪ੍ਰਵਾਏ ਮਨਮੁਖ ਮਾਇਆ ਮੋਹ ਹੈ ਨਾਮ ਨਾ ਲੱਗੈ ਪਿਆਰ ਕੂੜ ਕਮਾਵੇ ਕੂੜ ਸੰਗ ਰਹਿ ਕੂੜ ਕਰੇ ਆਹਾਰ ਬੇ ਮਾਇਆ ਤਾਂ ਸੰਜਮ ਰਹੇ ਅੰਤੋਹੇ ਸਭ ਸ਼ਾਰ ਕਰਮ ਧਰਮ ਸੁ ਸੰਜਮ ਕਰੈ ਅੰਤਰ ਲੋਭ ਵਕਾਰ ਨਾਨਕ ਮਨ ਮੋਹ ਜੇ ਕਮਾਵੇ ਸੋ ਥਾਏ ਨਾ ਪਵੈ ਦਰਗੇ ਹੋਏ ਖਵਾਰ ਸਭਨਾ ਰਾਗਾਂ ਵਿੱਚ ਸੋ ਪਲਾ ਪਾਈ ਜਿਤ ਵਸਿਆ ਮਨ ਆਏ ਰਾਗ ਨਾ ਸਸਾ ਚਹਿ ਕੀਮਤ ਕਹੀ ਨਾ ਜਾਏ ਰਾਗੇ ਨਾ ਦੇ ਬਾਰਾ ਇਨੀ ਹੁਕਮ ਨਾ ਬੂਝਿਆ ਜਾਏ ਨਾਨਕ ਮੈਂ ਬੂਝੇ ਤਿੰਨਾ ਨਾਨਕ ਮੈਂ ਬੂਝੇ ਤਿੰਨਾ ਰਾਸ ਹੋਏ ਸਦੂ ਸੋਝੀ ਪਾਏ ਸਾਗ ਦਿਸ ਤੇ ਹੋਇਆ ਜੋ ਤਿਸੇ ਦੀ ਰਜਾਏ ਸਤਿਗੁਰ ਚ ਅੰਮ੍ਰਿਤ ਨਾਮ ਹੈ ਅਮਰ ਕਹੇ ਕਹਾਏ ਗੁਰਮਤੀ ਨਾ ਨਿਰਮਲ ਹੋ ਨਿਰਮਲ ਨਾਮ ਤੇ ਆਏ ਅੰਮ੍ਰਿਤ ਬਾਣੀ ਤਤ ਹੈ ਗੁਰਮ ਵਸੇ ਮਨ ਆਏ ਹਿਰਦੇ ਕੰਮ ਪ੍ਰਗਾਸਿਆ ਜੋਤੀ ਜੋਤ ਮਲਾਏ ਨਾਨਕ ਸਤਿਗੁਰ ਤਿੰਨ ਕੋ ਮੇਲਿਆਂ ਜਿਨ ਤੁਰ ਮਸਤਕ ਪਾਗ ਲਖਾਏ ਅੰਦਰ ਤੇ ਨਾ ਅੱਗ ਹੈ ਮਨ ਮੁਹ ਭੁੱਖ ਨਾ ਜਾਏ ਮੁਕਟਾਂ ਸਾ ਕੂੜੈ ਕੂੜ ਰਿਹਾ ਲਪਟਾਏ ਆਮ ਦਿਨ ਜਿੰਦਾ ਚਿੰਤ ਵਹਿ ਚਿੰਤਾ ਬਦਾ ਜਾਏ ਜੰਮਣ ਬਣ ਚੁੱਕੇ ਓਮੈ ਕਰਮ ਮਾਏ ਗੁਰਸਰਨਾਈ ਉਬਰੈ ਨਾਨਕ ਲੈ ਛਡਾਏ ਸਤਿਗੁਰ ਪੁਰਖ ਹਰ ਧਿਆਇੰਦਾ ਸਤ ਸੰਗਤ ਸਤਿਗੁਰ ਪਾਏ ਸਤ ਸੰਗਤ ਸਤਿਗੁਰ ਸਿਮੰਦੇ ਹਰ ਮੇਲੇ ਗੁਰ ਮਿਲਾਏ ਇਹ ਭਉ ਜਲ ਜਗ ਸੰਸਾਰ ਹੈ ਗੁਰਬੋਇਥ ਨਾਮ ਤਰਾਏ ਗੁਰ ਸਿੱਖੀ ਪਾਣਾ ਮੰਨਿਆ ਗੁਰ ਪੂਰਾ ਭਾਰ ਲੰਘਾਏ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਆਏ ਜਮ ਕੰਗਰ ਮਾਰ ਬਦਾਰ ਅੰਦਰ ਗਏ ਲੈ ਛਡਾਏ ਗੁਰਸਿੱਖਾਂ ਨੂੰ ਸੁਭਾ ਸਹਿਰ ਤੂਠਾ ਮੇਲ ਮਲਾਏ ਗੁਰਪੂਰੇ ਹਰ ਨਾਮ ਦੜਾਇਆ ਜਿਨ ਵਿੱਚੋਂ ਪਰਮ ਚਕਾਇਆ ਰਾਮ ਨਾਮ ਮਾਰ ਕੀਰਤ ਗਾਏ ਘਰ ਚਰਨ ਮਗ ਦਿਖਾਇਆ ਹੋਮੇ ਮਾਰੇ ਗਿਲ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਏ ਨ ਸਕੈ ਸੱਚੇ ਨਾਏ ਸਮਾਇਆ ਸਭ ਆਪੇ ਅਵਰਤੇ ਕਰਤਾ ਜੋ ਪਾਵੇ ਸੋ ਨਾਏ ਲਾਇਆ, ਜਾਨਾ ਨਾਉ ਲੈ ਤਾਂ ਜੀਵੈ, ਬਿਨ ਨਾਵੇ ਖਿਨ ਮਰ ਜਾਇਆ। ਮਨ ਅੰਤਰ ਹੋਮੈ ਰੋ ਪਰਮ ਪੂਲੈ ਸਾਉ ਮੈਂ ਸਾਕਤ ਦੁਰਜਣਾ, ਨਾਨਕ ਰੋ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ। ਗੁਰਮਤੀ ਹਰ ਹਰ ਬੋਲੇ, ਹਰ ਪ੍ਰੇਮ ਗਸਾਈ ਦਿਨਸ ਰਾਤ, ਹਰ ਰਤੀ ਹਰ ਰੰਗ ਚੋਲੈ, ਹਰ ਜੈਸਾ ਪੁਰਖ ਨ ਲੱਭਾਈ, ਸਭ ਦੇਖਿਆ ਜਗਤ ਮੈਂ ਟੋਲੈ। ਗੁਰ ਸਤਿਗੁਰ ਨਾਮ ਦੜਾਇਆ, ਮਨ ਅੰਤ ਨ ਕਾਹੂੰ ਡੋਲੈ, ਜਨ ਨਾਨਕ ਹਰ ਕਾ ਦਾਸ ਹੈ। ਗੁਰ ਸਤਿਗੁਰ ਕੇ ਗੋਲ ਗੋਲੇ, ਸਲੋਕ ਮਹਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਤੇ ਸਿਜ ਮੁਖ ਨਾ ਮੋੜਨ, ਜਿਨਿ ਜਾਤਾ ਸਾਈ, ਚਾਚੜ ਪਾਉਂਦੇ ਕੱਚੇ ਬਿਰਹੀ, ਜਿਨ੍ਹਾਂ ਕਾਰਨ ਆਈ ਪਟਣੀ ਵਿਹੁਣਾ, ਪਾਠ ਪਟੰਬਰ ਪਾਈ ਸੇ ਤੀਜਾ ਲੈ। ਤੂੜੀ ਵਿੱਚ ਲਡੰਦੜੀ ਸੋਹਾ, ਨਾਨਕ ਤੈ ਸਨਾਲ ਹੈ, ਗੁਰ ਕੇ ਸ਼ਬਦ ਰਾਧੀਐ। ਨਾਮ ਰੰਗ ਬੈਰਾਗ ਜੀਤੇ ਪੰਜ ਬਰਾਈਆ, ਨਾਨਕ ਸਭ ਮਾਰੂ ਏ ਰਾਗ, ਜਾਮੂ ਇੱਕ ਤਾਂ ਲੱਖ ਦੋ, ਜਿੱਤੀ ਪਿੰਡੇ ਦਰ ਕਿੱਤੜੈ। ਬਾਹਮਣ ਬਿਰਥਾ ਗਿਓ ਜਨਮ ਜਿਨ ਕੀ ਤੋ, ਸੋ ਵਿਸਰੈ ਸੋਰੋ ਸੋਰਾ ਪੀਜੀਏ, ਕਉ ਨ ਪੀਕਾ ਹੋਏ। ਨਾਨਕ ਰਾਮ ਨਾਮ ਗੁਣ ਗਾਈਐ, ਦਰਗਹਿ ਨਿਰਮਲ ਸੋਏ, ਜੋ ਪ੍ਰਭ ਰੱਖੇ ਆਪ ਤਿਨ ਕੋਇ ਨ ਮਾਰੀ। ਅੰਦਰ ਨਾਮ ਦਾਸ ਦਾ ਗੁਣ ਸਾਰੀ, ਏਕਾ ਟੇਕਾ ਗਮ ਮਨ ਤਮ ਪ੍ਰਭ ਧਾਰੀ, ਲੱਗਾ ਰੰਗ ਉਪਾਰ ਕੋ ਨ ਉਤਾਰੀ। ਗੁਰਮਾਰ ਗੁਣ ਗਾਏ ਸਹਿ ਸੋ ਸਾਰੀ, ਨਾਨਕ ਨਾਮ ਦਾਨ ਦੇ ਉਰਾਰੀ, ਕਰੇ ਚੰਗਾ ਮਾਣ ਦੂਈ ਗੰਤ ਲਾਏ। ਆਪਣੀ ਨਾ ਨਿਆਰਿਆ ਪੇਲੇ ਉਲਾਏ, ਜਾਂਦੇ ਹੋ ਮਤੀ ਅਵਦੇਸ ਵਿੱਚੋਂ ਭਰਮ ਜਾਏ, ਜੋ ਤੋ ਲਿਖਿਆ ਦੇ ਸੋਈ ਸਭ ਕਮਾਏ। ਸਾਵ ਕੇ ਤੇ ਦੈ ਵਸ ਦੂਜੀ ਨਾਹੀਂ ਜਾਏ, ਨਾਨਕ ਸੋਖੇ ਆਨੰਦ ਪੈ, ਪ੍ਰਭ ਕੀ ਮਨ ਰਜਾਏ। ਗੁਰਪੂਰਾ ਜਿਨ ਸਿਮਰਿਆ,

ਧਿਆਨ ਸਾਜਨਾ ਜਨਪਦਾ ਰਜੀਤਾ ਨਾਨਕ ਧਰਮ ਐਸੇ ਚਵੈ ਕੀਤੋ ਪਵਨ ਬਨੀਤ ਖੁਬੜੀ ਗੁਤਾਏ ਮਿੱਠੀ ਗਣਕ ਮੰਤਰੀਆ ਨਾਨਕ ਸੇ ਉਭਰੈ ਜਿੰਨਾ ਪਾਪ ਮਤਾਏ ਸੁਤੜੇ ਸੁਜ ਸਵਨ ਜੋ ਰਤੇ ਸਹਿ ਆਪਣੇ ਪ੍ਰੇਮ ਵਿਸ਼ਵਾ ਧਣੀ ਸੋ ਅੱਠੇ ਪੈਰ ਲਵੰਦ ਸੁਤੜੇ ਸੰਕ ਮਾਇਆ ਝੂਠੀ ਕਾਰਨ ਹੈ ਨਾਨਕ ਸਹਿ ਜਾ ਗਨ ਜੇ ਰਸਨਾ ਨਾਮ ਉਚਾਰਣੇ ਮਿਰਤੀ ਨਾ ਪੇ ਪੂਰਨੇ ਬੂਠੇ ਨਰਗੰਧਰਬ ਜਿੰਨੀ ਸੱਚ ਅਰਾਧਿਆ ਨਾਨਕ ਮਨ ਧਨ ਬਾਬ ਪਦ ਉਧਾਰਨ ਪਾਰ ਬ੍ਰਹਮ ਸਿਮਰ ਪੁਰਖ ਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੈ ਸਿਰਜਣਹਾਰ ਦੂਜੀ ਛੋਟ ਕੁਵਾਰੀ ਇੱਕ ਸਿਉ ਚੇਤ ਲਾਏ ਦੂਜੇ ਪਾਵੀ ਨਾਨਕਾ ਵੈ ਲੜਨ ਰੀ ਜਾਏ

आए नानक सब किस तुमरे हाथ में तुम ही होत सहाय।

जैसे मरत संकट मिट दर्श तोहारो होए। मुदावणी

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਕਿਆ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇ ਧੀ, ਮਨ ਵਜਿਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਰੀ ਕੇਰਾ, ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਦੂਸਾ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ, ਸਭਨਾ ਗਲਾਂ ਸਭਰਾ ਸਵਾਮੀ, ਸੋ ਕਿਉਂ ਮਨ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਕਰ ਤੇਰਾ ਕਰਦਾ ਤੇਰੇ ਸਭ ਕੁਛ ਹੈ, ਜੇ ਦੇ ਸੋ ਪਾਵੇ ਇਸਦਾ ਸਿਫਸਲਾ, ਤੇਰੀ ਨਾਮ ਮਨ ਵਸਾਵੇ, ਨਾਮ ਕਹਿ ਮਨ ਵਸਿਆ, ਵਾਜੇ ਸ਼ਬਦ ਗਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਵਸਿਆ, ਜਿਨ ਸ਼ਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਹਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤੇ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੋ ਤੁਧ ਵਸ ਕੀਤੇ, ਕਾਲ ਗੰਡਕ ਮਾਰਿਆ, ਤੋਰ ਕਰਮ ਪਾਇਆ, ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡ ਪਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸੁਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ

ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਜ ਦੇ ਤਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨੇ ਓਟਿਆਂ ਦੀ ਉਹਨੇ ਆਸਰਿਆਂ ਦੇ ਆਸਰ ਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਦੇ ਹਜ਼ੂਰ ਧੰਨ ਸ੍ਰੀ ਆਪ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਆਪ ਦੇ ਹਜ਼ੂਰ ਹਫ਼ਤਾਵਾਰੀ ਦੀਵਾਨ ਸਜੇ ਦੀਵਾਨਾਂ ਵਿੱਚ ਆਪ ਨੇ ਕਿਰਪਾ ਕੀਤੀ ਆਪ ਦੇ ਦਰੋਂ ਕਰੋ ਵਰਸਾਏ ਨਗਰ ਪਿੰਡ ਲੌਂਗੋ ਦੇਵਾ ਜ਼ਿਲ੍ਹਾ ਜੀਰਾ ਦੀਆਂ ਸਮੋਹ ਨਗਰ ਨਿਵਾਸੀ ਸੰਗਤਾਂ ਨੂੰ ਦਾਤਾ ਜੀ ਆਪ ਜੀ ਨੇ ਸ੍ਰੀ ਅਖੰਡ ਪਾਠ ਸਾਹਿਬ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਬਖਸ਼ਿਸ਼ ਕੀਤੀ। ਹਰ ਸਾਲ ਦੀ ਤਰ੍ਹਾਂ ਪਰਿਵਾਰਾਂ ਵੱਲੋਂ ਦਾਤਾ ਜੀ ਉਹ ਬੜਾ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰਾਂ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਕਾਰੋਬਾਰਾਂ ਦੀਆਂ ਵਰਤਾਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੀ ਜਾਚਰਾਂ ਕਰਦਿਆਂ ਅਤੇ ਨਗਰ ਦੇ ਸਮੂਹ ਪਰਿਵਾਰਾਂ ਦੀ ਸੁੱਖ ਸ਼ਾਂਤੀ ਅਤੇ ਨਗਰ ਦੀ ਸੁੱਖ ਸ਼ਾਂਤੀ ਦੀ ਜਾਚਰਾਂ ਕਰਦਿਆਂ ਹੋਇਆਂ ਸ਼ੁਕਰਾਨੇ ਵਜੋਂ ਦਾਤਾ ਜੀ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸਮੂਹ ਨਗਰ ਨਿਵਾਸੀ ਪਰਿਵਾਰਾਂ ਨੂੰ ਆਪ ਦੀ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਆਰੰਭ ਕੀਤੇ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਇਸ ਵਿੱਚ ਸੰਪੂਰਨ ਹੋਏ ਤਾਂ ਭੋਗ ਪਏ ਨੇ। ਪਾਠੀ ਸਿੰਘਾਂ ਕੋਲੋਂ ਪਾਠ ਕਰਦਿਆਂ ਨਗਰ ਦੀਆਂ ਸੰਗਤਾਂ ਕੋਲੋਂ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ ਅੱਗੇ ਤੋਂ ਮਿਹਰ ਪ੍ਰਿਆਤਰਣਾ ਕੀਤੀ ਸੇਵਾ ਆਪਣੇ ਦਰ 'ਤੇ ਪ੍ਰਵਾਨ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਨਗਰ ਨਿਵਾਸੀ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣਾ ਦਰੋਂ ਕਰੋ ਵਰਸਾਏ ਨਗਰ ਦੇ ਸਿਰ 'ਤੇ ਮਿਹਰ ਪ੍ਰਿਆਤਰਣਾ ਦੇਸ਼ ਵਿਦੇਸ਼ ਅਤੇ ਇਸ ਸਥਾਨ ਦੇ ਸਮੂਹ ਪਰਿਵਾਰਾਂ ਦੇ ਸਿਰ 'ਤੇ ਮਿਹਰ ਪ੍ਰਿਆਤਰਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਤਰਣਾ ਤੰਦਰੁਸਤੀਆਂ ਚੜ੍ਹਦੀਆਂ ਗਲਾ ਗੁਰਸਿੱਖੀ ਜੀਵਨ ਬਖਸ਼ਣਾ ਪਰਿਵਾਰਾਂ ਦੇ ਕਾਰੋਬਾਰਾਂ ਦੀ ਬਰਕਤਾਂ ਪ੍ਰੇਮ ਪਿਆਰ ਅਤਵਾਕ ਦੀਆਂ ਦਾਤਾਂ ਚੜ੍ਹਦੀ ਕਲਾ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸੇਵਾ ਕਰਨ ਦਾ ਇਸੇ ਤਰ੍ਹਾਂ ਉਦਮ ਬਲ ਬਖਸ਼ਿਸ਼ ਕਰਦੇ ਰਹਿਣਾ ਅਤੇ ਨਗਰ ਦੀਆਂ ਸਮੂਹ ਧੀਆਂ ਭੈਣਾਂ ਦੇ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਮੂਹ ਨਗਰ ਨਿਵਾਸੀਆਂ ਨੂੰ ਚੜ੍ਹਦੀ ਕਲਾ ਬਖਸ਼ ਕੇ ਇਸੇ ਤਰ੍ਹਾਂ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਨਾ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀ ਆ ਸ਼ੁਕਰਾਨੇ ਵਜੋਂ ਦਾਤਾ ਜੀ ਉਹ ਸਮੂਹ ਨਗਰ ਨਿਵਾਸੀ ਪਰਿਵਾਰਾਂ ਨੂੰ ਆਪ ਜੀ ਸੁੰਦਰ ਮਾਲੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ ਮਿਹਰ ਕਰਨੀ ਦਾਤਾ ਜੀ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ ਅਤੇ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਬਲ ਪਰਿਵਾਰ ਵੱਲੋਂ ਕਾਕਾ ਨਿਸ਼ਾਨ ਵੀਰ ਦੀ ਜਨਮ ਦੀ ਖੁਸ਼ੀ ਸ਼ੁਕਰਾਨੇ ਵਜੋਂ ਅੱਜ ਦੇਗਾਂ ਦੀ ਸੇਵਾ ਹੋ ਰਹੀ ਹੈ ਮਿਹਰ ਕਰਨੀ ਦਾਤਾ ਜੀ ਪਰਿਵਾਰ ਦੀ ਸੇਵਾ ਥਾਏ ਪਾਉਣੀ ਬੱਚੇ ਨੂੰ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਮਾਤਾ ਪਿਤਾ ਆਗਿਆਕਾਰੀ ਬੱਚਾ ਸ਼ੁਭ ਗੁਣ ਬਖਸ਼ ਕਰਨੇ ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾ ਦਾ ਬਖਸ਼ ਕੇ ਨਿਹਾਲ ਕਰਨਾ ਹੋਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ 'ਚ ਤਿਲ ਫੁੱਲ ਭੇਟਾ ਰਸਤਾ ਆਦਿ ਲੈ ਕੇ ਹਾਜ਼ਰ ਹੋਏ ਨੇ ਸਭ ਦੀ ਹਾਜ਼ਰੀ ਦਰ ਪਵਾਉਣੀ ਸੇਵਾ ਥਾਏ ਪਾਉਣੀ ਸਿਰ 'ਤੇ ਮਿਹਰ ਪ੍ਰਿਆਤ ਕਰਨਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਦੇ ਕਾਰਜਾਸ ਕਰਨੇ ਪੰਥ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਐਸ ਵਿੱਚ ਹਫ਼ਤਾਵਾਰੀ ਦੀਵਾਨ ਸੱਜ ਰਹੇ ਨੇ ਮਿਹਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਵਿੱਤਰ ਹਜ਼ੂਰੀ ਵਿੱਚ ਲੌਂਗੋ ਦੇਵਾ ਦੀਆਂ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇਸਾਂ ਦੇ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਗਰ ਨਿਵਾਸੀ ਪਰਿਵਾਰਾਂ ਅਤੇ ਸੰਗਤਾਂ ਨੂੰ ਨਿਹਾਲ ਕਰੋ ਜੀ ਸੁੱਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕਉ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰੋਏ ਸਭ ਮਿਲੇਂਗੇ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ। ਹਮਰੇ ਗਣਤ ਨ ਗਣੀਆਂ ਕਾਈ,

ਦਾ ਸਦਾ ਰੰਗ ਮਾਣ, ਸਾਚਾ ਸਾਹਿਬ ਸਾਧ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ ਰਹਾਓ, ਜੀਓ ਪਾਏ ਪਿੰਡ ਜਿਨ ਸਾਜੇ ਆ।

0: ਸਤਸੰਗ ਜੀ ਇੰਨੀ ਹਾਜ਼ਰੀ ਪ੍ਰਵਾਨ ਕਰਨੀ ਜੀ, ਕੀਰਤਨ ਕਰਨ ਤੋਂ ਹੋਈਆਂ ਪੁੱਲਾਂ ਦੀ ਕਿਰਪਾ ਬਖਸ਼ਣੀਆਂ ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਪੁੱਲਾਂ ਨਾ ਚਤਾਰਨੀਆਂ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਰ ਰਹੀ, ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਪਰਮਿੰਦਰ ਸਿੰਘ ਜੀ ਹੁਣਾਂ ਦੇ ਕੀਰਤਨ ਜਥੇ ਦਾ, ਜੋ ਆਪ ਜੀ ਦੇ ਨਾਲ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਸਵੇਰ ਅਤੇ ਸ਼ਾਮ ਦੇ ਦੀਵਾਨਾਂ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰਦੇ ਹਨ। ਆਪ ਹੀ ਗੁਰਦੁਆਰਾ ਸਾਹਿਬ ਵਿਖੇ ਆ ਕੇ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਸਫਲ ਕਰਿਆ ਕਰੋ ਜੀ। ਹੁਣ ਸਾਡੇ ਪਾਸ ਭਾਈ ਹਰਜਿੰਦਰ ਸਿੰਘ ਜੀ, ਜੋ ਥੋੜ੍ਹੇ ਸਮੇਂ ਵਾਸਤੇ ਸਾਡੇ ਪਾਸ ਆਏ ਹਨ, ਅਤੇ ਸਭ ਤੋਂ ਪਹਿਲਾਂ ਤਾਂ ਅਸੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ, ਅਤੇ ਜਿੰਨਾ ਕੁ ਵੀ ਸਮਾਂ ਇਹ ਇੱਥੇ ਸੇਵਾ ਕਰ ਸਕੇ ਸੇਵਾ ਕਰਨਗੇ, ਅਤੇ ਇਹਨਾਂ ਤੋਂ ਬਾਅਦ ਜੋ ਅਗਲਾ ਪ੍ਰੋਗਰਾਮ ਹੋਵੇਗਾ ਆਪ ਜੀ ਨਾਲ, ਜੋ ਜਿਹੜੇ ਵੀ ਕੀਰਤਨ ਜਥੇ ਆਉਣਗੇ ਸਾਂਝੇ ਕਰਾਂਗੇ। ਇਹ ਭਾਈ ਸਾਹਿਬ ਵੀ ਸਵੇਰ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਵੀ ਹਾਜ਼ਰੀਆਂ ਭਰਦੇ ਹਨ। ਹੁਣ ਇਹ ਜੋ ਹੈ 11 ਵਜੇ ਤੱਕ ਜੋ ਕੀਰਤਨ ਦੀ ਹਾਜ਼ਰੀ ਭਰਨਗੇ, ਅਤੇ ਇੱਕ ਦੋ ਸੂਚਨਾ ਹਨ ਜਿਹੜੀਆਂ ਮੈਂ ਆਪ ਜੀ ਨਾਲ ਸਾਂਝੀਆਂ ਕਰਨਾ ਚਾਹੁੰਦਾ। ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪਿਛਲੇ ਦਿਨੀ ਨੇਪਾਲ ਦੇ ਵਿੱਚ ਜੋ ਹੜ੍ਹ ਆਏ ਅਤੇ ਉਹਨਾਂ ਦੇ ਨਾਲ ਜੋ ਉੱਥੇ ਤਬਾਹੀ ਹੋਈ, ਬਹੁਤ ਨੁਕਸਾਨ ਹੋਇਆ, ਉਸ ਨੁਕਸਾਨ ਦੇ ਵਾਸਤੇ ਸਹਾਇਤਾ ਦੇ ਵਾਸਤੇ ਜੋ ਨੇਪਾਲੀ ਹੈਰੀਟੇਜ ਫਾਊਂਡੇਸ਼ਨ ਹੈ, ਉਹਨਾਂ ਦੇ ਵੀਰ ਸਾਡੇ ਪਾਸ ਬਾਹਰ ਲੌਬੀ ਦੇ ਵਿੱਚ ਆਏ ਹਨ। ਉਹਨਾਂ ਟੇਬਲ ਲਾਇਆ ਹੋਇਆ ਜਿੱਧਰ ਆਪਣੇ ਵਾਸ਼ਰੂਮ ਹਨ ਮੈਨਜ਼ ਵਾਲੇ, ਉਹਨਾਂ ਦੇ ਨਾਲ, ਅਤੇ ਉਹ ਉਹਨਾਂ ਹੜ੍ਹ ਪੀੜਤਾਂ ਵਾਸਤੇ ਜੋ ਹੈ ਉਹ ਮਾਇਆ ਇਕੱਤਰ ਕਰ ਰਹੇ ਹਨ ਤਾਂ ਕਿ ਉਹਨਾਂ ਦੀ ਸਹਾਇਤਾ ਕੀਤੀ ਜਾ ਸਕੇ। ਆਪ ਸਭ ਨੂੰ ਬੇਨਤੀ ਹੈ ਕਿ ਆਪ ਜਥਾ ਸ਼ਕਤ ਜਿੰਨਾ ਵੀ ਆਪ ਮੁਨਾਸਿਬ ਸਮਝੋ ਉਹਨਾਂ ਵੀਰਾਂ ਦੀ ਜ਼ਰੂਰ ਹੈਲਪ ਕਰਕੇ ਜਾਣਾ। ਉਹ ਜੋ ਸੇਵਾ ਹੈ, ਉਹ ਜੋ ਉੱਥੇ ਪੀੜਤ ਖਾਸ ਕਰਕੇ ਉਹਨਾਂ ਦੇ ਜੋ ਨੇਪਾਲੀ ਵਸਿੰਦੇ ਹਨ ਰਹਿਣ ਵਾਲੇ, ਉਹਨਾਂ ਵਾਸਤੇ ਜੋ ਹੈ ਪਾਣੀ ਦੀ ਸੇਵਾ, ਉਹਨਾਂ ਵਾਸਤੇ ਰਾਸ਼ਨ ਦੀ ਸੇਵਾ, ਹੋਰ ਇਸ ਤਰ੍ਹਾਂ ਦੇ ਕਾਰੋਬਾਰ, ਉਹ ਕਾਫੀ ਉਹਨਾਂ ਕੋਲ ਡੀਟੇਲ ਹੈ, ਉਹਨਾਂ ਕੋਲ ਤੁਸੀਂ ਉਹ ਵੀ ਪਤਾ ਕਰ ਸਕਦੇ ਹੋ, ਅਤੇ ਜ਼ਰੂਰ ਯਥਾ ਸ਼ਕਤ ਸੇਵਾ ਕਰਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਅਤੇ ਇਸੇ ਹੀ ਤਰ੍ਹਾਂ ਜਿਸ ਤਰ੍ਹਾਂ ਪਿਛਲੇ ਹਫ਼ਤੇ ਵੀ ਦੱਸਦੇ ਆ ਰਹੇ ਹਾਂ, ਸਵੇਰੇ ਸ਼ਾਮ ਦੇ ਦੀਵਾਨਾਂ ਵਿੱਚ ਵੀ ਸੂਚਨਾ ਦਿੱਤੀ ਜਾ ਰਹੀ ਹੈ ਕਿ ਆਉਣ ਵਾਲੇ ਜੋ ਵੀਕਐਂਡ ਹੈ 13 ਸਤੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਜੋ ਹੈ ਅੰਮ੍ਰਿਤ ਸੰਚਾਰ ਹੋ ਰਿਹਾ। ਜਿਹੜੇ ਵੀ ਵੀਰ ਭੈਣਾਂ ਅੰਮ੍ਰਿਤ ਦੇ ਵਿਲਾਖੀ ਹਨ, ਉਹ ਆਪਣੇ ਨਾਂ ਬਾਹਰ ਉਹਦੇ ਉੱਤੇ ਡੈਸਕ ਦੇ ਉੱਤੇ ਲਿਖਵਾ ਦੇਣ, ਤਾਂ ਕਿ ਜੇ ਉਹ ਪਤਾ ਲੱਗ ਸਕੇ ਕਿੰਨੇ ਕੁ ਜੋ ਵੀਰ ਭੈਣਾਂ ਹਨ ਅੰਮ੍ਰਿਤ ਵਿਲਾਖੀ ਹਨ। ਅਤੇ ਤੁਸੀਂ ਜੇ ਆਪ ਜੀ ਨੂੰ ਕਕਾਰਾਂ ਦੀ ਜ਼ਰੂਰਤ ਹੈ, ਜਾਂ ਹੁਣ ਤੋਂ ਜਿਹਨਾਂ ਨੇ ਅੰਮ੍ਰਿਤ ਛਕਣਾ ਕਕਾਰ ਲੈ ਜਾਣ, ਅਤੇ ਉਹ ਆਪ ਘੱਟੋ ਘੱਟ ਪ੍ਰੈਕਟਿਸ ਕਰ ਸਕਦੇ ਹਨ ਇੱਕ ਹਫ਼ਤਾ ਆਪਣੇ ਜੋ ਕਕਾਰ ਹੈ ਪਹਿਨਣ ਦੀ। ਸੋ ਬਾਹਰ ਡੈਸਕ 'ਤੇ ਦੱਸ ਕੇ ਤੁਸੀਂ ਕਕਾਰ ਵੀ ਲੈ ਸਕਦੇ ਹੋ, ਅਤੇ ਆਪਣਾ ਨਾਮ ਵੀ ਜ਼ਰੂਰ ਉੱਥੇ ਲਿਖਵਾ ਕੇ ਜਾਣਾ। ਅਤੇ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਵੱਧ ਤੋਂ ਵੱਧ ਜੋ ਵੀਰਾਂ ਭੈਣ ਹਨ ਜੋ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ, ਅਤੇ ਅਗਲੇ ਐਤਵਾਰ ਜੋ 13 ਸਤੰਬਰ ਨੂੰ 9:30 ਵਜੇ ਸਵੇਰੇ ਅੰਮ੍ਰਿਤ ਸੰਚਾਰ ਹੋਵੇਗਾ। ਆਓ ਹੁਣ ਭਾਈ ਸਾਹਿਬ ਜੀ ਪਾਸੋਂ 11 ਵਜੇ ਤੱਕ ਜੋ ਹੈ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਇਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਕਰਦੇ ਹਾਂ, ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ। ਆਪ ਗੁਰੂ ਕੀ ਸੰਗਤ ਗੁਰੂ ਸਾਹਿਬ ਬਖਸ਼ਣ ਜੋ ਬਖਸ਼ ਲੈਣਾ। ਸੋ ਅਗਲਾ ਸਮਾਂ ਸਟੇਜ ਸੈਕਟਰੀ ਪਾਸੋਂ ਸਰਵਣ ਕਰੀਏ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਭਾਈ ਹਰਜਿੰਦਰ ਸਿੰਘ ਹੁਣ ਦਾ, ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਅੱਜ ਦੇ ਸਮਾਗਮ ਦੇ ਵਿੱਚ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਉਹ ਨਗਰ ਲੌਂਗੋਦੇਵਾ ਜੀਰਾ ਅਤੇ ਭਾਈ ਸੁਖਬੀਰ ਸਿੰਘ ਜੀ ਪੂਨੀ ਉਹਨਾਂ ਦੇ ਪਰਿਵਾਰਾਂ ਵੱਲੋਂ ਜੋ ਹੈ ਕੀਰਤਨ ਅਤੇ ਲੰਗਰਾਂ ਦੀ ਸੇਵਾ ਅੱਜ ਦੇ ਦੀਵਾਨਾਂ ਵਿੱਚ ਹੋ ਰਹੀ ਹੈ। ਮੈਂ ਆਪ ਜੀ ਦੇ ਨਾਲ ਇੱਕ ਬਹੁਤ ਜ਼ਰੂਰੀ ਜਿੱਥੇ ਸੂਚਨਾ ਸਾਂਝੀ ਕਰਨਾ ਚਾਹੁੰਦਾ, ਉਹਦੇ ਨਾਲ ਨਾਲ ਆਪ ਜੀ ਨੂੰ ਸੱਦਾ ਵੀ ਦਿੱਤਾ ਜਾਂਦਾ ਹੈ ਕਿ ਗੁਰੂ ਕਿਰਪਾ ਸਦਕਾ ਜੋ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਸ਼ੁਰੂ ਹੋਣ ਜਾ ਰਹੀ ਸੀ, ਇਸ ਸਾਲ ਦੇ ਸ਼ੁਰੂ ਤੋਂ ਹੀ ਉਸਦੇ ਵਾਸਤੇ ਐਫਰਟਸ ਕੀਤੇ ਜਾ ਰਹੇ ਸਨ, ਜੋ ਕਿ ਸਾਰੀਆਂ ਹੀ ਜੋ ਸ਼ਰਤਾਂ ਹਨ ਸਿਟੀ ਆਦਿ ਦੀਆਂ ਪੂਰੀਆਂ ਕਰਨ ਤੋਂ ਬਾਅਦ ਹੁਣ ਇਸ ਸਟੇਜ ਦੇ ਵਿੱਚ ਆ ਗਏ ਹਾਂ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਸ਼ੁਰੂ ਕੀਤੀ ਜਾ ਸਕਦੀ ਹੈ। ਗੁਰੂ ਕਿਰਪਾ ਸਦਕਾ ਇਹ 75,000 ਸਕੇਅਰ ਫੁੱਟ ਦੀ ਜੋ ਬਿਲਡਿੰਗ ਹੈ, ਆਪ ਦੇਖਦੇ ਹੋਵੋਗੇ ਜਦੋਂ ਆਪਾਂ ਪਾਰਕਿੰਗ ਲਾਟ ਦੇ ਵਿੱਚ ਆਉਂਦੇ ਹਾਂ ਤਾਂ ਐਂਡ ਦੇ ਉੱਤੇ ਜੋ ਮਸ਼ੀਨਾਂ ਕੰਮ ਕਰ ਰਹੀਆਂ ਹਨ ਉੱਥੇ ਇਹ ਬਿਲਡਿੰਗ 4 ਜੋ ਮੰਜ਼ਲੀ ਹੈ ਉਹ ਬਣਨੀ ਹੈ, ਅਤੇ ਉਸ ਦੇ ਵਿੱਚ ਜੋ ਜਿਸ ਤਰ੍ਹਾਂ ਦਾ ਵੀ ਨਕਸ਼ਾ ਆਪ ਵੇਖ ਸਕਦੇ ਹੋ, ਥੋੜ੍ਹੀ ਦੇਰ 1-2 ਦਿਨਾਂ ਦੇ ਵਿੱਚ ਅਸੀਂ ਬਾਹਰ ਉਸਦਾ ਨਕਸ਼ਾ ਵੀ ਲਾ ਦੇਵਾਂਗੇ ਬਿਲਡਿੰਗ ਦੀ ਜੋ ਨਵੀਂ ਬਣਨੀ ਹੈ। ਉਸ ਦੇ ਵਾਸਤੇ 20 ਸਤੰਬਰ ਦਿਨ ਐਤਵਾਰ ਨੂੰ ਜੋ ਹੈ 12 ਵਜੇ ਬਾਅਦ ਦੁਪਹਿਰ ਪ੍ਰੋਗਰਾਮ ਲਿਖਿਆ ਗਿਆ ਹੈ, ਜਿੱਥੇ ਕਿ ਉਸ ਨਵੀਂ ਇਮਾਰਤ ਦੀ ਸ਼ੁਰੂਆਤ ਵਾਸਤੇ ਜੋ ਟੱਕ ਲਾਉਣ ਦੀ ਸੇਵਾ ਜੋ 5 ਪਿਆਰਿਆਂ ਵੱਲੋਂ ਕੀਤੀ ਜਾਵੇਗੀ, ਅਤੇ ਇਸ ਦੇ ਵਿੱਚ ਜੋ ਦਰਬਾਰ ਸਾਹਿਬ ਦੇ ਜੋ ਕੀਰਤਨੀ ਜਥਾ ਹੈ ਜੋ ਉਹ 15 ਤਰੀਕ ਤੋਂ ਲੱਗ ਕੇ ਅਤੇ 23 ਤਰੀਕ ਤੱਕ ਭਾਈ ਲਖਵਿੰਦਰ ਸਿੰਘ ਜੀ ਦਾ ਕੀਰਤਨੀ ਜਥਾ ਉਹ ਗੁਰਦੁਆਰਾ ਸਾਹਿਬ ਵਿਖੇ ਇੱਥੇ ਕੀਰਤਨ ਕਰਿਆ ਕਰਨਗੇ, ਅਤੇ ਉਸ ਦਿਨ ਵੀ ਜੋ ਆਪਣੇ ਟੱਕ ਲਾਉਣ ਦੀ ਜੋ ਸੇਵਾ ਹੈ ਉਹ ਜਦੋਂ ਹੋਣੀ ਤਾਂ ਦਰਬਾਰ ਸਾਹਿਬ ਦੇ ਜੋ ਅਰਦਾਸੀਏ ਸਿੰਘ ਹਨ ਭਾਈ ਗੁਰਚਰਨ ਸਿੰਘ ਜੀ ਉਹ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ ਅਰਦਾਸ ਕਰਨ ਦੇ ਵਾਸਤੇ। ਸੋ ਉਹਨਾਂ ਸਭ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਸਭ ਨੇ ਪਹੁੰਚਣਾ ਹੈ, ਅਤੇ ਆਪ ਸੰਗਤ ਨੂੰ ਵੀ ਅਸੀਂ ਸੱਦਾ ਦਿੰਦੇ ਹਾਂ ਕਿ ਤੁਸੀਂ ਜ਼ਰੂਰ ਆਪਣੇ ਹੁੰਮ ਹੁਮਾ ਕੇ ਉਸ ਦਿਨ 20 ਤਰੀਕ ਐਤਵਾਰ 20 ਸਤੰਬਰ ਨੂੰ ਤੁਸੀਂ ਜ਼ਰੂਰ ਇੱਥੇ ਗੁਰਦੁਆਰਾ ਵਿਖੇ ਪਹੁੰਚਣਾ, ਜਿੱਥੇ ਆਪ ਜੀ ਨੇ ਕੀਰਤਨ ਦਾ ਲਾਹਾ ਲੈਣਾ ਭਾਈ ਲਖਵਿੰਦਰ ਸਿੰਘ ਜੀ ਹੁਣਾਂ ਪਾਸੋਂ। ਉਹਦੇ ਨਾਲ ਨਾਲ ਉਹ ਜੋ ਪ੍ਰੋਗਰਾਮ ਬਾਹਰ ਹੋ ਰਹਿਣ ਬਣਾਉਣਾ ਹੈ 5 ਪਿਆਰਿਆਂ ਦੀ ਅਗਵਾਈ ਦੇ ਵਿੱਚ, ਉਸ ਵਿੱਚ ਵੀ ਸ਼ਮੂਲੀਅਤ ਜ਼ਰੂਰ ਕਰਨੀ ਜੀ। ਸੋ ਆਪ ਸਭ ਜੀ ਨੂੰ ਜਿੱਥੇ ਬੇਨਤੀ ਹੈ ਉੱਥੇ ਨਾਲ ਦੀ ਨਾਲ ਸੱਦਾ ਪੱਤਰ ਵੀ ਹੈ ਕਿ ਆਪ ਜੀ ਨੇ ਜ਼ਰੂਰ ਉਸ ਦਿਨ ਪਹੁੰਚਣਾ। ਅਤੇ ਜੋ ਭਾਈ ਲਖਵਿੰਦਰ ਸਿੰਘ ਜੀ ਦਾ ਕੀਰਤਨ ਹੈ ਉਹ 15 ਸਤੰਬਰ ਸ਼ਾਮ ਤੋਂ ਸ਼ੁਰੂ ਹੋ ਜਾਣਾ ਅਤੇ 23 ਤਰੀਕ ਦੇ ਸਵੇਰ ਦਾ ਕੀਰਤਨ ਉਹ ਕਰਕੇ ਉਹਨਾਂ ਨੇ ਫਿਰ ਵਾਪਸ ਚਲੇ ਜਾਣਾ। ਸਾਰੇ ਹੀ ਦਿਨ ਤੁਸੀਂ ਜ਼ਰੂਰ ਹਾਜ਼ਰੀਆਂ ਭਰਨੀਆਂ ਅਤੇ ਉਹਨਾਂ ਪਾਸੋਂ ਕੀਰਤਨ ਸਰਵਣ ਕਰਨਾ ਹੈ ਜੀ। ਅਤੇ ਜੋ ਹੁਣ ਹਮੇਸ਼ਾ ਦੀ ਤਰ੍ਹਾਂ ਜੋ ਗੁਰਬਾਣੀ ਕਥਾ ਦਾ ਜੋ ਹੈ ਉਹ ਸਮਾਂ ਹੋ ਗਿਆ, ਆਪਾਂ 11:45 ਤੱਕ ਭਾਈ ਗੁਰਚਰਨ ਸਿੰਘ ਜੀ ਪਾਸੋਂ ਜੋ ਹੈ ਕਥਾ ਸਰਵਣ ਕਰਦੇ ਹਾਂ। ਅਤੇ ਇਸ ਦੇ ਨਾਲ ਹੀ ਬੇਨਤੀ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਵਿਖੇ ਜੋ ਗੁਰਬਾਣੀ ਦੀ ਕਲਾਸ, ਸੰਥਿਆ ਦੀ ਕਲਾਸ ਜੋ ਹੈ ਉਹ ਸੋਮਵਾਰ ਤੋਂ ਵੀਰਵਾਰ ਤੱਕ ਸ਼ਾਮ ਨੂੰ 7-8 ਵਜੇ ਤੱਕ ਚੱਲਦੀ ਹੈ ਇਸੇ ਹੀ ਦੀਵਾਨ ਹਾਲ ਦੇ ਵਿੱਚ, ਅਤੇ ਜਾਂ ਕਈ ਵਾਰੀ 3 ਨੰਬਰ ਦੀਵਾਨ ਹਾਲ ਦੇ ਵਿੱਚ ਵੀ ਹੁੰਦੀ ਹੈ। ਸੋ ਆਪ ਜੇ ਗੁਰਬਾਣੀ ਦੀ ਸੰਥਿਆ ਲੈਣੀ ਚਾਹੁੰਦੇ ਹੋ ਤਾਂ ਆਪਣਾ ਨਾਮ ਬਾਹਰ ਜੋ ਹੈ ਡੈਸਕ ਦੇ ਉੱਤੇ ਜ਼ਰੂਰ ਲਿਖਵਾ ਦੇਣਾ। ਸੰਘ ਜੋ ਇਹ ਸੰਥਿਆ ਦੀ ਕਲਾਸ ਆਲਰੇਡੀ ਚੱਲ ਰਹੀ ਹੈ, ਇੱਕ ਵਾਰੀ ਫਿਰ ਸੋਮ, ਮੰਗਲ, ਬੁੱਧ ਅਤੇ ਵੀਰ 4 ਦਿਨ ਇਹ ਜੋ ਸੰਥਿਆ ਦੀ ਕਲਾਸ ਸ਼ਾਮ ਨੂੰ 7-8 ਵਜੇ ਤੱਕ ਚੱਲਦੀ ਹੈ। ਸੋ ਆਪ ਜ਼ਰੂਰ ਗੁਰਬਾਣੀ ਦੀ ਸੰਥਿਆ ਲੈ ਕੇ ਜਿੱਥੇ ਨਾਲ ਦੀ ਨਾਲ ਆਪਣੇ ਘਰਾਂ ਦੇ ਵਿੱਚ ਸਹਿਜ ਪਾਠ ਰੱਖ ਕੇ ਤੁਸੀਂ ਇੱਥੋਂ ਪੋਥੀਆਂ ਲਿਜਾ ਸਕਦੇ ਹੋ, ਅਤੇ ਆਪ ਜੀ ਨੇ ਸੰਥਿਆ ਲੈ ਕੇ ਘਰਾਂ ਦੇ ਵਿੱਚ ਆਪਣੇ ਪਾਠ ਵੀ ਨਾਲ ਦੀ ਨਾਲ ਸ਼ੁਰੂ ਕਰੋ। ਸੋ ਆਓ ਭਾਈ ਗੁਰਚਰਨ ਸਿੰਘ ਜੀ ਪਾਸੋਂ ਜੋ ਹੈ ਆਪਾਂ ਗੁਰਬਾਣੀ ਦੀ ਜੋ ਵਿਚਾਰ ਹੈ ਉਹਦੇ ਆਪਾਂ ਇਹਨਾਂ ਕੋਲੋਂ ਜੋ ਭਾਵ ਅਰਥ ਹਨ ਗੁਰਬਾਣੀ ਜੇ ਗੁਰਬਾਣੀ ਸਾਨੂੰ ਸੇਧ ਕੀ ਦਿੰਦੀ ਹੈ ਇਹਨਾਂ ਪਾਸੋਂ ਗੁਰਸ਼ਬਦ ਦੀ ਟੇਕ ਦੇ ਉੱਤੇ ਅਰਥ ਸਰਵਣ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋਂ ਤੈ ਪੈ ਮੰਗੂ। ਦੇ ਆਪਣਾ ਨਾਮ, ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋਂ ਤੈ ਪੈ ਮੰਗੂ। ਦੇ ਆਪਣਾ ਨਾਮ ਰਹਾਉ। ਪੰਚ ਤਸ਼ਕਰ ਧਾਵਤ ਰਾਖੇ, ਚੂਕਾ ਮਨ ਅਭਿਮਾਨ, ਦਿਸ਼ਟ ਬਿਕਾਰੀ ਦੁਰਮਤ ਭਾਗੀ, ਐਸਾ ਬ੍ਰਹਮ ਗਿਆਨ। ਜਤ ਸਤ ਚਾਵਲ ਦਇਆ ਕਣਕ ਕਰ,

ਮੰਗੂਦਾਨ ਖਿਮਾ ਧੀਰਜ ਕਰ ਗਊ ਲਵੇਰੀ ਸਹਿਜੇ ਬਸ਼ਰਾ ਖੀਰ ਪੀਐ ਸਿਫਤ ਸ਼ਰਮ ਕਾ ਕੱਪੜਾ ਮੰਗੂ ਹਰ ਗੁਣ ਨਾਨਕ ਰਵਤ ਰਹੈ ਖਿਮਾ ਧੀਰਜ ਕਰ ਗਊ ਲਵੇਰੀ ਸਹਿਜੇ ਬਸ਼ਰਾ ਖੀਰ ਪੀਐ ਸਿਫਤ ਸ਼ਰਮ ਕਾ ਕੱਪੜਾ ਮੰਗੂ ਹਰ ਗੁਣ ਨਾਨਕ ਰਵਤ ਰਹੈ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਹਫ਼ਤਾਵਾਰੀ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ ਸਤਿਗੁਰਾਂ ਨੇ ਬੜੀ ਬਖਸ਼ਿਸ਼ ਕੀਤੀ ਹੈ ਆਪ ਸਭ ਬੜੇ ਲੰਮੇ ਸਮੇਂ ਤੋਂ ਗੁਰੂ ਕੀ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ। ਉਪਰੰਤ ਸਤਿਕਾਰਯੋਗ ਸਕੱਤਰ ਸਾਹਿਬ ਨੇ ਕੁਝ ਬੇਨਤੀਆਂ ਆਪ ਜੀ ਦੇ ਚਰਨਾਂ ਵਿੱਚ ਕੀਤੀਆਂ। ਤੋ ਆਓ ਸਾਧ ਸੰਗਤ, ਸਮਾਂ ਹੈ ਗੁਰਬਾਣੀ ਦੀ ਵਿਚਾਰ ਦਾ। ਤੋ ਵਿਚਾਰਾਂ ਨੂੰ ਅਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਪ੍ਰਭਾਤੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੁੱਲ 31 ਰਾਗਾਂ ਵਿੱਚ ਹੈ। ਇਹਨਾਂ ਰਾਗਾਂ ਵਿੱਚੋਂ ਪ੍ਰਭਾਤੀ ਰਾਗ ਜਿਹੜਾ ਹੈ, ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਦਰਜ ਇੱਕ ਸ਼ਬਦ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਤੋ ਗੁਰਦੇਵ ਗੁਰੂ ਨਾਨਕ ਸਾਹਿਬ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਜਮਾਨ ਆਖਿਆ ਹੈ। ਜਜਮਾਨ ਉਹਨੂੰ ਕਹਿੰਦੇ ਨੇ ਵੀ ਜਿਹੜਾ ਬੰਦਾ ਬ੍ਰਾਹਮਣ ਦੇ ਪਾਸੋਂ ਕੋਈ ਯੱਗ ਵਗੈਰਾ ਕਰਾ ਕੇ ਉਹਨੂੰ ਭੇਟਾ ਦਿੰਦਾ ਉਹਨੂੰ ਜਜਮਾਨ ਕਿਹਾ ਜਾਂਦਾ, ਕਿਉਂਕਿ ਬ੍ਰਾਹਮਣ ਯੱਗ ਕਰਦਾ ਸੀ ਲੋਕਾਂ ਦੇ ਕਲਿਆਣ ਲਈ। ਕਈ ਤਰ੍ਹਾਂ ਦੇ ਯੱਗ ਹੁੰਦੇ ਸਨ ਵੈਸੇ ਪਹਿਲੇ ਸਮਿਆਂ ਦੇ ਵਿੱਚ, ਜਿਵੇਂ ਅਸ਼ਵਮੇਧ ਯੱਗ ਨਰਮੇਧ ਯੱਗ ਵੀ ਰਿਹਾ। ਅਸ਼ਵਮੇਧ ਯੱਗ ਘੋੜੇ ਨੂੰ ਮਾਰਨਾ, ਇਸੇ ਤਰੀਕੇ ਨਾਲ ਨਰਮੇਧ ਯੱਗ ਵੀ ਰਿਹਾ। ਨਰਮੇਧ ਦਾ ਅਰਥ ਹੁੰਦਾ ਬੰਦੇ ਦੀ ਬਲੀ ਦੇਣੀ, ਮਨੁੱਖ ਦੀ ਬਲੀ ਦੇਣੀ। ਜਦੋਂ ਅਸੀਂ ਪੁਰਾਣੀ ਹਿਸਟਰੀ ਨੂੰ ਪੜ੍ਹਦੇ ਹਾਂ ਤਾਂ ਇਹ ਗੱਲਾਂ ਪਤਾ ਲੱਗਦੀਆਂ ਨੇ ਵੀ ਕਿੱਦਾਂ ਕੁਝ ਕਬੀਲਿਆਂ ਵਿੱਚ ਮਨੁੱਖ ਦੀ ਬਲੀ, ਬੱਚਿਆਂ ਦੀ ਬਲੀ ਤੱਕ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। ਅੱਜ ਵੀ ਕਈ ਵਾਰ ਆਪਾਂ ਜਦੋਂ ਸਮਾਜ ਵਿੱਚ ਵੇਹਨੇ ਹਾਂ ਤੇ ਜਿਨ੍ਹਾਂ ਦੇ ਘਰੇ ਕਈ ਵਾਰ ਕੋਈ ਧੀ ਪੁੱਤ ਨਹੀਂ ਹੁੰਦਾ ਤੇ ਉਹ ਕਿਸੇ ਤਾਂਤਰਿਕ ਦੇ ਚੱਕਰ ਵਿੱਚ ਜਦੋਂ ਪੈ ਜਾਂਦੇ ਨੇ ਤੇ ਬਹੁਤ ਸਾਰੇ ਕੇਸ ਐਸੇ ਵੀ ਆਉਂਦੇ ਨੇ ਵੀ ਤਾਂਤਰਿਕ ਉਹਨਾਂ ਨੂੰ ਇਹ ਸੁਜੈਸਟ ਕਰਦਾ ਵੀ ਤੁਸੀਂ ਕਿਸੇ ਹੋਰ ਦਾ ਬੱਚਾ ਜਿਹੜਾ ਹੈ ਜੇ ਉਹਨੂੰ ਮਾਰ ਦਿਓ ਸਾਡੀ ਦੱਸੀ ਵਿਧੀ ਦੇ ਦੁਆਰਾ ਤੇ ਤੁਹਾਡੇ ਘਰੇ ਔਲਾਦ ਹੋ ਜਾਵੇਗੀ। ਤੋ ਪਹਿਲੇ ਸਮਿਆਂ ਦੇ ਵਿੱਚ ਰਾਜੇ ਜਿਹੜੇ ਸਨ ਉਹ ਕਈ ਤਰ੍ਹਾਂ ਦੇ ਯੱਗ ਕਰਦੇ ਸਨ। ਕਰਨ ਵਾਲਾ ਕੌਣ ਹੁੰਦਾ ਸੀ? ਬ੍ਰਾਹਮਣ। ਜਿਵੇਂ ਅਸ਼ਵਮੇਧ ਯੱਗ ਦੀ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ ਸੀ, ਅਸ਼ਵਮੇਧ ਯੱਗ ਹੁੰਦਾ ਸੀ ਵੀ ਇੱਕ ਘੋੜਾ ਰਾਜੇ ਨੇ ਆਜ਼ਾਦ ਛੱਡ ਦੇਣਾ ਤੇ ਜਿੱਥੇ ਜਿੱਥੇ ਉਹ ਘੋੜਾ ਫਿਰਦਾ ਗਿਆ ਉਹ ਇਲਾਕਾ ਰਾਜੇ ਦੇ ਅਧੀਨ ਹੁੰਦਾ ਗਿਆ ਤੇ ਜੇ ਕਿਸੇ ਨੇ ਉਹਨੂੰ ਚੈਲੰਜ ਕਰਨਾ ਹੈ ਤੇ ਉਹਨੇ ਫੜ ਕੇ ਉਸ ਘੋੜੇ ਨੂੰ ਬੰਨ ਲੈਣਾ। ਜਦੋਂ ਘੋੜੇ ਨੂੰ ਬੰਨਿਆ ਗਿਆ ਫਿਰ ਰਾਜੇ ਤੇ ਉਸ ਬੰਦਿਆਂ ਦੀ ਉਹਨਾਂ ਦੀ ਜੰਗ ਹੁੰਦੀ ਸੀ।
ਜਿਹੜਾ ਜਿੱਤ ਜਾਂਦਾ ਸੀ ਉਹ ਘੋੜੇ ਨੂੰ, ਘੋੜੇ ਦੀ ਬਲੀ ਦੇ ਕੇ ਉਹਨੂੰ ਫਿਰ ਕਹਿੰਦੇ ਸੀ ਅਸ਼ਵਮੇਧ ਯਾਗ ਕੀਤਾ। ਤੋ ਖੈਰ ਇੱਥੇ ਗੁਰਦੇਵ ਮਹਾਰਾਜ ਕਹਿੰਦੇ ਨੇ ਵੀ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਮੇਰਾ ਜਜਮਾਨ ਹੈ, ਜਾਣੀ ਕਿ ਮੈਂ ਉਹ ਬੰਦਾ ਜਿਹਨੇ ਯੱਗ ਕਰਨਾ। ਤੇ ਯੱਗ ਕਰਨ ਵਾਲਾ ਜਿਹੜਾ ਹੁੰਦਾ ਹੈ ਉਹ ਅਕਸਰ ਬ੍ਰਾਹਮਣ ਸੀ, ਤੇ ਬ੍ਰਾਹਮਣ ਨੂੰ ਕੁਝ ਚੀਜ਼ਾਂ ਭੇਟ ਕੀਤੀਆਂ ਜਾਂਦੀਆਂ ਸੀ, ਜਿਵੇਂ ਯੱਗ ਕਰਨ ਲਈ ਲੱਕੜ ਦੀ ਲੋੜ ਹੈ, ਯੱਗ ਕਰਨ ਲਈ ਘਿਓ ਦੀ ਲੋੜ ਹੈ, ਜੇ ਗਊ ਮੇਧ ਯੱਗ ਕਰਨਾ ਹੈ ਤੇ ਗਾਂ ਦੀ ਲੋੜ ਹੈ। ਤੇ ਇਹਦੇ ਪਿੱਛੇ ਕਾਰਨ ਇਹ ਹੁੰਦਾ ਸੀ ਵੀ ਜਿਹੜੀ ਬਿਪਤਾ ਹੈ ਉਹ ਟਲ ਜਾਵੇਗੀ ਜੇ ਆਪਾਂ ਯੱਗ ਕਰਾਂਗੇ। ਤੁਸੀਂ ਅੱਜ ਵੀ ਜੇ ਨਾ ਪਿੰਡਾਂ ਵਿੱਚ ਕਦੀ ਗੌਰ ਕਰੋ, ਜਦੋਂ ਮੀਂਹ ਨਹੀਂ ਪੈਂਦੇ, ਤੇ ਸਾਡੇ ਆਮ ਪਿੰਡਾਂ ਵਿੱਚ ਰਿਵਾਜ ਸੀ, ਅੱਜ ਵੀ ਚੱਲਦਾ ਹੈ ਕਿਤੇ ਨਾ ਕਿਤੇ, ਵੀ ਆਪਾਂ ਲੰਗਰ ਲਾਈਏ, ਇਹਦੇ ਨਾਲ ਮੀਂਹ ਪੈ ਜਾਵੇਗਾ, ਸਾਰੇ ਪਿੰਡ ਵਿੱਚੋਂ ਗ੍ਰਾਹੀ ਕਰਕੇ ਫਿਰ ਲੰਗਰ ਲਾਇਆ ਜਾਂਦਾ ਸੀ ਵੀ ਜਿਹੜਾ ਉਹ ਕੋਈ ਭਗਵਾਨ ਹੈ ਉਹਨੂੰ ਖੁਸ਼ ਕੀਤਾ ਜਾਣਾ। ਤੋ ਪਹਿਲੇ ਸਮਿਆਂ ਦੇ ਵਿੱਚ ਜਦੋਂ ਕਾਲ ਪੈ ਜਾਂਦੇ ਸੀ ਜਾਂ ਕੋਈ ਇੱਦਾਂ ਦੀ ਬਿਪਤਾ ਆਉਣ ਲੱਗਦੀ ਸੀ ਕਿਸੇ ਉੱਤੇ ਆਵੇ, ਉਹ ਬ੍ਰਾਹਮਣ ਨੂੰ ਸੱਦ ਕੇ ਆਪਣੇ ਘਰ ਦੇ ਵਿੱਚ ਕੀ ਕਰਾਉਂਦਾ ਸੀ, ਯੱਗ ਕਰਾਉਂਦਾ ਸੀ। ਫਿਰ ਬ੍ਰਾਹਮਣ ਉਹਨੂੰ ਸਮੱਗਰੀ ਦੱਸਦਾ ਸੀ ਵੀ ਤੁਸੀਂ ਘਿਓ ਲੈ ਕੇ ਆਉਣਾ, ਇੰਨੀ ਲੱਕੜ ਲੈ ਕੇ ਆਉਣੀ ਹੈ, ਇੰਨਾ ਜੋ ਆਪਾਂ ਸਮੱਗਰੀ ਜਿਹੜੀ ਹੈ ਉਹ ਇਹਦੇ ਵਿੱਚ ਪਾਉਣੀ ਹੈ, ਫਿਰ ਜਦੋਂ ਇਹ ਯੱਗ ਸੰਪੂਰਨ ਹੋਵੇਗਾ ਤੇ ਉਦੋਂ ਤੁਹਾਨੂੰ ਕੀ ਮਿਲੇਗਾ, ਸੁੱਖ ਮਿਲੇਗਾ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹ ਸਾਰਾ ਦ੍ਰਿਸ਼ਟਾਂਤ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਵੀ ਹੈ, ਤੇ ਗੁਰਦੇਵ ਨੇ ਆਖਿਆ ਵੀ ਹੇ ਅਕਾਲ ਪੁਰਖ ਵਾਹਿਗੁਰੂ ਮੈਂ ਤੇਰਾ ਬ੍ਰਾਹਮਣ ਤੇ ਤੂੰ ਮੇਰਾ ਜਜਮਾਨ। ਤੇ ਜਦੋਂ ਬ੍ਰਾਹਮਣ ਯੱਗ ਕਰਦਾ ਸੀ ਤੇ ਉਹ ਕੋਈ ਦੱਖਣਾ ਮੰਗਦਾ ਸੀ ਵੀ ਹੁਣ ਤੂੰ ਮੈਨੂੰ ਕੀ ਦੇ, ਦਕਸ਼ਣਾ ਦੇ, ਜਿਵੇਂ ਅੱਜ ਵੀ ਇਹ ਚੀਜ਼ਾਂ ਸਾਡੇ ਵਿੱਚੋਂ ਗਈਆਂ ਨਹੀਂ, ਇਹਨਾਂ ਚੀਜ਼ਾਂ ਨੂੰ ਅਸੀਂ ਇਨ ਬਿਨ ਫੋਲੋ ਕਰਦੇ ਹਾਂ ਘਰਾਂ ਦੇ ਵਿੱਚ। ਜਦੋਂ ਕੋਈ ਸ਼ਰਾਧਾਂ ਦਾ ਦਿਨ ਆਉਂਦਾ ਤੇ ਸਿੱਖ ਵੀ ਇਹਨਾਂ ਚੀਜ਼ਾਂ ਦੀ ਵਿਚਾਰ ਕਰਦੇ ਨੇ, ਤੁਸੀਂ ਆ ਤੁਸੀਂ ਕਿਸੇ ਗੁਰਦੁਆਰੇ ਦਾ ਰਜਿਸਟਰ ਚੁੱਕ ਕੇ ਵੇਖ ਲਿਓ, ਮੈਂ ਸਾਡੇ ਗੁਰਦੁਆਰੇ ਦਾ ਵੀ ਵੇਖ ਰਿਹਾ ਸੀ, ਤੇ ਉਹ ਸ਼ਰਾਧਾਂ ਵਾਲੇ ਦਿਨ ਕੋਈ ਵਿਆਹ ਨਹੀਂ ਹੁੰਦਾ, ਸ਼ਰਾਧ ਵਾਲੇ ਦਿਨ ਕੋਈ ਵਿਆਹ ਨਹੀਂ ਹੁੰਦਾ। ਆਹ ਥੋੜੇ ਦਿਨ ਪਹਿਲਾਂ ਇੱਕ ਭੈਣ ਦਾ ਫੋਨ ਆਇਆ, ਉਹਨੇ ਤਰੀਕ ਪੁੱਛੀ ਮੈਨੂੰ ਵੀ ਆਹ ਤਰੀਕ ਭਾਈ ਸਾਹਿਬ ਆਨੰਦ ਕਾਰਜ ਲਈ ਹੈਗੀ ਆ, ਐਤਵਾਰ ਦਾ ਦਿਨ ਸੀ। ਮੈਂ ਕਿਹਾ ਜੀ ਐਤਵਾਰ ਆਨੰਦ ਕਾਰਜ ਇੱਥੇ ਨਹੀਂ ਹੁੰਦੇ ਕਿਉਂਕਿ ਸੰਗਤ ਦਾ ਆਮ ਸਮਾਗਮ ਹੁੰਦਾ, ਵੀ ਸ਼ਨੀਵਾਰ ਹੈਗਾ, ਚਲੋ ਸਾਡਾ ਕੰਮ ਹੈ ਕਿਸੇ ਨੂੰ ਦੱਸਣਾ, ਗਾਈਡ ਕਰਨਾ। ਮੈਂ ਕਿਹਾ ਸ਼ਨੀਵਾਰ ਹੈਗਾ, ਖਾਲੀ ਹੈ ਸ਼ਨੀਵਾਰ। ਹੁਣ ਇਹ ਧਿਆਨ 'ਚ ਮੇਰੇ ਵੀ ਗੱਲ ਆਈ ਵੀ ਇਹ ਸ਼ਨੀਵਾਰ ਬੁੱਕ ਕਿਉਂ ਨਹੀਂ ਹੁੰਦਾ, ਨਹੀਂ ਤਾਂ ਅਮੂਮਨ ਜਿਹੜੇ ਨੇ ਸ਼ਨੀਵਾਰ ਆਨੰਦ ਕਾਰਜ ਲਈ ਗੁਰਦੁਆਰਾ ਸਾਹਿਬ ਵਿਖੇ ਬੁੱਕ ਹੁੰਦੇ ਨੇ ਬਹੁਤੇ। ਉਹ ਕਹਿੰਦੀ ਨਹੀਂ ਇੱਦਾਂ ਨਹੀਂ ਕਰਾ ਸਕਦੇ। ਮੈਂ ਕਿਹਾ ਕਿਉਂ, ਕਹਿੰਦੀ ਉਦਣ ਸ਼ਰਾਧ ਹੈ, ਕਹਿੰਦੀ ਇੱਦਾਂ ਨਹੀਂ ਕਰਾਉਣਾ ਵੀ ਇੱਦਣ ਸ਼ਰਾਧ ਹੈ, ਇਸ ਕਰਕੇ ਸ਼ਰਾਧਾਂ ਉਦੋਂ ਸ਼ਰਾਧ ਖਤਮ ਹੋ ਜਾਣੇ ਨੇ ਅਸੀਂ। ਉਹ ਕਿਤੇ ਭੈਣ ਬੈਠੀ ਸੁਣਦੀ ਨਾ ਹੋਵੇ, ਗੁੱਸਾ ਨਾ ਕਰਿਓ, ਮੈਂ ਕਿਹੜਾ ਨਾ ਲਿਆ, ਕਿਸੇ ਦਾ ਵੀ ਹੋ ਸਕਦਾ। ਉਹਨੇ ਅਗਲੀ ਗੱਲ ਜਿਹੜੀ ਕਹੀ, ਕਹਿੰਦੀ ਵੀ ਕਹਿੰਦੀ ਸਾਨੂੰ, ਉਹਨੇ ਅਗਲੀ ਗੱਲ ਇਹ ਵੀ ਆਖੀ, ਕਹਿੰਦੀ ਵੀਰ ਜੀ ਸਾਨੂੰ ਕੋਈ ਵਿਚਾਰ ਨਹੀਂ ਹੈਗੀ ਵੈਸੇ ਇੱਦਾਂ ਦੀ, ਸਾਡੇ ਅੰਦਰ ਕੋਈ ਵਿਚਾਰ ਨਹੀਂ ਹੈ, ਪਰ ਜਿਹੜਾ ਸਾਡਾ ਦੂਜਾ ਟੱਬਰ ਹੈ ਉਹ ਇੰਡੀਆ ਵਿੱਚ ਬੈਠਾ ਹੋਇਆ, ਉਹ ਕਹਿੰਦਾ ਵੀ ਨਹੀਂ ਆਪਾਂ ਸ਼ਨੀਵਾਰ ਨਹੀਂ ਕਰਨਾ। ਤੇ ਮੈਂ ਕਿਹਾ ਤੁਸੀਂ ਇੱਦਾਂ ਕਰੋ, ਉਹਨੂੰ ਫੋਨ ਲਾਓ ਤੇ ਉਹਨਾਂ ਨੂੰ ਇਹ ਆਖੋ ਵੀ ਜਦੋਂ ਤੁਹਾਡੇ ਸ਼ਨੀਵਾਰ ਹੋਣਾ ਉਦੋਂ ਇੱਥੇ ਐਤਵਾਰ ਹੁੰਦਾ, ਕੋਈ ਗੱਲ ਨਹੀਂ ਤੁਸੀਂ ਉਸ ਹਿਸਾਬ ਨਾਲ ਕਰ ਲਿਓ, ਕਿਉਂਕਿ ਦਿਨ ਰਾਤ ਦਾ ਫਰਕ ਚੱਲਦਾ ਨਾ, ਉਦੋਂ ਇੱਧਰ ਤਰੀਕ ਹੋਰ ਹੋਣੀ ਹੈ, ਉੱਧਰ ਹੋਰ ਹੋਣੀ ਹੈ, ਜਾਂ ਉਹ ਐਡਵਾਂਸ ਹੈ, ਆਪਾਂ ਇੱਕ ਦਿਨ ਪਿੱਛੇ ਚੱਲਦੇ ਹਾਂ, ਵੀ ਤੁਹਾਡਾ ਐਤਵਾਰ ਹੀ ਹੋਣਾ ਕੋਈ ਨਹੀਂ। ਤੋ ਇਹ ਨਿੱਕੀਆਂ ਨਿੱਕੀਆਂ ਵਿਚਾਰਾਂ ਜਿਹੜੀਆਂ ਨੇ ਇਹ ਬ੍ਰਾਹਮਣ ਨੇ ਅਸਲ ਵਿੱਚ ਸਾਡੇ ਉੱਤੇ ਪਾਈਆਂ ਹੋਈਆਂ, ਕਿਉਂਕਿ ਉਹਨੇ ਸ਼ਰਾਧ ਖਾਣ ਜਾਣਾ ਹੁੰਦਾ ਉਹਨਾਂ ਦਿਨਾਂ ਦੇ ਵਿੱਚ। ਤੋ ਬਿਜ਼ਨਸ ਬਦਲਣਾ ਨਹੀਂ ਨਾ ਚਾਹੀਦਾ, ਵੀ ਸ਼ਰਾਧ ਖਾਣ ਲਈ ਉਹਨੇ ਉਹ ਦਿਨ ਰੱਖੇ ਨੇ, ਫਿਰ ਦਿਨ ਚੰਗੇ ਮਾੜੇ ਦੀ ਵਿਚਾਰ ਕਰਕੇ ਉਹਨੇ ਦੱਸਣਾ ਹੈ ਵੀ ਆਹ ਦਿਨ ਜਿਹੜਾ ਹੈ ਇਦੋਂ ਤੁਸੀਂ ਕੋਈ ਪ੍ਰੋਗਰਾਮ ਕਰਿਓ, ਇਦੋਂ ਤੁਸੀਂ ਨਾ ਕਰਿਓ, ਫਿਰ ਦਕਸ਼ਣਾ ਵੀ ਲੈਣੀ ਉਹਨੇ। ਤੋ ਸਾਡੇ ਵਿੱਚ ਵੀ ਇਹ ਚੀਜ਼ਾਂ ਨੇ ਵੀ ਅਸੀਂ ਬਜ਼ੁਰਗਾਂ ਨੂੰ, ਭਾਈਆਂ ਨੂੰ ਜੇ ਲੰਗਰ ਪ੍ਰਸ਼ਾਦਾ ਛਕਾਉਣਾ, ਅੱਗੋਂ ਪਿੱਛੋਂ ਮੈਂ ਚਲੋ ਖਿਮਾ ਚਾਹੁੰਦਾ, ਕੋਈ ਗੱਲਾਂ ਕਰਨੀਆਂ ਪੈਂਦੀਆਂ, ਕੀ ਕਰੀਏ, ਸਾਡਾ ਵੀ ਅੰਦਰ ਹੀ ਜਾਣਦਾ ਵੀ ਉਦਾਂ ਭਾਵੇਂ ਬੰਦਾ $5-10 ਭਾਈ ਨੂੰ ਨਾ ਦੇਵੇ, ਪਰ ਸ਼ਰਾਧ ਵਾਲੇ ਦਿਨ ਰੋਟੀ ਖਵਾ ਕੇ ਬੰਦਾ ਦਿੰਦਾ, ਉਹਦੇ ਵਿੱਚ ਵੀ ਕੋਈ ਭਾਈ ਦਾ ਕਲਿਆਣ ਥੋੜਾ ਹੁੰਦਾ ਵੀ ਤੇਰੇ ਬੱਚਿਆਂ ਲਈ ਦਿੱਤਾ, ਉਹਦੇ ਲਈ ਵੀ ਇਹ ਹੁੰਦਾ ਹੈ ਵੀ ਅਸੀਂ ਹੁਣ ਤੁਹਾਨੂੰ ਖਵਾਇਆ ਹੈ ਤੇ ਦੰਦ ਘਸਾਈ ਦਿੱਤੀ ਹੈ, ਉਹ ਤੁਹਾਡੇ ਬਜ਼ੁਰਗ ਲਈ ਖਾਧਾ ਗਿਆ, ਮਤਲਬ ਇਹ ਸਾਡੀ ਤਰਾਸਦੀ ਵੇਖੋ ਤੁਸੀਂ, ਵੀ ਅਸੀਂ
ਜੇ ਧਨ ਜਾਂ ਪੈਸਾ ਜਾਂ ਮਤਲਬ ਗਿਆਨ ਦਾ ਕੋਈ ਨਹੀਂ ਦਿੰਦਾ ਵੀ ਸਾਨੂੰ ਸੋਝੀ ਮਿਲੀ, ਸਾਨੂੰ ਸਮਝ ਮਿਲੀ, ਸਾਨੂੰ ਸਿੱਖਣ ਲਈ ਕੁਝ ਮਿਲਿਆ, ਵੀ ਭਾਈ ਫਿਰ ਇਸ ਕਰਕੇ ਵੀ ਜੇ ਉਹਨਾਂ ਨੇ ਸਾਨੂੰ ਕੁਝ ਸਿਖਾਇਆ ਤੇ ਉਹਦੇ ਬਦਲੇ ਅਸੀਂ ਵੀ ਥੋੜੀ ਬਹੁਤੀ ਕੋਈ ਆਪਣੀ ਰਿਸਪੋਂਸੀਬਿਲਟੀ ਜ਼ਿੰਮੇਵਾਰੀ ਨਿਭਾਈ ਹੈ ਵੀ ਕੋਈ ਉਹਦੇ ਬਦਲੇ $5-10 ਜਿਹੜੇ ਨੇ ਉਹ ਦਿੱਤੇ ਨੇ। ਪਰ ਹਾਂ, ਜਦੋਂ ਬਜ਼ੁਰਗ ਨੂੰ ਸ਼ਰਾਧ ਖਵਾਇਆ ਗਿਆ, ਬਜ਼ੁਰਗ ਨੂੰ ਅੱਗੇ ਪਹੁੰਚਾਇਆ ਗਿਆ ਭਾਈ ਨੂੰ ਸੱਦ ਕੇ, ਉਦੋਂ ਦਿੱਤੇ, ਕਿਉਂਕਿ ਉਹਦਾ ਰੀਜ਼ਨ ਕੀ ਸੀ ਵੀ ਹੁਣ ਜਿਹੜਾ ਹੈ ਉਹ ਸਾਡੇ ਬਜ਼ੁਰਗ ਤੱਕ ਪਹੁੰਚਿਆ ਨਾ ਉਹ। ਫਿਰ ਇਹ ਨਾ ਹੋਵੇ ਵੀ ਭਾਈ ਕਿਤੇ ਕਵੇ ਨਾ। ਤੋ ਅਸੀਂ ਜਿੱਥੇ ਕਿ ਸਾਡੀ ਲੋੜ ਹੁੰਦੀ ਨਾ, ਉਨਾ ਕੁ ਬੰਦਾ ਧਰਮ ਮੰਨਦਾ ਵੀ ਹੈ, ਜਿੱਥੇ ਸਾਡੀ ਲੱਗਦਾ ਵੀ ਹੁਣ ਇੱਥੇ ਲੋੜ ਨਹੀਂ ਹੈ, ਫਿਰ ਉਹਨੂੰ ਬੰਦਾ ਉਹਨੂੰ ਧਰਮ ਸਮਝਦਾ ਵੀ ਨਹੀਂ ਹੈ। ਮਤਲਬ ਲਾਲਚਾਂ ਸਵਾਰਥਾਂ ਵਿੱਚ ਆਪਾਂ ਸਾਰੇ ਬੱਝੇ ਹਾਂ, ਮੇਰੇ ਸਮੇਤ, ਮੈਂ ਆਪਣੀ ਗੱਲ ਵਿੱਚ ਰੱਖ ਕੇ ਕਰ ਰਿਹਾ, ਆਪਣੀ ਗੱਲ ਵਿੱਚ ਰੱਖ ਕੇ ਕਰ ਰਿਹਾ। ਉਦਾਂ ਬੰਦਾ ਕਈ ਵਾਰ ਸੋਚਦਾ, ਡਾਲਰ ਦੇਣ ਲੱਗਿਆ ਵੀ ਸੋਚਦਾ, ਪਿੱਛੇ ਜੇ ਵਿਆਹ ਸੀ ਕੋਈ ਤੇ ਉਹ ਆ ਗਾਉਣ ਵਾਲੀਆਂ ਨੀ, ਉਹ ਬੀਬੀਆਂ ਗਾਉਂਦੀਆਂ ਹੁੰਦੀਆਂ ਵੀ ਉਹ ਮੇਲ ਵਧਾਈ। ਹੁਣ ਇਹ ਇਹ ਗੱਲ ਹੋ ਸਕਦਾ ਮੈਨੂੰ ਕੋਈ ਕਟਾਕਸ਼ ਕਰਦੇ ਵੀ ਤੂੰ ਇਹ ਗੱਲ ਕਿਉਂ ਕਰ ਰਿਹਾ, ਪਰ ਤੁਸੀਂ ਸਮਝਿਓ ਗੱਲ ਨੂੰ। ਉਹ ਵਿਆਹ ਸੀ ਤੇ ਉਹ ਜਿਹੜਾ ਵੇਲਾ ਮਿਲਣੀ ਦਾ ਨੀ ਗਾਉਂਦੇ ਹੁੰਦੇ, ਇੱਦਾਂ ਸਪੀਕਰ ਲਾ ਕੇ ਵੇਲਾ ਮਿਲਣੀ ਦਾ, ਹੈ ਨਾ, ਇੱਦਾਂ। ਤੇ ਉਹ ਜਿਹੜੀਆਂ ਦੋ ਭੈਣਾਂ ਉੱਥੇ ਗਾ ਰਹੀਆਂ ਸੀ, ਕੋਈ ਉਹਨੂੰ $5, ਕੋਈ $10, ਕੋਈ $20 ਅਮੈਰੀਕਨ, ਕੋਈ ਦੂਜੇ ਡਾਲਰ, ਇੱਦਾਂ ਕੱਢ ਕੱਢ ਕੇ ਉਹਨਾਂ ਕੁੜੀਆਂ ਨੂੰ ਫੜਾ ਰਿਹਾ ਸੀ। ਤੇ ਭਾਈ ਲਾਗੋਂ ਅਰਦਾਸ ਕਰਕੇ ਸੁੱਖ ਸ਼ਾਂਤੀ ਦੀ ਉਦਾਂ ਹੀ ਆ ਗਿਆ। ਤੁਸੀਂ ਵੇਖੋ ਤਰਾਸਦੀ ਕੀ ਹੈ ਵੀ ਜਿੱਥੇ ਗਿਆਨ ਦੀ ਗੱਲ ਹੈ, ਜਿੱਥੇ ਸਮਝ ਦੀ ਗੱਲ ਹੈ, ਜਿੱਥੇ ਅਸੀਂ ਗੁਰਬਾਣੀ ਨੂੰ ਵਿਚਾਰਨਾ, ਅੰਡਰਸਟੈਂਡ ਕਰਨਾ ਹੈ, ਉੱਥੇ ਸਾਡੀ ਰਿਸਪੋਂਸੀਬਿਲਟੀ ਕੋਈ ਨਹੀਂ ਹੈ। ਤੇ ਜਦੋਂ ਦੋਸ਼ ਦੇਣੇ, ਮੰਨ ਲਓ ਨੂੰਹ ਨਾ ਵਸੀ, ਪੁੱਤ ਨੇ ਕੋਈ ਕਲੇਸ਼ ਪਾ ਲਿਆ ਜਾਂ ਨੂੰਹ ਨੇ ਕੋਈ ਪਾ ਲਿਆ, ਫਿਰ ਕਹਿਣਾ ਭਾਈ ਸਾਹਿਬ ਜੀ ਅਰਦਾਸ ਕਰੋ ਵੀ ਸਾਡਾ ਘਰ ਵਸ ਜਾਵੇ,

ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਰਤਾ ਤੂੰ ਮੇਰਾ ਜਜਮਾਨ, ਹੇ ਕਰਤਾ ਮੈਂ ਯੱਗ ਕਰਨ ਵਾਲਾ ਤੇ ਤੂੰ ਮੇਰਾ ਕੀ ਹੈ ਜਜਮਾਨ। ਤੇ ਜਿਵੇਂ ਜਜਮਾਨ ਦੇ ਕੋਲੋਂ ਦੱਖਣਾ ਲਈਦੀ ਹੈ, ਮੈਂ ਵੀ ਤੇਰੇ ਕੋਲ ਦੱਖਣਾ ਮੰਗਦਾ। ਇੱਕ ਦੱਖਣਾ ਹੋ ਤੈ ਪੈ ਮੰਗੂ, ਮੈਂ ਤੇਰੇ ਕੋਲ ਕੀ ਮੰਗਦਾ, ਦੱਖਣਾ ਮੰਗਦਾ। ਵਿਆਹ ਕੰਨਿਆ ਦਾਨ ਕਰਨ ਵੇਲੇ ਪੰਡਿਤ ਪੁਜਾਰੀ ਸਾਰੇ ਕੀ ਮੰਗਦੇ ਨੇ, ਦੱਖਣਾ ਮੰਗਦੇ ਨੇ। ਤੂੰ ਦੱਖਣਾ ਵਿੱਚ ਬੜੀਆਂ ਵੱਡੀਆਂ ਚੀਜ਼ਾਂ ਉਹ ਮੰਗ ਲੈਂਦੇ ਨੇ। ਕਈ ਵਾਰਾਂ ਆਮ ਪਰਿਵਾਰ ਦੀ ਕਪੈਸਿਟੀ ਵੀ ਨਹੀਂ ਹੁੰਦੀ ਜਿੰਨਾ ਕੁਝ ਜਿਹੜਾ ਹੈ ਉਹ ਕੰਨਿਆ ਦਾਨ ਵੇਲੇ ਪੰਡਿਤ ਪਰਿਵਾਰ ਦੇ ਕੋਲੋਂ ਮੰਗ ਲੈਂਦਾ। ਉਹਨੂੰ ਹੋ ਸਕਦਾ ਹੈ ਵੀ ਵਿਹੜੇ 'ਚ ਗਾਂ ਬੱਧੀ ਹੋਵੇ ਤੇ ਉਹਨੇ ਉਹੀ ਕਿਹਾ ਵੀ ਆਹ ਗਾਂ ਦੇ ਦਿਓ, ਤੁਹਾਡੀ ਕੁੜੀ ਦਾ ਵਿਆਹ ਕੀਤਾ। ਜਿਹੜੀ ਚੀਜ਼ 'ਤੇ ਇਹਦਾ ਨਿਗਾਹ ਪੈ ਜਾਵੇ ਨਾ, ਜਿਹੜੀ ਚੀਜ਼ 'ਤੇ ਨਿਗਾਹ ਪੈ ਜਾਵੇ, ਉਹਨੇ ਕਹਿਣਾ ਆਹ ਦੇ ਦਿਓ, ਫਲਾਨੀ ਸ਼ਾਇਦ ਦੇ ਦਿਓ। ਤਾਂ ਸਤਿਗੁਰ ਨੇ ਉਹਨੂੰ ਵੀ ਸਮਝਾਇਆ ਸੀ, ਉਹਨਾਂ ਨੇ ਪੰਡਿਤ ਨੂੰ ਵੀ ਇੱਕ ਗੱਲ ਆਖੀ ਸੀ। ਬੜੀ ਪਿਆਰੇ ਆ ਪਿਆਰਾ ਉਹ ਬਚਨ ਆਪਾਂ ਪੜ੍ਹਦੇ ਹਾਂ। ਸਤਿਗੁਰ ਨੇ ਆਖਿਆ ਵੀ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ, ਏਤ ਧਾਨ ਖਾਧੈ ਤੇਰਾ ਜਨਮ ਗਿਆ। ਆਖਿਆ ਉਹੋ ਜੀ ਧੀ ਤੇਰੇ ਘਰ 'ਚ ਤੇ ਉਹੋ ਜੀ ਧੀ ਤੇਰੇ, ਥੋੜ੍ਹਾ ਜਿਹਾ ਤੇ ਖਿਆਲ ਕਰਿਆ ਕਰਨਾ, ਕੋਈ ਬੰਦਾ ਇੱਕ ਬੰਦਾ ਹੀ ਵੇਖ ਲਿਆ ਕਰ ਵੀ ਕਿਹੜਾ ਦੇਣ ਯੋਗਾ ਹੈਗਾ ਤੇ ਕਿਹੜਾ ਨਹੀਂ ਹੈ। ਹੁਣ ਤੇਰਾ ਸੁਭਾਅ ਲਾਲਚੀ ਹੋ ਗਿਆ, ਤੈਨੂੰ ਆਦਤ ਪੈ ਗਈ ਹੈ, ਮੁਸ਼ਕਲ ਇਹ ਹੈ ਤੂੰ ਤੇ ਕਿਸੇ ਨੂੰ ਸਮਝਦਾ ਹੀ ਨਹੀਂ ਕੁਝ। ਤੋ ਸਤਿਗੁਰੂ ਮਹਾਰਾਜ ਨੇ ਇੱਥੇ ਆਖਿਆ ਇੱਕ ਦੱਖਣਾ ਹੋ ਤੈ ਪੈ ਮੰਗੂ, ਹੇ ਮੇਰੇ ਰੱਬ ਮੈਂ ਤੇਰੇ ਕੋਲ ਇੱਕ ਦੱਖਣਾ ਮੰਗਦਾ, ਉਹ ਕਿਹੜੀ ਹੈ, ਦੇ ਆਪਣਾ ਨਾਮ, ਮੈਨੂੰ ਆਪਣਾ ਨਾਮ ਦੇ, ਕਰਤਾ ਬਣ ਕੇ, ਮਤਲਬ ਕਰਤਾ ਤੂੰ ਮੇਰਾ ਜਜਮਾਨ, ਤੂੰ ਮੇਰਾ ਜਜਮਾਨ ਹੈ, ਮੈਂ ਯੱਗ ਕਰਨ ਵਾਲਾ ਪੰਡਿਤ ਤੇ ਤੂੰ ਮੇਰੇ ਅੱਗੇ ਬੈਠਾ ਹੋਇਆ ਉਹ, ਤੇ ਮੈਂ ਤੇਰੇ ਕੋਲ ਮੰਗਦਾ ਕੀ ਆ ਰੱਬ ਦਾ ਨਾਂ। ਵੇਖੋ ਐਸ ਯੱਗ ਦੇ ਵਿੱਚੋਂ ਸੁੱਖ ਨਿਕਲਣਾ, ਐਸ ਯੱਗ ਵਿੱਚੋਂ ਸਾਰੀਆਂ ਗੱਲਾਂ ਬਾਬੇ ਨੇ ਕੀਤੀਆਂ। ਆਪਾਂ ਪੜ੍ਹ ਲਈਏ ਪਹਿਲਾ ਬਚਨ, ਤੋਂ ਬਾਬਾ ਜੀ ਕਹਿੰਦੇ ਨੇ ਗੁਰ ਪ੍ਰਸਾਦੀ ਵਿਦਿਆ ਵਿਚਾਰੈ ਪੜ ਪੜ ਪਾਵੈ ਮਾਨ। ਮਹਾਰਾਜ ਨੇ ਪਹਿਲੇ ਬੰਦ ਵਿੱਚ ਕਿਹਾ ਵੀ ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਵਿਦਿਆ ਨੂੰ ਵਿਚਾਰਦਾ ਹੈ। ਹੁਣ ਇੱਕ ਬਚਨ ਤੁਸੀਂ ਹੋਰ ਵੀ ਪੜ੍ਹਦੇ ਹੋ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਅੱਛਾ ਤੂੰ ਵਿਦਿਆ ਦਾ ਵਿਚਾਰਵਾਨ ਤਾਂ ਹੈ ਜੇ ਪਰਉਪਕਾਰੀ ਸੁਭਾਅ ਵਾਲਾ ਬਣ ਗਿਆ, ਫਿਰ ਸਮਝਾਂਗੇ ਵੀ ਵਾਕਈ ਇਹ ਬੰਦਾ ਕੀ ਹੈ, ਵਿਦਿਆ ਦਾ ਵਿਚਾਰਵਾਨ ਹੈ। ਜੇ ਸੁਭਾਅ ਵਿੱਚ ਪਰਉਪਕਾਰ ਨਹੀਂ ਆਇਆ ਤੇ ਤੂੰ ਕੋਈ ਵਿਦਿਆ ਦਾ ਵਿਚਾਰਵਾਨ ਨਹੀਂ ਹੈ। ਫਿਰ ਤੇਰੇ ਬਾਰੇ ਬਾਬੇ ਨੇ ਇਹ ਵੀ ਆਖਿਆ ਵੀ ਬੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਉਹ ਪੜਿਆ ਹੋਇਆ ਵੀ ਮੂਰਖ ਹੈ ਜਿਹਦੇ ਜੀਵਨ ਵਿੱਚ ਲੋਭ ਹੈ, ਜਿਹਦੇ ਜੀਵਨ ਵਿੱਚ ਕੀ ਹੈ ਹੰਕਾਰ ਹੈ। ਭਾਈ ਜਿਹੜਾ ਵਿਦਿਆ ਦਾ ਵਿਚਾਰਵਾਨ ਬੰਦਾ ਹੁੰਦਾ ਹੈ ਉਹ ਪਰਉਪਕਾਰੀ ਬਿਰਤੀ ਵਾਲਾ ਹੁੰਦਾ ਹੈ। ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਗੁਰ ਪਰ

ਵਿਦਿਆ ਦਾ ਵਿਚਾਰਵਾਨ ਹੋ ਗਿਆ, ਇਦਾਂ ਵਿਦਿਆ ਨੂੰ ਪੜ੍ਹਨ ਲੱਗ ਪਿਆ, ਉਹਨੂੰ ਆਦਰ ਪ੍ਰਾਪਤ ਹੋਇਆ, ਮਾਣ ਪ੍ਰਾਪਤ ਹੋਇਆ। ਅਗਲੀ ਪੰਕਤੀ ਹੋਰ ਬੜੀ ਕੀਮਤੀ, ਆਖ ਆਪਾ ਮਦੇ ਆਪ ਪਰਗਾਸ਼ਿਆ, ਉਹਦੇ ਅੰਦਰ ਰੋਸ਼ਨੀ ਆ ਗਈ, ਉਹਦੇ ਅੰਦਰ ਚਾਨਣ ਆ ਗਿਆ। ਆਪਾ ਮਦੇ, ਆਪਾ ਮਦੇ ਮਤਲਬ ਵਿੱਚ, ਆਪ ਪਰਗਾਸ਼ਿਆ, ਉਹਦੇ ਮਨ ਦੇ ਵਿੱਚ ਚਾਨਣ ਹੋ ਗਿਆ, ਹਨੇਰਾ ਦੂਰ ਹੋ ਗਿਆ ਉਹਦਾ, ਉਹਨੂੰ ਵਿਦਿਆ ਦਾ ਵਿਚਾਰਵਾਨ ਕਹਿੰਦੇ ਨੇ। ਪਾਇਆ ਅੰਮ੍ਰਿਤ ਨਾਮ, ਉਹਨੇ ਵਾਹਿਗੁਰੂ ਦਾ ਅੰਮ੍ਰਿਤ ਰੂਪੀ ਨਾਮ ਪ੍ਰਾਪਤ ਕਰ ਲਿਆ। ਅਗਲਾ ਬੋਲਣ, ਪੰਚ ਤਸ਼ਕਰ ਧਾਵਤ ਰਾਖੇ, ਜਿਵੇਂ ਨਾ ਜਿਹੜਾ ਯੱਗ ਕਰਦਾ ਨਾ ਜੀ, ਉਹ ਇੱਕ ਖਾਸ ਵਿਧੀ ਵਰਤਦਾ। ਵਿਧੀਆਂ ਕਿਹੜੀਆਂ ਹੁੰਦੀਆਂ ਨੇ, ਵੀ ਕਿਹਨੂੰ ਯੱਗ ਦੇ ਦੁਆਲੇ ਕਿਹੜੇ ਤਰੀਕੇ ਨਾਲ ਬਿਠਾਉਣਾ।

आख्या अंदर जेड़ा मनुखां दा खून पींदा होया आ डिसिप्लिन धारण कर। अच्छा बाहर दे किन्नियां मर्यादा हुंदियां ने, किन्ने विधि विधान हुंदे ने, हुक्मनामा किद्दां लैणा, आ काम किद्दां करना गुरुद्वारे दे विच। पंडित ने भी बड़े इदां दे विधि विधान बनाए सी, उन्हें गल दे विच जनेऊ पाया। बाबे ने उन्हूं भी आख्या तग ना इंद्री तग ना नारी भड़के थुक पवै नित दाड़ी तग ना जेवा तग ना अखी। बाबे ने आख्या तेरी जबान उत्ते किहड़ा तग है, अखां उत्ते किहड़ा तग है। तो बाहर दी मर्यादा ते निभा ली, मन दी मन वाल किसी का कोई ध्यान नहीं है। तो गुरु नानक साहब ने की आख्या, आख्या पंच तश्कर तावत राखे चूका मन अभिमान दिष्ट बेकारी दुरमत भागी ऐसा ब्रह्म ज्ञान। तेरी दृष्टि विचों विकारां दा नाश हो जावे, दुरमत दूर हो जावे, यह वो जग है, यह वो ब्रह्म दे ज्ञान दा जग है। हुण अगे ना जजमान कुछ क चीजा मंगदा अपने जिहदा उहने जग करना, जिवें चौल हो गए, पहलां इदां ही चलदियां हुंदियां सी चीजा, उदों करंसी दा कोई इन्ना नहीं सी हैगा। जिवें पिछले समयां दे विच जिहड़े गुरद्वारा साहब दे भाई वी हुंदे सन, उहनां नूं लोकी कोई शमाई जिहड़ा सी उह कणक चौल जां जो वी घर दे विच हुंदा सी उह दिंदे हुंदे सी। हुण ते चलो करंसी दा प्रचलन हो गया। तो पंडित की करदा सी, उह चौल मंगदा हुंदा सी, चौल अपने जिहदा उहने जग कीता। अच्छा गुरु नानक साहब ने भी चौल मंगे ने, पर यह चौल वखरे ने। बाबे नानक ने वह चौल की करने, तो वह चौल जिहड़े सी जग की अग्नि विच भी पा दिते जांदे सी। तुसीं वेखो जदों लोहड़ी नहीं बालदे, जदों भुग्गा बालिया हुंदा अग बलदी हुंदी ते तिल सिड़दे उहदे विच, उह एक तरीके नाल अग की पूजा करदे ने, खा लो सुटणे क्यों विच उहदे। इत्थे इत्थे गुरुद्वारिआं दे विच लोहड़ियां दा वी बड़ा प्रचलन है। ਵੀ ਚਲੋ ਜੇ ਨੂੰ ਆਪਾਂ ਇਹ ਆਖੀਏ ਵੀ ਸਾਡਾ ਮੌਸਮੀ ਤਿਉਹਾਰ ਹੈ, ਫਿਰ ਤਿਲ ਸੁੱਟਣ ਦੀ ਤਾਂ ਕੋਈ ਲੋੜ ਨਹੀਂ ਨਾ ਉਹਦੇ ਵਿੱਚ। ਵੀ ਇਹ ਤਾਂ ਮੰਨਿਆ ਵੀ ਚਲੋ ਅੱਗ ਬਾਲ ਕੇ ਲੋਕ ਆਲੇ ਦੁਆਲੇ ਬਹਿ ਗਏ, ਪਰ ਉਹਦੇ ਵਿੱਚ ਤਿਲ ਸੁੱਟਣੇ, ਇਹ ਜਿਹੜੀ ਕੀ ਹੈ, ਇਹ ਨਰੋਲ ਇੱਕ ਯਾਗੀ ਹੈ ਵੀ ਅੱਗ ਦੇ ਵਿੱਚ ਤਿਲ ਸੁੱਟਣੇ। ਹੁਣ ਪਹਿਲਾਂ ਪੰਡਿਤ ਇਹ ਕੰਮ ਕਰਦਾ ਹੁੰਦਾ ਸੀ, ਹੁਣ ਅਸੀਂ ਆਪ ਕਰਨ ਲੱਗ ਪਏ ਕੰਮ। ਤੋ ਸਤਿਗੁਰ ਨੇ ਕੀ ਆਖਿਆ, ਆਖਿਆ ਮੈਂ ਵੀ ਹੇ ਰੱਬ ਜੀ ਅੱਜ ਤੇਰੇ ਕੋਲ ਕੁਝ ਮੰਗਣਾ, ਪਰ ਮੈਂ ਚੌਲ ਆਹ ਨਹੀਂ ਚਾਹੀਦੇ ਜਿਹੜੇ ਮੈਨੂੰ ਆ ਬਾਹਰ ਜਿਹੜੇ ਚੌਲ ਉੱਗਦੇ ਨੇ, ਇਹ ਨਹੀਂ ਚਾਹੀਦੇ ਮੈਨੂੰ, ਮੈਨੂੰ ਤੇ ਚੰਗਾ ਕਰੈਕਟਰ ਚਾਹੀਦਾ, ਆਹ ਹੈ ਚੌਲ। ਤੋ ਸ਼ਬਦ ਰੱਖਿਆ ਜਤ ਸਤ ਚਾਵਲ, ਚਾਵਲ ਕਿਹੜੇ ਚਾਹੀਦੇ ਨੇ, ਜਤ ਤੇ ਸਤ ਦੇ, ਆਹ ਚਾਲ ਚਾਹੀਦੇ ਨੇ, ਆਹ ਜਿਹੜੇ ਚੌਲ। ਅੱਛਾ ਕਿਸੇ ਨੇ ਇੱਦਾਂ ਗੁਰੂ ਨੂੰ ਆਣ ਕੇ ਕਿਹਾ ਹੋਵੇ, ਅਸੀਂ ਤੇ ਸਾਰੀ ਜ਼ਿੰਦਗੀ ਆ ਬਾਹਰ ਦੇ ਚੌਲ ਹੀ ਮੰਗਦੇ ਰਹੇ ਨੇ, ਰਾਸ਼ਨ ਹੀ ਮੰਗਦੇ ਰਹੇ ਨੇ ਗੁਰਦੁਆਰਿਓਂ ਵੀ, ਇੱਕ ਡੱਬਾ ਚੜ੍ਹਾ ਕੇ ਚਾਰ ਮੰਗ ਕੇ ਲੈ ਜਾਂਦੇ। ਪਦਾਰਥ ਹੀ ਮੰਗਦਾ ਨਾ ਬੰਦਾ, ਚੌਲ ਨਹੀਂ ਹੋਣਗੇ ਤੇ ਚੌਲ ਦੀ ਜਗ੍ਹਾ ਕੋਈ ਹੋਰ ਚੀਜ਼ ਹੋਵੇਗੀ, ਫਰਕ ਤੇ ਕੋਈ ਨਹੀਂ ਹੈ, ਪਦਾਰਥ ਹੀ ਹੈ, ਖਾਣ ਪੀਣ ਨੂੰ ਚੀਜ਼ਾਂ। ਮਹਾਰਾਜ ਖਾਣ ਨੂੰ ਵਾਧੂ ਦਹੀਂ, ਖਾ ਖਾ ਕੇ ਮਰ ਜਾਵਾਂ ਮੈਂ, ਏਦਾਂ ਹੀ ਹੈ ਬੰਦਾ ਭੋਗ ਹੀ ਮੰਗਦਾ ਨਾ, ਵੀ ਭੋਗ ਭੋਗ ਕੇ ਆਪਣੇ ਆਪ ਨੂੰ ਮੈਂ ਖਤਮ ਕਰ ਲਵਾਂ, ਵੀ ਆਹ ਆਹ ਬੰਦੇ ਦੀ ਸੁਰਤ ਹੈ। ਹੁਣ ਸਤਿਗੁਰੂ ਕਹਿੰਦੇ ਨੇ ਜਤ ਸਤ ਚਾਵਲ, ਜਤ ਦਾ ਅਰਥ ਹੁੰਦਾ ਜੀ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕਣਾ, ਇਹਨੂੰ ਕਹਿੰਦੇ ਨੇ ਜਤ। ਆਪਾਂ ਕਹਿੰਦੇ ਕੋਈ ਬੰਦਾ ਬੜਾ ਜਤੀ ਸਤੀ ਹੈ, ਜਤੀ ਸਦਾ ਮੈਂ ਜੁਗਤ ਨਾ ਜਾਣੇ ਛੱਡ ਬਹਿ ਘਰ, ਉਹਨੂੰ ਜਤੀ ਨਹੀਂ ਆਖਿਆ। ਆਖਿਆ ਜਤੀ ਉਹ ਹੈ ਜਿਹਨੇ ਆਪਣੇ ਘਰ ਪਰਿਵਾਰ ਵਿੱਚ ਰਹਿੰਦਿਆਂ ਆਪਣੇ ਇੰਦਰੀਆਂ ਨੂੰ ਬੁਰਾਈਆਂ ਵਾਲੇ ਬੰਨਿਓ ਜਾਣ ਤੋਂ ਰੋਕ ਲਿਆ। ਤੋ ਬਾਬਾ ਜੀ ਕੀ ਕਹਿੰਦੇ ਨੇ, ਕਹਿੰਦੇ ਜਤ ਸਤ ਚਾਵਲ, ਮੈਨੂੰ ਚੌਲ ਚਾਹੀਦੇ ਨੇ ਜਤ ਤੇ ਸਤ ਦੇ, ਇਹ ਵਧੀਆ ਚੌਲ ਹੁੰਦੇ ਨੇ, ਇਹਨੇ ਉਹ ਯੱਗ ਪੂਰਾ ਕਰਨਾ ਜਿੱਥੋਂ ਬਾਅਦ ਸੁੱਖ ਪੈਦਾ ਹੋਣੇ। ਮਹਾਰਾਜ ਹੋਰ ਕੁਝ ਚਾਹੀਦਾ, ਜਿਵੇਂ ਮੰਨ ਲਓ ਵੀ ਪੰਡਿਤ ਨੂੰ ਜਜਮਾਨ ਪੁੱਛਦਾ ਜੀ ਹੋਰ ਕੀ ਚਾਹੀਦਾ, ਕਹਿੰਦਾ ਕਣਕ ਵੀ ਚਾਹੀਦੀ ਆ, ਕਣਕ ਵੀ ਚਾਹੀਦੀ, ਤੇ ਕਣਕ ਕਿਹੜੀ ਚਾਹੀਦੀ ਹੈ, ਆਖਿਆ ਦਇਆ ਕਣਕ ਕਰ, ਦਇਆ ਤਰਸ ਦੀ ਭਾਵਨਾ, ਇਹ ਮੇਰੇ ਲਈ ਕੀ ਹੈ, ਕਣਕ ਹੈ। ਵੈਸੇ ਕਈ ਵਿਚਾਰਵਾਨ ਕਹਿੰਦੇ ਨੇ ਜਦੋਂ ਭਗਤ ਧੰਨਾ ਜੀ ਨੇ ਉਹ ਸ਼ਬਦ ਉਚਾਰਨ ਕੀਤਾ ਸੀ ਨਾ, ਉਹਨਾਂ ਵੀ ਐਸੇ ਪਦਾਰਥਾਂ ਦੀ ਗੱਲ ਕੀਤੀ ਸੀ, ਜਦੋਂ ਕਹਿੰਦੇ ਨੀ ਵੀ ਦਾਲ ਸੀਧਾ ਮੰਗੋ ਘਿਓ ਹਮਰਾ ਖੁਸ਼ੀ ਕਰੈ ਨਿਤ, ਪੰਨੀਆਂ ਸਾਧਨ ਨੀਕਾ ਅਨਾਜ ਮੰਗੋ ਸੱਤ ਸੀਕਾ, ਤੇ ਆਹ ਗੁਰੂ ਨਾਨਕ ਸਾਹਿਬ ਵੀ ਇਹੋ ਗੱਲ ਕਹਿ ਰਹੇ ਨੇ।
ਉਹਨਾਂ ਨੇ ਬਸ ਵਿਆਖਿਆ ਕਰ ਦਿੱਤੀ। ਉਹਨਾਂ ਕਿਹਾ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ। ਇਹ ਉਹ ਧਨ ਹੈ ਜਿਹਦੇ ਨਾਲ ਮੇਰਾ ਮਿਲਾਪ ਰੱਬ ਦੇ ਨਾਲ ਹੋਣਾ, ਇਹ ਉਹ ਧਨ ਹੈ। ਅਗਲਾ ਬਚਨ, ਹੁਣ ਕਰਤੇ ਨੂੰ ਜਜਮਾਨ ਕਹਿ ਰਿਹਾ ਕਿ ਮੈਨੂੰ ਇੱਕ ਚੀਜ਼ ਹੋਰ ਚਾਹੀਦੀ ਹੈ। ਉਹ ਕਹਿੰਦਾ ਜੀ ਦੁੱਧ ਵੀ ਚਾਹੀਦਾ। ਆਖਿਆ ਦੁੱਧ ਕਿਹੜਾ ਚਾਹੀਦਾ? ਆਖਿਆ ਦੁੱਧ ਕਰਮ, ਮੇਰੇ ਕਰਮ ਉੱਤਮ ਹੋਣਾ ਦੁੱਧ ਚਾਹੀਦਾ ਮੈਨੂੰ, ਇਹ ਦੁੱਧ। ਦੁੱਧ ਕਰਮ, ਕਹਿੰਦਾ ਜੀ ਘਿਓ ਵੀ ਚਾਹੀਦਾ ਮੈਨੂੰ, ਘਿਓ ਵੀ ਮੰਗ ਲਿਆ। ਬਾਬਾ ਜੀ ਘਿਓ ਕਿਹੜਾ ਚਾਹੀਦਾ? ਆਖਿਆ ਸੰਤੋਖ ਘਿਓ ਕਰ, ਸੰਤੋਖ ਦਾ ਘਿਓ ਚਾਹੀਦਾ ਤੇ ਚੰਗੇ ਕਰਮਾਂ ਦਾ ਦੁੱਧ ਚਾਹੀਦਾ। ਆ ਹੈ ਯੱਗ ਕਰਨ ਦਾ ਤਰੀਕਾ, ਇਹ ਮੰਗੋ ਰੱਬ ਦੇ ਕੋਲੋਂ। ਅੱਛਾ, ਦੁੱਧ ਲਈ ਕਰਮ ਸ਼ਬਦ ਜੋੜਿਆ ਤੇ ਸੰਤੋਖ ਲਈ ਬਾਬੇ ਨੇ ਘਿਓ ਪਤਾ ਕਿਉਂ ਆਖਿਆ? ਕਿਉਂਕਿ ਘਿਓ ਕੱਢਣ ਲਈ ਵੀ ਸੰਤੋਖ ਚਾਹੀਦਾ। ਘਿਓ ਕੱਢਣ ਲਈ ਕੀ ਚਾਹੀਦਾ? ਸਬਰ ਚਾਹੀਦਾ। ਸਬਰ ਤੋਂ ਬਿਨਾਂ ਤੇ ਤੁਸੀਂ ਘਿਓ ਕੱਢ ਹੀ ਨਹੀਂ ਸਕਦੇ। ਪਹਿਲਾਂ ਦੁੱਧ ਲਿਆਓਗੇ, ਫਿਰ ਉਹਨੂੰ ਜਮਾਓਗੇ, ਫਿਰ ਉਹਨੂੰ ਰਿੜਕੋਗੇ, ਫਿਰ ਉਹਨੂੰ ਮੱਖਣ ਕੱਢੋਗੇ, ਫਿਰ ਉਹਨੂੰ ਤੱਤਾ ਕਰੋਗੇ ਤੇ ਫਿਰ ਜਾ ਕੇ ਕਿਤੇ ਗਾਂ। ਕਿੰਨਾ ਪ੍ਰੋਸੈਸ ਹੈ। ਸਹਿਜ ਬਿਲੋਵ ਜੈਸੇ ਤਤ ਨਾ ਜਾਏ, ਸਹਿਜ ਚਾਹੀਦਾ। ਸਤਿਗੁਰ ਨੇ ਆਖਿਆ ਸੰਤੋਖ ਘਿਓ ਕਰ ਐਸਾ ਮੰਗੂ ਦਾਨ। ਆ ਤੇਰੇ ਕੋਲੋਂ ਰੱਬਾ ਮੈਂ ਦਾਨ ਮੰਗਦਾ। ਅੱਛਾ, ਹੋਰ ਬਚਨ ਪੜ੍ਹ ਦੇਣਾ, ਬੜੇ ਪਿਆਰੇ ਬੋਲ ਨੇ। ਮਹਾਰਾਜ ਨੇ ਕਿਹਾ ਮਨ ਰੱਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ। ਹੇ ਅਕਾਲ ਪੁਰਖ ਵਾਹਿਗੁਰੂ, ਮੇਰਾ ਮਨ ਤੇਰੀ ਸਿਫਤ ਸਲਾਹ ਕਰਨ ਲੱਗ ਪਵੇ, ਇਹ ਸਭ ਤੋਂ ਚੰਗਾ ਭੋਜਨ ਹੈ, ਸਭ ਤੋਂ ਚੰਗੀ ਪੁਸ਼ਾਕ ਹੈ। ਜੋੜੇ ਕਿਹਨੂੰ ਕਹਿੰਦੇ ਨੇ? ਪੁਸ਼ਾਕ ਨੂੰ, ਤੇ ਭੋਜਨ ਜਿਹੜਾ ਆਪਾਂ ਖਾਂਦੇ ਹਾਂ।

એ હસતી ઘોડે, ਤੇਰੇ ਨਾਮ ਵਿੱਚ ਮੇਰੀ ਪ੍ਰੀਤੀ ਲੱਗ ਜਾਵੇ। ਆਖਿਆ ਇਹੋ ਹੀ ਹਾਥੀ ਤੇ ਇਹੋ ਹੀ ਮੇਰੇ ਕੀ ਨੇ ਘੋੜੇ। ਅਸੀਂ ਤੇ ਸਾਰੀ ਜ਼ਿੰਦਗੀ ਹਾਥੀ ਘੋੜੇ ਮੰਗਦੇ ਹੀ ਕੱਢ ਦਿੰਦੇ। ਪ੍ਰੀਤ ਲੱਗੀ ਹਰ ਨਾਮ ਸਿਓ, ਇਹ ਹਸਤੀ ਘੋੜੇ, ਰਾਜ ਮਿਲਖ ਖੁਸ਼ੀਆਂ ਘਣੀ, ਧਿਆਏ ਮੁੱਖ ਨਾ ਮੋੜੇ। ਮੇਰੇ ਲਈ ਇਹੋ ਹੀ ਰਾਜ, ਮੁਲਖਾਂ ਦਾ ਰਾਜ, ਮੈਂ ਤੈਨੂੰ ਧਿਆਉਂਦਿਆਂ ਕਦੀ ਤੇਰੇ ਵੱਲੋਂ ਮੂੰਹ ਨਾ ਮੁੜਾਂ। ਆਹ ਹੈ ਮੇਰੇ ਲਈ ਰਾਜ, ਆਹ ਹੈ ਮੁਲਖਾਂ ਦਾ ਰਾਜ ਮੇਰੇ ਲਈ, ਇਹੋ ਹੀ ਖੁਸ਼ੀਆਂ ਨੇ, ਇਹਦੋਂ ਵੱਡੀ ਕੋਈ ਖੁਸ਼ੀ ਨਹੀਂ। ਰਾਜ ਮਿਲਖ, ਮਿਲਖ ਦਾ ਮਤਲਬ ਮੁਲਖ ਜਿਹਨੂੰ ਆਪਾਂ ਕਹਿੰਦੇ, ਖੁਸ਼ੀਆਂ ਘਣੀ, ਇਹੋ ਹੀ ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਹੈ। ਧਿਆਏ ਮੁੱਖ ਨਾ ਮੋੜੇ, ਤੈਨੂੰ ਧਿਆਉਂਦਿਆਂ ਕਦੀ ਮੈਂ ਆਪਣਾ ਮੂੰਹ ਨਾ ਮੋੜਾਂ। ਬਾਬਾ ਜੀ ਨੇ ਆਖਿਆ ਢਾਡੀ ਦਰ ਪ੍ਰਭ ਮੰਗਣਾ। ਢਾਡੀ ਕਹਿੰਦੇ ਨੇ ਮੰਗਣ ਵਾਲੇ ਨੂੰ। ਅੱਛਾ, ਬਾਬੇ ਨਾਨਕ ਨੇ ਆਪਣੇ ਆਪ ਨੂੰ ਵੀ ਢਾਡੀ ਆਖਿਆ, ਆਖਿਆ ਹੋ ਢਾਡੀ ਵੇਕਾਰ ਕਰ ਲਾਇਆ, ਢਾਡੀ ਦਾ ਕੰਮ ਹੀ ਹੁੰਦਾ ਉਹਨੇ ਮੰਗਣਾ ਹੈ। ਆਖਿਆ ਮੈਂ ਵੀ ਤੇਰੇ ਦਰ ਦਾ ਢਾਡੀ, ਪਰ ਮੈਂ ਮੰਗਦਾ

0: ਇੱਥੇ ਗੁਰਦੇਵ ਨੇ ਕੀ ਆਖਿਆ, ਦੂਧ ਕਰਮ ਸੰਤੋਖ ਘਿਓ ਕਰ ਐਸਾ ਮਾਂਗੋ ਦਾਨ। ਅੱਗੇ ਆਖਿਆ ਜੀ ਇੱਕ ਗਾਂ ਵੀ ਚਾਹੀਦੀ ਹੁਣ, ਕਿਉਂਕਿ ਵੇਖੋ ਜਿਹੜਾ ਮੇਰੇ ਵਰਗਾ ਮੰਗਣ ਵਾਲਾ ਹੋਵੇ ਨਾ ਉਹਨੂੰ ਕੋਈ ਕਹਿ ਦੇਵੇ ਵੀ ਹਾਂ ਭਾਈ ਸਾਹਿਬ ਕੀ ਸੇਵਾ ਕਰੀਏ, ਉਹਨੇ ਕਹਿਣਾ ਆ ਵੀ ਦੇ ਦੋ, ਆ ਵੀ ਦੇ ਦੋ, ਆ ਵੀ ਦੇ ਦੋ। ਪੰਡਿਤ ਏਦਾਂ ਹੀ ਕਰਦੇ ਸੀ, ਉਹ ਲਿਹਾਜ਼ ਥੋੜਾ ਕਰਦੇ ਸੀ, ਉਹ ਨਹੀਂ ਸੀ ਲਿਹਾਜ਼ ਕਰਦੇ, ਉਹਨੂੰ ਨਹੀਂ ਸੀ ਮਤਲਬ ਵੀ ਇਹਦੇ ਘਰੇ ਕੋਈ ਗਾਂ ਹੈ। ਹੁਣ ਬਾਬਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਈ ਮੈਂ ਤੇ ਰੱਬਾ ਤੇਰੇ ਤੋਂ ਮੰਗੀ ਜਾਣਾ, ਆਖਿਆ ਮੈਨੂੰ ਗਾਂ ਵੀ ਦਿਓ। ਤੇ ਬਾਬਾ ਜੀ ਗਾਂ ਕਿਹੜੀ ਚਾਹੀਦੀ ਹੈ? ਆਖਿਆ ਖਿਮਾ ਧੀਰਜ ਕਰ ਗਊ ਲਵੇਰੀ। ਹੁਣ ਸਮਝੋ ਧੰਨੇ ਨੇ ਕਿਹੜੀ ਗਾਂ ਮੰਗੀ ਸੀ, ਆ ਵੀ ਤਾਂ ਗਾਂ ਹੀ ਹੈ, ਆ ਵੀ ਗਾਂ ਹੈ। ਉਹਨੇ ਵੀ ਉਹਨੇ ਤੇ ਵੀ ਆਖਿਆ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ। ਆਖਿਆ ਮੈਨੂੰ ਤੇ ਤੀਵੀਂ ਵੀ ਚੰਗੀ ਚਾਹੀਦੀ ਹੈ। ਤੀਵੀਂ ਚੰਗੀ ਕਿੱਦਾਂ ਦੀ ਹੁੰਦੀ ਹੈ? ਆ ਬੁੱਧੀ, ਆ ਸੁਰਤ, ਜਿਹਨੂੰ ਕਬੀਰ ਸਾਹਿਬ ਆਪਣੇ ਬਚਨਾਂ ਚ ਕਹਿੰਦੇ ਨੇ ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੇ ਪਈ ਹੈ ਬੁਰੀ। ਪਹਿਲੀ ਤੀਵੀ ਮੇਰੀ ਚੰਗੀ ਨਹੀਂ ਸੀ, ਕੁਜਾਤ ਸੀ, ਭੈੜੀ ਜਾਤ ਵਾਲੀ ਸੀ, ਕਰੂਪ ਸੀ, ਕੁਲੱਖਣੀ ਸੀ, ਸਹੁਰੇ ਤੇ ਪੇਕੇ ਹਰ ਜਗ੍ਹਾ ਤੇ ਬੁਰੀ। ਆਖਿਆ ਅਬ ਕੀ ਸਰੂਪ ਸੁਜਾਨ ਸੁਲੱਖਣੀ ਸਹਿਜੇ ਉਧਰ ਧਰੀ, ਭਲੀ ਸਰੀ ਮੂਈ ਮੇਰੀ ਪਹਿਲੀ ਬਰੀ। ਆਖਿਆ ਚੰਗਾ ਹੋਇਆ ਪਹਿਲੀ ਮਰਗੀ, ਚੰਗਾ ਹੋਇਆ ਪਹਿਲੀ ਮਰਗੀ। ਉਹ ਕੀ ਹੈ? ਆ ਮਤ, ਆ ਬੂਟੀ। ਅੱਛਾ ਮਤ ਵਿੱਚ ਖਿਮਾ ਹੋਵੇ ਤੇ ਧੀਰਜ ਹੋਵੇ, ਇਹੋ ਹੀ ਗਊ ਲਵੇਰੀ ਹੈ। ਅੱਛਾ ਗਾਂ ਤੋਕੜ ਥੋੜਾ ਚਾਹੀਦੀ ਹੈ, ਗਾਂ ਕਿਹੜੀ ਚਾਹੀਦੀ ਆ? ਲਵੇਰੀ ਚਾਹੀਦੀ ਆ ਜਿਹੜੀ ਦੁੱਧ ਦਿੰਦੀ ਹੋਵੇ। ਤੁਸੀਂ ਵੇਖੋ ਜਿਹੜੀ ਤੇ ਗਾਂ ਦੁੱਧ ਦਿੰਦੀ, ਤੁਸੀਂ ਸਾਰੇ ਤਕਰੀਬਨ ਕਿਸਾਨੀ ਕਿੱਤੇ ਨਾਲ ਸੰਬੰਧਿਤ ਬੈਠੇ ਹੋ, ਜਿਹੜੀ ਤੇ ਗਾਂ ਦੁੱਧ ਦੇਵੇ ਨਾ ਉਹਨੂੰ ਤੇ ਪੱਠੇ ਤੇ ਪੱਠਾ ਉਹਦੀ ਤੇ ਖੁਰਲੀ ਭਰੀ ਰਹਿੰਦੀ ਆ, ਤੇ ਜਿਹੜੀ ਗਾਂ ਦੁੱਧ ਤੋਂ ਬਾਹਰੀ ਹੋ ਜਾਵੇ ਉਹਨੂੰ ਨਹੀਂ ਫਿਰ ਉਹ ਪੁੱਛਦਾ। ਧੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸ਼ਾਖ ਕਮਲਾਵਤੀ ਉਪਜੈ ਨਾਹੀ ਦਾਮ। ਸੋ ਇਹ 12 ਮਾਹ ਦੇ ਵਿੱਚ ਪਹਿਲੀ ਪੌੜੀ। ਤੋਂ ਗੁਰਦੇਵ ਕਹਿੰਦੇ ਨੇ ਖਿਮਾ ਧੀਰਜ ਕਰ ਗਊ ਲਵੇਰੀ। ਮੈਨੂੰ ਲਵੇਰੀ ਗਾਂ ਚਾਹੀਦੀ ਹੈ, ਉਹ ਕਿਹੜੀ ਹੈ? ਵੀ ਮੈਂ ਕਿਸੇ ਨੂੰ ਖਿਮਾ ਕਰਾਂ ਤੇ ਕੋਈ ਮੇਰੇ ਉੱਤੇ ਵਧੀਕੀ ਵੀ ਕਰ ਜਾਵੇ ਤੇ ਮੈਂ ਉਹਨੂੰ ਸਹਾਰ ਲਵਾਂ, ਕੋਈ ਮੇਰੇ ਉੱਤੇ ਵਧੀਕੀ ਵੀ ਕਰ ਜਾਵੇ ਨਾ ਤੇ ਮੈਂ ਉਹਨੂੰ ਕੀ ਕਰ ਲਵਾਂ? ਸਹਾਰ ਲਵਾਂ। ਅੱਛਾ ਗਾਂ ਜਿਹੜੀ ਹੁੰਦੀ ਉਹ ਇੱਦਾਂ ਦਾ ਜਾਨਵਰ ਹੀ ਹੁੰਦੀ ਹੈ, ਤਾਂ ਹੀ ਤੁਸੀਂ ਵੇਖੋ ਇੱਕ ਸ਼ਬਦ ਜਿਹੜਾ ਜੁੜਿਆ ਗਊ ਗਰੀਬ, ਗਾਂ ਇੱਦਾਂ ਦਾ ਜਾਨਵਰ ਹੀ ਹੁੰਦੀ ਹੈ। ਤਾਂ ਬਾਬਾ ਜੀ ਨੇ ਕਿਹਾ ਖਿਮਾ ਧੀਰਜ ਕਰ ਗਊ ਲਵੇਰੀ, ਦੂਜਿਆਂ ਦੀ ਵਧੀਕੀ ਸਹਾਰਨ ਤੇ ਦੂਜਿਆਂ ਨੂੰ ਮਾਫ ਕਰਨ ਦਾ ਜਿਗਰਾ ਮੇਰੇ ਅੰਦਰ ਪੈਦਾ ਹੋ ਜਾਵੇ, ਇਹ ਮੇਰੇ ਲਈ ਲਵੇਰੀ ਗਾਂ ਹੈ, ਲਵੇਰੀ ਗਾਂ ਹੈ। ਹੁਣ ਇੱਥੇ ਉਹਨਾਂ ਗਾਵਾਂ ਦੀ ਗੱਲ ਨਹੀਂ, ਇੱਥੇ ਮੇਰੀ ਤੁਹਾਡੀ ਗੱਲ ਹੈ। ਗਾਂ ਉਹਦਾ ਆਦਰ ਹੁੰਦਾ ਹੈ ਜਿਹੜੀ ਕੁਝ ਦੁੱਧ ਦਿੰਦੀ ਹੈ, ਬੰਦੇ ਉਸ ਦਾ ਆਦਰ ਹੁੰਦਾ ਹੈ ਜਿਹਦੇ ਵਿੱਚ ਖਿਮਾ ਤੇ ਧੀਰਜ ਵਰਗੇ ਗੁਣ ਹੋਣ, ਜਿਹਦੇ ਕੋਲ ਇਹ ਦੁੱਧ ਹੋਵੇ। ਖਿਮਾ ਧੀਰਜ ਕਰ ਗਊ ਲਵੇਰੀ, ਸਹਿਜੇ ਬਸ਼ਰਾ ਖੀਰ ਪੀਏ। ਆਖਿਆ ਕੱਲੀ ਗਾਂ ਨਹੀਂ ਚਾਹੀਦੀ, ਪਿੱਛੇ ਵੱਛਾ ਵੀ ਚਾਹੀਦਾ। ਇੱਕ ਉਹ ਵੱਛਾ ਕਿਹੜਾ ਹੈ? ਸਹਿਜ ਦਾ ਵੱਛਾ, ਐਨ ਮਨ ਟਿਕ ਜਾਵੇ ਕਿਤੇ, ਆ ਚਾਹੀਦਾ ਸਹਿਜੇ ਬਸ਼ਰਾ ਖੀਰ ਪੀਏ। ਅੱਛਾ ਫਿਰ ਜਿੰਨੇ ਸ਼ਬਦ ਇੱਕ ਸ਼੍ਰੀ ਰਾਗ ਵਿੱਚ ਗੁਰਦੇਵ ਦਾ ਸ਼ਬਦ ਆਉਂਦਾ, ਆਪਾਂ ਕਈ ਤਰ੍ਹਾਂ ਦੇ ਪਦਾਰਥ ਖਾਂਦੇ ਹਾਂ, ਮਿੱਠੇ, ਖੱਟੇ, ਲੂਣੇ, ਤੇ ਸ਼੍ਰੀ ਰਾਗ ਵਿੱਚ ਬਾਬਿਆ ਜੀ ਦਾ ਇੱਕ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ, ਉਹ ਕਹਿੰਦੇ ਸਭ ਰਸ ਮਿੱਠੇ ਮੰਨੇ। ਆਖਿਆ ਰੱਬ ਜੀ ਤੈਨੂੰ ਮੰਨਣਾ ਮੇਰੇ ਲਈ ਮਿੱਠੇ ਰਸ ਆ, ਸੁਣਿਆ ਸਲੂਣੇ। ਆਖਿਆ ਤੇਰੀ ਸਿਫਤ ਸਲਾਹ ਨੂੰ ਸੁਣਨਾ ਮੇਰੇ ਲਈ ਕਿੱਦਾਂ? ਲੂਣ ਵਾਲੇ ਰਸ। ਤੇ ਹਾਲਾਂਕਿ ਦੁਨੀਆਂ ਕੇਵਲ ਬਾਹਰ ਦੇ ਰਸਾਂ ਕਸਾਂ ਦੇ ਵਿੱਚ ਫਸੀ ਹੋਈ ਆ, ਸਭ ਰਸ ਮਿੱਠੇ ਮੰਨੇ ਆ। ਜਦੋਂ ਮੈਂ ਤੇਰੇ ਹੁਕਮ ਨੂੰ ਮੰਨਦਾ ਤੇ ਮੇਰੇ ਲਈ ਉਹ ਕੀ ਹੈ? ਮਿੱਠਾ ਰਸ। ਤੇ ਜਦੋਂ ਮੈਂ ਤੈਨੂੰ ਸੁਣਦਾ ਤੇ ਉਹ ਕੀ ਆ? ਲੂਣਾ। ਕਿਉਂਕਿ ਸੁਣਨਾ ਕਈ ਵਾਰ ਔਖਾ ਹੁੰਦਾ, ਉਹ ਲੂਣਾ। ਸਭ ਰਸ ਮਿੱਠੇ ਮੰਨੇ ਐ, ਸੁਣਿਆ ਸਲੋਣੇ, ਖੱਟ ਤੁਰਸੀ ਮੁੱਖ ਬੋਲਣਾ। ਗੁਰਦੇਵ ਨੇ ਆਖਿਆ ਭਾਈ ਤੁਰਸ ਰਸ, ਖੱਟੇ ਰਸ ਕਿਹੜੇ ਨੇ? ਮੂੰਹ ਤੋਂ ਤੇਰੀ ਸਿਵਸਲਾ ਕਰਨੀ, ਖੱਟ ਤੁਰਸੀ ਮੁੱਖ ਬੋਲਣਾ, ਮਾਰਨ ਨਾਦ ਕੀ ਹੈ? ਮਾਰਨ ਦਾ ਅਰਥ ਹੁੰਦਾ ਜੀ ਮਸਾਲੇ। ਬਾਬਾ ਜੀ ਕਹਿੰਦੇ ਤੇਰੇ ਨਾਦ ਤੇਰੀ ਸਿਫਤ ਸਲਾਹ ਦਾ ਕੀਰਤਨ ਕਰਨਾ ਮੇਰੇ ਲਈ ਮਸਾਲੇ ਨੇ। ਮਾਰਨ ਨਾਦ ਕੀ ਹੈ? ਛੱਤੀ ਅੰਮ੍ਰਿਤ ਭਾਓ ਇੱਕ। ਮੇਰੇ ਲਈ ਛੱਤੀ ਅੰਮ੍ਰਿਤ ਕਿਹੜੇ ਨੇ? ਤੇਰੇ ਵਿੱਚ ਸ਼ਰਧਾ ਰੱਖਣੀ, ਤੇਰੇ ਵਿੱਚ ਪ੍ਰੇਮ ਰੱਖਣਾ। ਛੱਤੀ ਅੰਮ੍ਰਿਤ ਭਾਓ ਏਕ, ਜਾਂ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੈ ਤਨ ਪੀੜੀਐ ਮਨ ਮੈਂ ਚੱਲੈ। ਬਾਕੀ ਦੇ ਰਾਸਤੇ ਇੱਦਾਂ ਦੇ ਹੁੰਦੇ ਨੇ। ਤੋ ਧੰਨ ਗੁਰੂ ਨਾਨਕ ਸਾਹਿਬ ਨੇ ਅਖੀਰਲੀ ਪੰਕਤੀ ਵਿੱਚ ਭਾਈ ਮੰਗਣ ਵਾਲਾ ਬਣ ਕੇ, ਜਜਮਾਨ ਬਣ ਕੇ, ਉਸ ਕਰਤੇ ਨੂੰ ਜਜਮਾਨ ਬਣਾ ਕੇ ਗੱਲ ਆਖੀ ਵੀ ਭਾਈ ਮੈਨੂੰ ਯੱਗ ਲਈ ਆਹ ਚੀਜ਼ਾਂ ਚਾਹੀਦੀਆਂ ਨੇ, ਫਿਰ ਉਹ ਯੱਗ ਮੁਕੰਮਲ ਹੋਵੇਗਾ। ਤੇ ਅਖੀਰਲੀ ਤੋਂ ਕਹਿ ਖਿਮਾ ਧੀਰਜ ਕਰ ਗਊ ਲਵੇਰੀ, ਸਹਿਜੇ ਬਸ਼ਰਾ ਖੀਰ ਪੀਏ, ਸਿਫਤ ਸ਼ਰਮ ਕਾ ਕੱਪੜਾ ਮਾਂਗੋ। ਕੱਪੜਾ ਵੀ ਚਾਹੀਦਾ ਮੈਨੂੰ, ਤਾਂ ਨੀ ਢੱਕਣਾ, ਪਰ ਇਹ ਕੱਪੜਾ ਕਿਹੜਾ ਚਾਹੀਦਾ? ਤੇਰੀ ਸਿਫਤ ਦਾ, ਸ਼ਰਮ ਦਾ ਕੱਪੜਾ ਚਾਹੀਦਾ, ਉੱਦਮ ਦਾ, ਸ਼ਰਮ, ਵੈਸੇ ਇਹ ਸ਼ਬਦ ਹੈ ਸ਼ਰਮ, ਉੱਦਮ ਦਾ, ਵੀ ਮੈਨੂੰ ਉੱਦਮ ਦਾ ਕੱਪੜਾ ਚਾਹੀਦਾ, ਵੀ ਮੈਂ ਇਹ ਨਾ ਹੋਵਾਂ ਵੀ ਲੋਕਾਂ ਕੋਲੋਂ ਮੰਗਦਾ ਫਿਰਾਂ, ਉੱਦਮ ਕਰਾਂ, ਤੇਰੀ ਸਿਫਤ ਕਰਾਂ, ਇਹ ਮੈਨੂੰ ਕੱਪੜਾ ਚਾਹੀਦਾ। ਸਿਫਤ ਸ਼ਰਮ ਕਾ ਕੱਪੜਾ ਮਾਂਗੂ, ਹਰ ਗੁਣ ਨਾਨਕ ਰਵਤ ਰਹਿ, ਤੇ ਸਾਰਾ ਦਿਨ ਤੇਰੇ ਗੁਣ ਗਾਉਂਦਾ ਰਵਾਂ, ਤਾਂ ਮੇਰਾ ਇਹ ਯੱਗ ਪੂਰਾ ਹੋਵੇਗਾ। ਤੋ ਗੁਰਦੇਵ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਦੇ ਇਸ ਪਾਵਨ ਵਾਕ ਵਿੱਚ ਜਿਹੜਾ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ, ਇਹਦੇ ਵਿੱਚ ਆਖਿਆ ਵੀ ਕਰਤਾ ਤੂੰ ਮੇਰਾ ਜਜਮਾਨ, ਮੈਂ ਯੱਗ ਕਰਨਾ ਤੇ ਤੇਰੇ ਕੋਲੋਂ ਮੈਂ ਵਸਤੂਆਂ ਲੈਣੀਆਂ, ਤੂੰ ਯੱਗ ਕਰਾਉਣ ਵਾਲਾ ਤੇ ਮੈਂ ਯੱਗ ਕਰਨ ਵਾਲਾ, ਤੇ ਆਹ ਚੀਜ਼ਾਂ ਮੈਂ ਤੇਰੇ ਤੋਂ ਮੰਗਦਾ। ਤੋ ਗੁਰੂ ਕਿਰਪਾ ਕਰੇ, ਜੇ ਐਸਾ ਅਸੀਂ ਯੱਗ ਕਰੀਏ ਸਾਡੇ ਜੀਵਨ ਵਿੱਚ ਸੱਚੀ ਸੁੱਖ ਆ ਜਾਵੇਗਾ, ਸਾਡੇ ਜੀਵਨ ਵਿੱਚੋਂ ਕਾਲ ਖਤਮ ਹੋ ਜਾਵੇਗਾ। ਤੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜੀ। ਤੋ ਸਾਰੀ ਸੰਗਤ ਦਾ ਧੰਨਵਾਦ। ਤੋ ਅਗਲਾ ਸਮਾਂ ਜਿਹੜਾ ਹੈ ਉਹ ਆਪ ਜੀ ਸਤਿਕਾਰਯੋਗ ਸਕੱਤਰ ਪਾਸੋਂ, ਸਕੱਤਰ ਸਾਹਿਬ ਪਾਸੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਭਾਈ ਗੁਰਸ਼ਰਨ ਸਿੰਘ ਜੀ ਉਹਨਾਂ ਦਾ, ਜਿਨ੍ਹਾਂ ਨੇ ਗੁਰਬਾਣੀ ਦੇ ਸ਼ਬਦ ਦੀ ਟੇਕ ਲੈ ਕੇ, ਜੋ ਅੱਜ ਸਾਡੇ ਵਿੱਚ ਬਹੁਤ ਸਾਰੇ ਰਿਚੁਅਲਸ ਆ ਰਹੇ ਹਨ, ਉਹਨਾਂ ਦੀ ਗੱਲ ਕੀਤੀ, ਗੁਰਬਾਣੀ ਦਾ ਅਸਲ ਸੰਦੇਸ਼ ਕੀ ਹੈ ਉਸ ਦੀ ਗੱਲ ਕੀਤੀ। ਅਤੇ ਇਸ ਦੇ ਨਾਲ ਹੀ ਦੱਸ ਦੇਵਾਂ ਕਿ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਸੀ ਕਿ ਰੋਜ਼ਾਨਾ ਸੋਮਵਾਰ ਤੋਂ ਵੀਰਵਾਰ ਤੱਕ ਸ਼ਾਮ ਨੂੰ 7-8 ਤੋਂ ਲੱਗ ਕੇ 8 ਵਜੇ ਤੱਕ ਜੋ ਹੈ ਗੁਰਬਾਣੀ ਸੰਥਿਆ ਦੀ ਕਲਾਸ ਗੁਰਦੁਆਰਾ ਸਾਹਿਬ ਵਿਖੇ ਚੱਲਦੀ ਹੈ। ਆਪ ਸਭ ਨੂੰ ਬੇਨਤੀ ਹੈ ਕਿ ਗੁਰਬਾਣੀ ਦੀ ਸੰਥਿਆ ਵੱਧ ਤੋਂ ਵੱਧ ਲੈ ਕੇ ਅਤੇ ਇੱਥੋਂ ਪੋਥੀਆਂ ਲਿਜਾ ਕੇ ਆਪਣੇ ਆਪਣੇ ਘਰਾਂ ਦੇ ਵਿੱਚ ਨਾਲ ਦੀ ਨਾਲ ਸਹਿਜ ਪਾਠ ਵੀ ਸ਼ੁਰੂ ਕਰੀਏ, ਤਾਂ ਕਿ ਜੇ ਅਸੀਂ ਸੰਥਿਆ ਲੈਂਦੇ ਹਾਂ ਤਾਂ ਸਾਨੂੰ ਗੁਰਬਾਣੀ ਦੀ ਜੋ ਹੈ ਅਸਲ ਸਮਝ ਵੀ ਆਉਣ ਲੱਗ ਪੈਂਦੀ ਹੈ, ਅਤੇ ਸਾਡਾ ਪ੍ਰੋਨਾਂਸੀਏਸ਼ਨ ਵੀ, ਜੋ ਉਹਦੇ ਭਾਵ ਅਰਥ ਹਨ, ਉਹ ਸਾਨੂੰ ਬੜੇ ਸੌਖੇ ਤਰੀਕੇ ਦੇ ਨਾਲ ਸਮਝ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹਨ। ਸੋ ਇਹ ਗੁਰਬਾਣੀ ਦੀ ਸੰਥਿਆ ਦਾ ਜੋ ਉਚੇਚਾ ਪ੍ਰਬੰਧ ਕੀਤਾ ਗਿਆ, ਇਸ ਦੇ ਵਾਸਤੇ ਜ਼ਰੂਰ ਤੁਸੀਂ ਆਪਣਾ ਸਮਾਂ ਕੱਢੋ। ਸ਼ਾਮ ਨੂੰ 7-8 ਵਜੇ ਤੱਕ ਇੱਕ ਘੰਟੇ ਦੀ ਗੱਲ ਹੈ, ਅਤੇ ਭਾਈ ਗੁਰਸ਼ਰਨ ਸਿੰਘ ਜੀ, ਭਾਈ ਨਿਸ਼ਾਨ ਸਿੰਘ ਜੀ ਜੋ ਹਨ ਇਹ ਸੰਥਿਆ ਦੀ ਕਲਾਸ ਲੈਂਦੇ ਹਨ। ਸੋ ਆਪਣਾ ਜੇ ਤੁਹਾਡਾ ਮਨ ਬਣਦਾ ਹੈ ਤਾਂ ਬਾਹਰ ਡੈਸਕ ਦੇ ਉੱਤੇ ਜ਼ਰੂਰ ਆਪਣਾ ਨਾਂ ਲਿਖਵਾ ਕੇ ਜਾਣਾ, ਅਤੇ ਇਸੇ ਹੀ ਤਰ੍ਹਾਂ ਜੋ ਤੁਸੀਂ ਬਾਹਰ ਲੋਬੀ ਦੇ ਵਿੱਚ ਦੇਖਦੇ ਹੋ ਆਪਣੇ ਨੇਪਾਲੀ ਵੀਰ ਜੋ ਕਿ ਉੱਥੇ ਹੜ੍ਹਾਂ ਦੇ ਨਾਲ ਤਬਾਹੀ ਹੋਈ ਹੈ, ਉਹਨਾਂ ਦੀ ਹੈਲਪ ਵਾਸਤੇ ਉਹ ਮਾਇਆ ਇਕੱਤਰ ਕਰ ਰਹੇ ਹਨ। ਸੋ ਬੇਨਤੀ ਹੈ ਕਿ ਆਪਣੀ ਜਥਾ ਸ਼ਕਤ ਜਿੰਨਾ ਵੀ ਹੋ ਸਕੇ ਉਹਨਾਂ ਦੇ ਨਾਲ ਜੋ ਸਹਿਯੋਗ ਦੇ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਅਤੇ ਇੱਕ ਵਾਰੀ ਫਿਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਨਵੇਂ ਗੁਰਦੁਆਰਾ ਸਾਹਿਬ ਦੀ ਇਮਾਰਤ ਜੋ 75,000 ਸਕੇਅਰ ਫੀਟ ਦੇ ਕਰੀਬ ਬਣ ਜਾ ਰਹੀ ਹੈ, ਗੁਰੂ ਕਿਰਪਾ ਸਦਕਾ ਉਸ ਦੇ ਸ਼ੁਰੂ ਕਰਨ ਦੀ ਜੋ ਤਰੀਕ ਹੈ, ਜੋ ਟੱਪ ਲਾਉਣ ਦੀ ਤਰੀਕ 20 ਸਤੰਬਰ 2026 ਦੁਪਹਿਰ 12 ਵਜੇ ਜੋ ਹੈ, ਪਿੱਛੇ ਜਿੱਥੇ ਤੁਸੀਂ ਵੇਖਦੇ ਹੋ ਕਿ ਮਸ਼ੀਨਾਂ ਚੱਲਦੀਆਂ ਹਨ, ਕੰਮ ਚੱਲ ਰਿਹਾ ਹੈ, ਉੱਥੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਹੋਵੇਗੀ। ਅਤੇ ਇਸ ਜੋ ਹੈ ਸ਼ੁਭ ਕਾਰਜ ਦੇ ਵਾਸਤੇ ਚੇਚੇ ਤੌਰ 'ਤੇ ਭਾਈ ਲਖਵਿੰਦਰ ਸਿੰਘ ਜੀ ਦਾ ਕੀਰਤਨੀ ਜਥਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ 15 ਤਰੀਕ ਤੋਂ ਲੱਗ ਕੇ ਅਤੇ 23 ਤਰੀਕ ਤੱਕ ਗੁਰਦੁਆਰਾ ਸਾਹਿਬ ਵਿਖੇ ਇੱਥੇ ਪਹੁੰਚ ਰਹੇ ਹਨ, ਕੀਰਤਨ ਦੀ ਸੇਵਾ ਨਿਭਾਇਆ ਕਰਨਗੇ ਅਤੇ 20 ਤਰੀਕ ਵਾਲੇ ਦਿਨ ਅਚੇਚੇ ਤੌਰ 'ਤੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਭਾਈ ਗੁਰਚਰਨ ਸਿੰਘ ਜੀ ਜੋ ਅਰਦਾਸੀ ਸਿੰਘ ਹਨ ਉਹ ਅਰਦਾਸ ਕਰਨ ਵਾਸਤੇ ਸੁੱਖ ਕਾਰਜ ਜੀ ਇੱਥੇ ਪਹੁੰਚ ਰਹੇ ਹਨ ਤਾਂ ਆਪ ਸਭ ਜੀ ਨੂੰ ਜਿੱਥੇ ਸੂਚਨਾ ਦਿੱਤੀ ਜਾਂਦੀ ਨਾਲ ਦੀ ਨਾਲ ਅਸੀਂ ਅਚੇਚੇ ਤੌਰ 'ਤੇ ਸੱਦਾ ਵੀ ਦਿੰਦੇ ਹਾਂ ਕਿ ਤੁਸੀਂ ਉਸ ਦਿਨ ਜ਼ਰੂਰ ਪਹੁੰਚ ਕੇ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨੀ ਜੀ। ਅਤੇ ਅਰਦਾਸ ਬੇਨਤੀ ਆਪਾਂ ਰਲ ਮਿਲ ਕੇ ਕਰਾਂਗੇ ਕਿ ਗੁਰੂ ਮਹਾਰਾਜ ਜੋ ਇਹ ਸਾਰਾ ਕਾਰਜ ਹੈ ਆਪਣਾ ਹੱਥ ਦੇ ਕੇ ਅਤੇ ਇਹ ਨਿਪਰੇ ਚਾੜ ਸਕਣ। ਸੋ ਹੁਣ ਸਮਾਂ ਆ ਗਿਆ ਢਾਡੀ ਵੀਰਾਂ ਦਾ ਜੋ ਹੈ ਉਹ ਆਪ ਜੀ ਦੇ ਨਾਲ 1 ਵਜੇ ਤੱਕ ਢਾਡੀ ਵਾਰਾਂ ਲਈ ਸਿੱਖ ਇਤਿਹਾਸ ਗੁਰ ਇਤਿਹਾਸ ਦੀ ਸਾਂਝ ਜੋ ਹੈ ਆਪ ਜੀ ਨਾਲ ਕਰਨਗੇ। ਇਹਨਾਂ ਢਾਡੀ ਵੀਰਾਂ ਨੇ ਸਾਡੇ ਪਾਸ ਪਿਛਲੇ ਤਕਰੀਬਨ ਮਹੀਨੇ ਤੋਂ ਇੱਕ ਸੇਵਾ ਨਿਭਾ ਰਹੇ ਹਨ ਇੱਥੇ। ਅੱਜ ਇਹਨਾਂ ਦਾ ਇਹ ਆਖਰੀ ਦੀਵਾਨ ਹੈ ਹਫ਼ਤਾਵਾਰੀ ਦੀਵਾਨਾਂ ਦੇ ਵਿੱਚ, ਫਿਰ ਇਹਨਾਂ ਨੇ ਚਲੇ ਜਾਣਾ। ਅਤੇ ਇਹਨਾਂ ਵੀਰਾਂ ਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਆਓ ਇਹਨਾਂ ਪਾਸੋਂ 1 ਵਜੇ ਤੱਕ ਜੋ ਹੈ ਆਪਾਂ ਢਾਡੀ ਵਾਰਾਂ ਰਹੀ ਗੁਰ ਇਤਿਹਾਸ ਕੌਮੀ ਇਤਿਹਾਸ ਸਾਡਾ ਅਤੇ ਇਹਨਾਂ ਪਾਸੋਂ ਜੋ ਹੈ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਚਵਰ ਤਖ਼ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤੀ ਪਰਮ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ ਸਾਰੀ ਗੁਰਸੰਗਤ ਧੰਤਾ ਦੇ ਯੋਗ ਹੋ ਜੋ ਵੀਕਐਂਡ ਦੇ ਦਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਆਪ ਗੁਰਸੰਗਤਾਂ ਗਿਆਨੀ ਗੁਰਸ਼ੰਤ ਸਿੰਘ ਚੀਮਾ ਪਾਸੋਂ ਲੜੀਵਾਰ ਕਥਾ ਸਰਵਣ ਕਰ ਰਹੇ ਸੀ। ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਆ ਢਾਡੀ ਵਾਰਾਂ ਗੁਰਇਤਿਹਾਸ ਰਹੀ ਤਵੱਜੋ ਦੇ ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਨਗਰ ਲੌਂਗੋ ਦੇਵਾ ਨੇੜੇ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦੀ ਇਹ ਸੰਗਤ ਲੌਂਗੋ ਦੇਵਾ ਦੀ ਗੁਰਸੰਗਤ ਵੱਲੋਂ ਪਰਸੋਂ ਰੋਜ਼ਾਂ ਤੋਂ ਲੈ ਕੇ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮੰਡਾਈ ਦੇ ਅਖੰਡ ਪਰ ਰਮ ਸੀ ਅੱਜ ਅੰਮ੍ਰਿਤ ਵੇਲੇ ਭੋਗ ਪਏ ਹੈ। ਫਿਰ ਅੱਜ ਦੇ ਦੀਵਾਨਾਂ ਦੀ ਸੇਵਾ ਕਥਾ ਕੀਰਤਨ ਦੀ ਸੇਵਾ ਹੋ ਰਹੀ ਹੈ, ਗੁਰੂ ਦੇ ਲੰਗਾਂ ਦੀ ਸੇਵਾ ਕਰ ਰਹੇ ਹੈ। ਗੁਰੂ ਸਾਹਿਬ ਇਹਨਾਂ ਦੀਆਂ ਸੇਵਾਵਾਂ ਤੇ ਪਟਾਵਾਂ ਮਨਜ਼ੂਰ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇੱਕ ਵਾਰੀ ਸਾਰੀ ਸੰਗਤ ਕਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇੱਕ ਇੱਕ ਸ਼ਬਦ ਮੁਕਤੀ ਦਾ ਦਾਤਾ ਹੈ ਔਰ ਇੱਕ ਇੱਕ ਸ਼ਬਦ ਹਰੇਕ ਸਿੱਖ ਨੂੰ ਹਰੇਕ ਇਨਸਾਨ ਨੂੰ ਪੈਰ ਪੈਰ ਤੇ ਸਮਝਾਉਂਦਾ ਹੈ। ਕੋਈ ਸਮਝੇ ਕੋਈ ਨਾ ਸਮਝੇ ਉਸ ਤੇ ਨਿਰਭਰ ਕਰਦਾ ਹੈ। ਜਿਹੜਾ ਸਮਝ ਆਉਂਦਾ ਹੈ ਉਹਦਾ ਆਉਣਾ ਵੀ ਸਫਲ ਹੈ ਤੇ ਜਾਣਾ ਵੀ ਸਫਲ ਹੈ। ਸੋ ਪਿਆਰੇ ਖਾਲਸਾ ਜੀ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੈ। ਇਹ ਇੱਕ ਸਮੁੰਦਰ ਹੈ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ, ਨਾਮ ਰੂਪੀ ਜਹਾਜ਼ ਬਣਾਇਆ ਸਾਡੇ ਵਾਸਤੇ। ਨਾਮ ਰੂਪੀ ਜਹਾਜ਼ ਦੇ ਬੇੜੇ ਵਿੱਚ ਜਿਹੜਾ ਅਸਵਾਰ ਹੁੰਦਾ ਹੈ ਉਹਦੇ ਬੇੜੇ ਗੁਰੂ ਸਾਹਿਬ ਆਪ ਪਾਰ ਲਾਉਂਦੇ ਆ। ਅਸੀਂ ਕਲਯੁਗੀ ਜੀਵ ਹਾਂ, ਸਾਡੀ ਜਿਹੜੀ ਘੁੰਮਣ ਘੇਰੀ ਹੈ, ਜਿਹੜੀ ਸਾਡੀ ਬੇੜੀ ਹੈ, ਉਹ ਘੁੰਮਣ ਘੇਰੀ ਵਿੱਚ ਫਸੀ ਖੜੀ ਹੈ। ਗੁਰੂ ਸਾਹਿਬ ਨੇ ਆਪ ਕਿਰਪਾ ਕਰਨੀ ਹੈ, ਸਾਡੀ ਬੇੜੀ ਦੇ ਮਲਾਹ ਬਣ ਕੇ ਸਾਡੀ ਬੇੜੀ ਨੂੰ ਚੱਪੂ ਲਾ ਕੇ ਆਪ ਇਸ ਕੁੰਭੀ ਪਾਪ ਨਰਕ ਚੋਂ ਬਾਹਰ ਕਰਨਾ। ਮਹਾਰਾਜ ਨੇ ਕਿਰਪਾ ਕਰਨੀ ਹੈ। ਗੁਰਬਾਣੀ ਕਹਿੰਦੀ ਹੈ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ। ਜਿੰਨਾ ਵੱਲ ਸਤਿਗੁਰ ਦੇਖੇ ਧਰਮਰਾਜ ਨਹੀਂ ਪੁੱਛਦਾ, ਲਿਖੇ ਗੁਰੂ ਸਾਹਿਬ ਕਹਿ ਦੇਣ ਕਿ ਮੇਰਾ ਸਿੱਖ ਹੈ, ਉੱਥੇ ਲਿਖੇ ਬੇਵਾਕ ਹੈ। ਫਿਰ ਗੁਰਪੁਰੀ ਨੂੰ ਜਾਂਦਾ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ। ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੈ। ਗੁਰੂ ਸਾਹਿਬ ਤਖਤਾਂ ਤੇ ਬੈਠੇ ਹੈ, ਪੰਜ ਪਿਆਰੇ 52 ਕਵੀ ਬੜੇ ਬੜੇ ਯੋਧੇ ਬੈਠੇ ਹਨ। ਕਵੀਆਂ ਨੇ ਇਤਿਹਾਸ ਬੋਲਿਆ, ਕਵੀਆਂ ਨੇ ਜੋ ਇਤਿਹਾਸ ਬੋਲਿਆ ਨਾ, ਇਤਿਹਾਸ ਬੋਲਿਆ ਗੋਪੀ ਚੰਦ ਭਰਥਰੀ ਦਾ। ਇਤਿਹਾਸ ਬੋਲਣ ਤੋਂ ਬਾਅਦ ਸਮਾਪਤੀ ਹੋਈ ਹੈ ਨਾ, ਸੰਗਤ ਦੇ ਵਿੱਚੋਂ ਚਾਰ ਕ ਸਿੱਖ ਉੱਠੇ ਹੈ, ਉਹ ਖੜੇ ਹੋਏ ਹੈ, ਬਾਜਾਂ ਵਾਲੇ ਗੁਰੂ ਦੇ ਸਨਮੁਖ ਹੋਏ ਹੈ, ਗੁਰੂ ਸਾਹਿਬ ਨੂੰ ਫਤਿਹ ਬੁਲਾਈ ਹੈ। ਕਹਿੰਦੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਨੂੰ ਫਤਿਹ ਬੁਲਾਉਣ ਤੋਂ ਬਾਅਦ ਉਹ ਚਾਰੇ ਜਾਣੇ ਕਹਿੰਦੇ, ਜਾਣੀ ਕਿ ਸ਼ੰਕਿਆ ਸੀ ਉਹਨਾਂ ਦੇ ਮਨਾਂ 'ਚ, ਉਹ ਕਹਿੰਦੇ ਸੱਚੇ ਪਾਤਸ਼ਾਹ ਜਿਹੜਾ ਤੁਹਾਡੇ ਕਵੀਆਂ ਨੇ ਇਤਿਹਾਸ ਬੋਲਿਆ ਨਾ ਗੋਪੀ ਚੰਦ ਭਰਥਰੀ ਦਾ, ਇਹ ਹਿੰਦੂ ਮਤ ਹੈ। ਸਿੱਖ ਇਤਿਹਾਸ ਬਹੁਤ ਹੈ, ਗੁਰੂਆਂ ਦੇ ਇਤਿਹਾਸ ਕਿੰਨੇ ਹੈ ਉਹਨਾਂ 'ਚੋਂ ਬੋਲ ਲੈਂਦੇ, ਫਿਰ ਭਗਤਾਂ ਦੇ ਇਤਿਹਾਸ ਹੈ। ਮਹਾਰਾਜ ਆਪਣੇ ਕਵੀਆਂ ਨੂੰ ਵਰਜੋ ਵੀ ਅੱਜ ਤੋਂ ਬਾਅਦ ਗੋਪੀ ਚੰਦ ਭਰਥੀ ਦਾ ਇਤਿਹਾਸ ਨਾ ਬੋਲਣ, ਇਹ ਹਿੰਦੂ ਮਤ ਝਲਕਦਾ ਇਹਦੇ ਵਿੱਚ। ਬਾਜਾਂ ਵਾਲੇ ਗੁਰੂ ਕਹਿੰਦੇ ਠੀਕ ਹੈ, ਕਹਿ ਦਿੰਦੇ ਅਸੀਂ ਆਪਣੇ ਕਵੀਆਂ ਨੂੰ ਵੀ ਸਾਡੇ ਕਵੀ ਅੱਜ ਤੋਂ ਬਾਅਦ ਗੋਪੀ ਚੰਦ ਭਰਥੀ ਦਾ ਇਤਿਹਾਸ ਨਹੀਂ ਬੋਲਣਗੇ। ਪਰ ਸਾਡੀ ਤੁਹਾਨੂੰ ਇੱਕ ਅਰਜ਼ ਇੱਕ ਬੇਨਤੀ ਹੈ ਵੀ ਅਸੀਂ ਅੱਜ ਸ਼ਾਮ ਨੂੰ ਕਿਸੇ ਪਾਸੇ ਚਲੇ ਜਾਣਾ ਹੈ ਅਤੇ ਤੁਹਾਡੀ ਡਿਊਟੀ ਇੱਥੇ ਹੈ, ਪੂਰੀ ਜ਼ਿੰਮੇਵਾਰੀ ਨਾਲ ਤਨ ਮਨ ਕਰਕੇ ਤਨਦੇਹੀ ਦੇ ਨਾਲ ਸੇਵਾ ਕਰਨੀ ਹੈ। ਜਿੰਨੀ ਦੇਰ ਤੱਕ ਅਸੀਂ ਵਾਪਸ ਨਹੀਂ ਆਉਂਦੇ ਆਨੰਦਪੁਰ ਸਾਹਿਬ, ਸਾਥੋਂ ਆਗਿਆ ਲੈ ਕੇ ਫਿਰ ਜਾਣਾ, ਇੱਥੇ ਡਿਊਟੀ ਪੂਰੀ ਪਰਪੱਕ ਕਰਕੇ ਰਹਿ ਕੇ ਦੇਣੀ ਹੈ ਡਿਊਟੀ। ਉਹ ਕਹਿੰਦੇ ਜੀ ਠੀਕ ਹੈ। ਗੁਰੂ ਸਾਹਿਬ ਚਲੇ ਗਏ, ਬਾਜਾਂ ਵਾਲੇ ਸਤਿਗੁਰੂ ਉਹ ਆਪਸ ਵਿੱਚ ਗੱਲਾਂ ਕਰਦੇ, ਚਾਰੇ ਜਾਣੇ ਬੈਠੇ, ਇੱਕ ਕਹਿੰਦਾ ਦੂਜੇ ਨੂੰ ਕਹਿੰਦਾ, ਕਹਿੰਦਾ ਲੈ ਲਓ ਸਵਾਦ, ਉਹ ਗੱਲ ਕਿਹੜੀ ਕਰਨ ਗਏ ਸੀ, ਗੱਲ ਕਿਹੜੀ ਬਣ ਗਈ ਹੈ, ਘਰੇ ਦੱਸ ਕੇ ਨਹੀਂ ਆਏਗੇ, ਗੁਰੂ ਸਾਹਿਬ ਚਲੇ ਗਏ ਹੈ, ਪਤਾ ਨਹੀਂ ਕਦੋਂ ਆਉਣਗੇ, ਪਿੱਛੇ ਪਰਿਵਾਰ ਹੈ, ਬੱਚੇ ਆ, ਦੱਸ ਕੇ ਵੀ ਨਹੀਂ ਆਏ, ਆਪਾਂ ਤਾਂ ਦਰਸ਼ਨ ਕਰਨ ਵਾਸਤੇ ਆਏ ਸੀ। ਉਹ ਕਹਿੰਦਾ ਇਹਨੇ ਪੰਗਾ ਲਿਆ ਏ, ਇਹਨੇ ਗੁਰੂ ਸਾਹਿਬ ਨੂੰ ਕਿਹਾ ਏ ਵੀ ਇਤਿਹਾਸ ਕਿਉਂ ਬੋਲਦੇ ਆ, ਐਵੇਂ ਜ਼ਰੂਰੀ ਗੱਲ ਕਹਿਣੀ ਸੀਗੀ, ਹੁਣ ਰਹੋ ਇੱਥੇ, ਹੁਣ ਸੇਵਾ ਤਾਂ ਉੱਥੇ ਕਰਦੇ ਆ, ਧਿਆਨ ਉਹਨਾਂ ਦਾ ਘਰੇ ਹੈ, ਗੁਰੂ ਡਿਊਟੀ ਲਾ ਕੇ ਗਿਆ ਏ। ਹਫ਼ਤੇ ਕੁ ਬਾਅਦ ਨੰਦ ਚੰਦ ਨੂੰ ਕਹਿੰਦੇ ਨੇ, ਇੱਕ ਨੰਦ ਲਾਲ ਕਵੀ ਹੋਇਆ, ਇੱਕ ਨੰਦ ਚੰਦ ਹੋਇਆ ਭਾਈ ਕੀ ਡੋਲੀ ਵਾਲਾ, ਨੰਦ ਚੰਦ ਨੂੰ ਚਾਰੇ ਜਾਣੇ ਕਹਿੰਦੇ ਭਾਈ ਸਾਹਿਬ ਜੀ ਨੰਦ ਚੰਦ ਜੀ ਬਾਜਾਂ ਵਾਲੇ ਗੁਰੂ ਕਦੋਂ ਆਉਣਗੇ, ਅਸੀਂ ਆਗਿਆ ਲੈ ਕੇ ਘਰੇ ਜਾਣਾ। ਭਾਈ ਆਨੰਦ ਚੰਦ ਜੀ ਕਹਿੰਦੇ ਗੁਰੂ ਗਏ ਤਾਂ ਹੈ ਨਾ, ਆਪਾਂ ਨੂੰ ਪਤਾ ਵੀ 19 ਤਰੀਕ ਨੂੰ ਗਏ ਆ, ਇਸ ਦਿਨ ਨੂੰ ਗਏ ਆ। ਜਦੋਂ ਉਹਨਾਂ ਨੇ ਮੁੜਨਾ, ਮੁੜਨ ਦਾ ਗੁਰੂ ਨੂੰ ਪਤਾ। ਜਦੋਂ ਗੁਰੂ ਰੂਹਾਨੀ ਤੌਰ ਤੇ ਹਾਜ਼ਰ ਹੈ, ਜਦੋਂ ਦੁਨਿਆਵੀ ਤੌਰ ਤੇ ਜਾਣ, ਉਦੋਂ ਜਿਹੜੇ ਸਿੱਖ ਇੱਥੇ ਰਹਿੰਦੇ ਸਭ ਦੀ ਦੁੱਗਣੀ ਜ਼ਿੰਮੇਦਾਰੀ ਬਣਦੀ ਹੈ ਡਿਊਟੀ। ਜਿਹੜੀ ਤੁਹਾਨੂੰ ਡਿਊਟੀ ਸੰਭਾਲ ਕੇ ਗਏ ਗੁਰੂ ਸਾਹਿਬ, ਉਹ 'ਚ ਪਰਪੱਕ ਰਹਿ ਕੇ ਸੇਵਾ ਕਰੋ। ਗੁਰੂ ਤੁਹਾਨੂੰ ਦੇਖਦਾ, ਉਹ ਤਾਂ ਘੱਟ ਘੱਟ ਵਿੱਚ ਵੱਸਦਾ, ਪੱਤੇ ਪੱਤੇ ਵਿੱਚ, ਜਿਹੜੇ ਜਿਹਦੇ ਵਿੱਚ ਉਹਦਾ ਵਾਸ ਹੈ। ਘਬਰਾਓ ਨਾ, ਗੁਰੂ ਤੋਂ ਆਗਿਆ ਲੈ ਕੇ ਤੁਸੀਂ ਫੇਰ ਜਾਣਾ। ਮੇਰੀ ਡਿਊਟੀ 'ਚ ਵਿਘਨ ਨਾ ਪਾਓ, ਜ਼ਿੰਮੇਦਾਰੀ ਵੀ ਮੇਰੀ ਵੀ ਡਬਲ ਹੈ। ਗੁਰੂ ਸਾਹਿਬ ਡਿਊਟੀਆਂ ਲਾ ਕੇ ਗਏ ਹੈ, ਤੁਹਾਡੀ ਜਿਹੜੀ ਡਿਊਟੀ ਲਾਈ ਉਹਨੂੰ ਨਿਭਾਓ, ਪਰਪੱਕ ਹੋ ਕੇ ਨਿਭਾਓ। ਗੁਰੂ ਸਾਹਿਬ ਤੁਹਾਨੂੰ ਖੁਸ਼ੀਆਂ ਦੇ ਕੇ ਫਿਰ ਵਿਦਾ ਕਰਨਗੇ। ਲਓ ਜੀ, ਫਿਰ ਸੇਵਾ ਕਰਦੇ ਹੈ ਅਤੇ ਧਿਆਨ ਉਹਨਾਂ ਦਾ ਵੀ ਗੁਰੂ ਸਾਹਿਬ ਕਦੋਂ ਆਉਣ ਅਤੇ ਅਸੀਂ ਪਰਿਵਾਰ ਦੇ ਵਿੱਚ ਜਾਣਾ। ਇੱਕ ਮਹੀਨੇ ਤੋਂ ਬਾਅਦ ਬਾਜਾਂ ਵਾਲੇ ਸਤਿਗੁਰੂ ਆਨੰਦਪੁਰ ਸਾਹਿਬ ਦੀ ਧਰਤੀ ਕੇਸਗੜ੍ਹ ਸਾਹਿਬ ਉੱਥੇ ਬਿਰਾਜਮਾਨ ਹੋਏ ਆ, ਪਹੁੰਚੇ ਹੈ, ਤਖਤਾਂ ਦੇ ਬਿਰਾਜਮਾਨ ਹੋ ਗਏ ਹੈ। ਸਿੱਖ ਸੰਗਤਾਂ ਬੈਠੀਆਂ ਹਨ। ਇਦੋਂ ਪਹਿਲਾਂ ਕਿ ਕੋਈ ਹੋਰ ਬਚਨ ਬਲਾਸ ਕਰਦਾ ਮਹਾਰਾਜ ਦੇ ਨਾਲ, ਉਹ ਚਾਰੇ ਜਾਣੇ ਮਹਾਰਾਜ ਦੇ ਕੋਲ ਆ ਗਏ। ਸਭ ਤੋਂ ਪਹਿਲਾਂ ਉਹ ਆ ਗਏ, ਉਹ ਫਤਿਹ ਬੁਲਾ ਕੇ ਗੁਰੂ ਸਾਹਿਬ ਨੂੰ ਕਹਿੰਦੇ, ਸੱਚੇ ਪਾਤਸ਼ਾਹ ਬੜਾ ਸਮਾਂ ਲਾਇਆ ਜੀ, ਤੁਸੀਂ ਇੱਕ ਮਹੀਨੇ ਤੋਂ ਉੱਪਰ ਲਾਤਾ, ਅਸੀਂ ਆਪਦੇ ਘਰੇ ਜਾਣਾ ਸੀ, ਪਰਿਵਾਰ ਨੂੰ ਦੱਸੇ ਬਿਨਾਂ ਨਹੀਂ ਆਏ, ਅਸੀਂ ਤਾਂ ਥੋੜ੍ਹੇ ਦਰਸ਼ਨ ਕਰਨ ਵਾਸਤੇ ਆਏ ਸੀ, ਤੁਸੀਂ ਸਾਡੀ ਡਿਊਟੀ ਲਾ ਗਏ ਹੋ, ਸਾਨੂੰ ਆਗਿਆ ਦਿਓ, ਅਸੀਂ ਜਾਣਾ। ਬਾਜਾਂ ਵਾਲੇ ਗੁਰੂ ਕਹਿੰਦੇ, ਬਸ ਮਹੀਨੇ ਬਾਅਦ ਹੀ ਤੁਹਾਡਾ ਆਹ ਹਾਲ ਹੋ ਗਿਆ। ਆ ਜਿਹੜੇ ਸਾਡੇ ਕੋਲ ਸਿੱਖ ਰਹਿੰਦੇ ਹੈ, ਜਿਹਨਾਂ ਦੀ ਦੇਹੀ ਨੂੰ ਅਸੀਂ ਸ਼ਿੰਗਾਰਿਆ, ਕਿਰਪਾ ਹੋਈ ਇਹਨਾਂ ਦੇ ਉੱਪਰ, ਉਹ ਤੁਸੀਂ ਤਾਂ ਰਹਿੰਦੇ ਸੀਗੇ ਇੱਥੇ ਅਤੇ ਧਿਆਨ ਤੁਹਾਡਾ ਘਰੇ ਸੀਗਾ। ਹਫ਼ਤੇ ਬਾਅਦ ਹੀ ਪੁੱਛਣ ਲੱਗ ਗਏ ਆਨੰਦ ਚੰਦ ਜੀ ਨੂੰ ਵੀ ਗੁਰੂ ਜੀ ਕਦੋਂ ਆਉਣਗੇ, ਉਹ ਤੁਹਾਡੀ ਕੁਰਬਾਨੀ ਦਾ ਦੱਸੋ ਕੀ ਹੈ, ਤੁਹਾਡੀ ਕੁਰਬਾਨੀ ਹੈ ਕੋਈ? ਨਾ ਤੁਹਾਡਾ ਜਾਪ ਹੈ, ਨਾ ਕੋਈ ਤਪ ਹੈ, ਨਾ ਕੋਈ ਸੇਵਾ ਹੈ, ਨਾ ਕੋਈ ਸਿਮਰਨ ਹੈ, ਨਾ ਕੋਈ ਕੁਰਬਾਨੀ ਹੈ, ਕੀ ਕੁਰਬਾਨੀ ਹੈ ਤੁਹਾਡੀ ਦੱਸੋ? ਅਚਾਰੇ ਤੁਸੀਂ ਖੜ੍ਹੇ ਹੋ, ਤੁਸੀਂ ਤਾਂ ਉਦੋਂ ਕਹਿ ਤਾ ਮੂੰਹ ਚੱਕ ਕੇ ਕਿ ਗੋਪੀ ਚੰਦ ਭਰਥਰੀ ਦਾ ਇਤਿਹਾਸ ਨਾ ਬੋਲੋ, ਅਸੀਂ ਕਵੀਆਂ ਨੂੰ ਵਰਜਿਤਾ। ਗੋਪੀ ਚੰਦ ਤੇ ਭਰਥਰੀ ਦੀ ਕੁਰਬਾਨੀ ਤਾਂ ਦੇਖੋ ਕੀ ਹੈ, ਮਾਫ ਕਰਿਓ। ਗੁਰੂ ਸਾਹਿਬ ਕਹਿੰਦੇ ਜਿਹਦੀ ਕੋਈ ਕੁਰਬਾਨੀ ਹੁੰਦੀ ਉਹਦਾ ਇਤਿਹਾਸ ਬਣਦਾ, ਜਸ ਕੀਰਤੀ ਉਹਦੀ ਹੁੰਦੀ ਹੈ। ਹੋਰਾਂ ਦੀ ਨਾ ਹੋ ਗਈ, ਤੁਹਾਡੀ ਨਾ ਹੋ ਗਈ, ਤੁਸੀਂ ਨਾ ਕੁਰਬਾਨੀ ਕਰਤੀ, ਤੁਹਾਡਾ ਧਿਆਨ ਤਾਂ ਕਿੱਥੇ ਹੈ? ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਢਾਡੀਆਂ ਦੇ ਪਤਾਮਾ, ਸਰ ਸਿੰਘ ਨਗਰ ਜਿਹੜਾ ਢਾਡੀ ਲਿਆਂਦੇ ਨਾ, ਦੋ ਬੜੇ ਆਦਬ ਸਤਿਕਾਰ ਨਾਲ, ਭਾਈ ਨੱਥਾ ਅਤੇ ਭਾਈ ਅਬਦੁੱਲਾ ਜੀ, ਬੜੇ ਸਤਿਕਾਰ ਨਾਲ ਲਿਆਂਦਾ ਮਹਾਰਾਜ ਦੇ ਪੇਸ਼ ਕੀਤਾ। ਗੁਰੂ ਸਾਹਿਬ ਅਕਾਲ ਮੁੰਗੇ 'ਤੇ ਬੈਠੇ ਆ, ਜਿਹਨੂੰ ਆਪਾਂ ਹੁਣ ਅਕਾਲ ਤਖਤ ਸਾਹਿਬ ਕਹਿੰਦੇ ਹਾਂ। ਮੀਰੀ ਪੀਰੀ ਦੇ ਮਾਲਕ ਢਾਡੀਆਂ ਨੂੰ ਕਹਿੰਦੇ, ਢਾਡੀ ਉਹ ਕਿਹਦੇ ਗੁਣ ਗਾਉਂਦੇ ਹੁੰਦੇ ਹੋ? ਉਹ ਕਹਿੰਦੇ, ਮਹਾਰਾਜ ਗਰੀਬ ਬੰਦੇ ਆ, ਲੋਕਾਂ ਨੂੰ ਖੁਸ਼ ਕਰਦੇ ਆ, ਹਸਾਉਣੇ ਆ, ਵਿਆਹ 'ਚ ਜਾਂਦੇ ਆ, ਕਿਸੇ ਛੱਟੀ ਹੁੰਦੀ ਹੈ, ਕਿਸੇ ਦਾ ਕੁਛ ਹੁੰਦਾ, ਕਿਸੇ ਦਾ ਕੁਛ ਹੁੰਦਾ, ਕਿਸੇ ਬੱਚੇ ਦਾ ਜਨਮ ਹੁੰਦਾ, ਕਿਸੇ ਦਾ ਸ਼ਗਨ ਪੈਂਦਾ, ਕਿਸੇ ਦਾ ਵਿਆਹ ਹੁੰਦਾ, ਕਿਸੇ ਦੇ ਕੋਈ ਪ੍ਰੋਗਰਾਮ ਹੁੰਦਾ, ਖੁਸ਼ੀ ਹੁੰਦੀ ਹੈ, ਮੌਕੇ ਦੀ ਕਵਿਤਾ ਬਣਾ ਕੇ ਉਹਨਾਂ ਨੂੰ ਹਸਾਉਣੇ, ਖੁਸ਼ ਕਰਦੇ ਉਹਨਾਂ ਨੂੰ, ਉਹਨਾਂ ਦੀ ਜਸ ਕੀਰਤੀ ਕਰਦੇ ਆ। ਮੀਰੀ ਪੀਰੀ ਦੇ ਮਾਲਕ ਢਾਡੀਆਂ ਨੂੰ ਕਹਿੰਦੇ, ਬੰਦ ਕਰੋ ਲੋਕਾਂ ਨੂੰ ਖੁਸ਼ ਕਰਨਾ, ਲੋਕ ਨਹੀਂ ਖੁਸ਼ ਹੋ ਸਕਦੇ, ਲੋਕ ਤਾਂ ਗੁਰੂ ਨਾਨਕ ਤੋਂ ਨਹੀਂ ਖੁਸ਼ ਹੋਏ, ਕਿਹਨੂੰ ਖੁਸ਼ ਕਰੋਗੇ ਤੁਸੀਂ? ਉਹ ਕਹਿੰਦੇ ਇੱਕੋ ਹੀ ਖੁਸ਼ ਕਰ ਲਓ, ਗੁਰੂ ਖੁਸ਼ ਹੋ ਜੇ ਤੁਹਾਡਾ ਨਾ ਸਾਰਾ ਵਿੱਚ ਆ ਜਾਂਦਾ ਏ। ਮਹਾਰਾਜ ਕਹਿੰਦੇ ਗੁਰੂਆਂ ਦੇ ਇਤਿਹਾਸ ਬੋਲੋ ਔਰ ਗੁਰੂਆਂ ਦੇ ਗੁਣ ਗਾਓ, ਗੁਰੂ ਤੁਹਾਡੇ ਤੇ ਅਪਾਰ ਬਖਸ਼ਿਸ਼ ਕਿਰਪਾ ਕਰਨਗੇ। ਸੋ ਪਿਆਰੇ ਖਾਲਸਾ ਜੀ, ਬਾਜਾਂ ਵਾਲੇ ਸਤਿਗੁਰੂ ਵੀ ਉਹਨਾਂ ਨੂੰ ਕਹਿੰਦੇ ਵੀ ਤੁਹਾਡੀ ਕੀ ਕਮਾਈ ਹੈ, ਤੁਹਾਡੀ ਕੀ ਬੰਦਗੀ ਹੈ, ਭਾਂਡੇ ਤੁਹਾਡੇ ਖਾਲੀ ਹੈ, ਸ਼ੰਕਿਆ ਚੱਕੀ ਫਿਰਦੇ ਹੋ ਮਨਾਂ ਦੇ ਵਿੱਚ, ਜਿੱਥੇ ਵੀ ਜਾਂਦੇ ਮਨ 'ਚ ਸ਼ੰਕਿਆ, ਮਨ 'ਚ ਸ਼ੰਕਿਆ, ਬਗਦੋਈ ਕਰਦੇ ਹੋ, ਬਦਨੀਤੀ ਹੈ, ਮਨ 'ਚ ਖੋਟ ਹੈ, ਛੱਡਦੇ ਦਿਲ ਦੀ ਤੂੰ ਬਦਨੀਤੀ, ਪਾ ਲਾ ਉਸ ਨਾਲ ਪਾਕ ਪ੍ਰੀਤੀ, ਛੱਡ ਕੇ ਹੋਰ ਸਹਾਰੇ ਨੂੰ, ਤੇਰੇ ਅੰਦਰ ਪ੍ਰੀਤਮ ਵੱਸਦਾ, ਪਾ ਲਾ ਨੂਰ ਨਜ਼ਾਰੇ ਨੂੰ, ਉਹ ਤਾਂ ਅੰਦਰ ਬੈਠਾ ਤੇਰੇ ਤਾਂ, ਜਿਹਨੇ ਤੈਨੂੰ ਦੇਣਾ ਹੈ ਕਿਰਪਾ ਕਰਨੀ ਹੈ, ਤੂੰ ਬਾਹਰ ਟੋਲਦਾ ਫਿਰਦਾ ਹੈ, ਤੂੰ ਬਾਹਰ ਦੇਖਦਾ ਫਿਰਦਾ ਹੈ, ਉਹ ਤਾਂ ਅੰਦਰ ਬੈਠਾ, ਹਰ ਹਿਰਦੇ ਵਿੱਚ ਵੱਸਦੀ ਹੈ ਤਸਵੀਰ ਸ਼੍ਰੀ ਗੁਰੂ ਨਾਨਕ ਦੀ। ਗੁਰੂ ਨਾਨਕ ਦੇ ਮਹਾਰਾਜ ਜੀ ਹਰੇਕ ਦੇ ਦਿਲਾਂ ਤੇ ਰਾਜ ਕਰਦੇ ਹੈ, ਕਿਉਂਕਿ ਆਤਮਾ ਪਰਮਾਤਮਾ ਦਾ ਨਾਂ ਹੈ। ਲਓ ਪਿਆਰੇ ਖਾਲਸਾ ਜੀ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਂ ਸਮਝਾਇਆ ਏ, ਤੁਸੀਂ ਬੜਾ ਇਤਿਹਾਸ ਇਹ ਸੁਣਿਆ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਲੇ ਵੀ ਉਹਨਾਂ ਦੇ ਜਿਹੜੇ ਨਿਸ਼ਾਨੇ ਹੈ, ਤੀਰਾਂ ਦੇ ਨਿਸ਼ਾਨੇ ਕਿਵੇਂ ਪੱਕੇ ਰਹੇ ਹੈ, ਜਿਵੇਂ ਹਰੀ ਚੰਦ ਹੰਡੂਰੀਏ ਵਰਗੇ, ਆ ਭੀਮ ਚੰਦ ਵਰਗੇ, ਜਾਂ ਬਾਈ ਧਾਰ ਦੇ ਰਾਜੇ ਭੰਗਾਣੀ ਦੇ ਜੰਗ ਵਿੱਚ ਹਰੀ ਚੰਦ ਹੰਡੂਰੀਆ ਅਤੇ ਬਾਜਾਂ ਵਾਲੇ ਗੁਰੂ ਦਾ ਮੁਕਾਬਲਾ ਹੁੰਦਾ, ਉਦੋਂ ਗੁਰੂ ਗੁਰੂ ਗੋਬਿੰਦ ਰਾਏ ਹੁੰਦੇ ਹੈ, ਹਜੇ ਖੰਡੇ ਬਾਟੇ ਦੀ ਪਹੁੰਚ ਨਹੀਂ ਤਿਆਰ ਕੀਤੀ ਹੁੰਦੀ।
1: ਉਹ ਹਰੀਚੰਦ ਹੰਡੂਰੀਆ ਕਹਿੰਦਾ ਕਹਿੰਦਾ ਏ ਗੋਬਿੰਦਾ
0: ਕਿਉਂ ਮਾਵਾਂ ਦੇ ਪੁੱਤ ਮਰਾਈ ਜਾਂਦਾ, ਆ ਜਾ ਕੱਲੇ ਨਾ ਕੱਲਾ ਦੇਖ ਲਾ, ਆ ਜਾ ਮੈਂ ਆਉਣਾ ਤਾਂ ਤੂੰ ਆ ਜਾ। ਗੁਰੂ ਸਾਹਿਬ ਕਹਿੰਦੇ ਖੁਸ਼ ਕੀਤਾ, ਕੋਈ ਤਾਂ ਸਾਡੇ ਮੁਕਾਬਲੇ ਆਇਆ, ਕਹਿੰਦੇ ਆ ਜਾ। ਮਹਾਰਾਜ ਖੜਦੇ ਆ, ਹਰੀਚੰਦ ਹੰਡੂਰੀਆ ਖੜਦਾ, ਉਹ ਗੁਰੂ ਸਾਹਿਬ ਨੂੰ ਕਹਿੰਦਾ ਕਹਿੰਦਾ ਤਿੰਨ ਵਾਰ ਤੁਸੀਂ ਕਰੋ, ਇੱਕ ਮੈਂ ਕਰੂੰਗਾ। ਗੁਰੂ ਸਾਹਿਬ ਕਹਿੰਦੇ ਨਹੀਂ ਨਹੀਂ ਇਹ ਤਾਂ ਅਸੀਂ ਤੈਨੂੰ ਕਹਿਣਾ ਸੀਗਾ। ਮਹਾਰਾਜ ਕਹਿੰਦੇ ਤਿੰਨ ਵਾਰ ਤੂੰ ਕਰ, ਤੇਰੇ ਮਨ ਦੇ ਭੁਲੇਖੇ ਨਾ ਰਹਿ ਜਾਣ, ਤੇਰੇ ਜਿਹੜੇ ਭੁਲੇਖੇ ਆ ਨਾ ਉਹ ਦੂਰ ਕਰਨੇ ਆ। ਤੂੰ ਕੱਲੇ ਨੂੰ ਕੱਲਾ ਕਹਿਣਾ ਆ ਜਾ ਕੇਰਾ, ਤਿੰਨ ਵਾਰ ਤੂੰ ਕਰ, ਜੇ ਤੇਰੇ ਤਿੰਨ ਫੇਲ ਹੋ ਗਏ ਫਿਰ ਅਸੀਂ ਇੱਕ ਕਰਾਂਗੇ, ਜੇ ਸਾਡਾ ਇੱਕ ਫੇਲ ਹੋ ਗਿਆ ਫਿਰ ਤੇਰੀ ਵਾਰੀ ਹੈ ਤਿੰਨਾਂ ਦੀ, ਤੂੰ ਕਰਕੇ ਨਾ ਪਹਿਲਾਂ ਵਾਰ। ਲੋ ਤਿੰਨ ਵਾਰ ਕਰਦਾ, ਤਿੰਨ ਵਾਰ ਤਿੰਨੇ ਵਾਰ ਫੇਲ ਹੋ ਜਾਂਦੇ ਹੈ, ਤੀਜਾ ਵਾਰ ਆ ਨਾ ਜਾਂ ਤੀਜਾ ਵਾਰ ਆ ਗੁਰੂ ਸਾਹਿਬ ਦੇ ਪੇਟੀ ਲੱਗੀ ਹੁੰਦੀ ਹੈ, ਕਮਰ ਕਸਾ ਬੰਨਿਆ ਹੁੰਦਾ, ਇਹਦੇ ਵਿੱਚ ਦੀ ਛੂਕ ਹੈ ਗੁਰੂ ਸਾਹਿਬ ਦੇ, ਐਂ ਸਰੀਰ ਨੂੰ ਲੱਗ ਕੇ ਖੂਨ ਨਿਕਲਦਾ ਹੈ ਥੋੜਾ ਜਿਹਾ, ਉਹ ਪਾਰ ਕਰ ਜਾਂਦਾ। ਮਹਾਰਾਜ ਕਹਿੰਦੇ ਜਬੇ ਬਾਣ ਲੱਗਿਓ ਤਵੇ ਰੋਸ ਜਾਗਿਓ। ਮਹਾਰਾਜ ਕਹਿੰਦੇ ਹਰੀਚੰਦ ਹੰਡੂਰੀਆ ਤੇਰੇ ਤਿੰਨੇ ਵਾਰ ਫੇਲ ਹੋ ਗਏ ਹੈ, ਹੁਣ ਸਾਡਾ ਇੱਕ ਵਾਰ ਆਊਗਾ, ਜੇ ਸਾਡਾ ਇੱਕ ਫੇਲ ਹੋ ਗਿਆ ਫਿਰ ਤੂੰ ਤਿੰਨ ਕਰਨ ਲਾਉਣੇ ਹੈ। ਲਓ ਹੁਣ ਮਹਾਰਾਜ ਕਹਿੰਦੇ ਆ ਅਰਜਨ ਦਾ ਨਿਸ਼ਾਨਾ ਚੁੱਕ ਸਕਦਾ, ਭੀਸ਼ਮ ਪਿਤਾਮਾ ਦੇ ਬਾਣ ਫੇਲ ਹੋ ਸਕਦੇ ਆ, ਪਰ ਜਿਹੜਾ ਸਾਡਾ ਨਿਸ਼ਾਨਾ ਫੇਲ ਨਹੀਂ ਹੋ ਸਕਦਾ। ਗੁਰੂ ਸਾਹਿਬ ਕਹਿੰਦੇ ਤਕੜਾ ਹੋ ਜਾ, ਇੱਕ ਤੀਰ ਦੇ ਨਾਲ ਉਹ ਹੰਕਾਰੀ ਹਰੀਚੰਦ ਹੰਡੂਰੀਆ ਉਹਦੀ ਛਾਤੀ ਪਾੜਤੀ ਹੈ। ਯਾਨੀ ਕਿ ਤੀਰਾਂ ਦੇ ਨਿਸ਼ਾਨੇ ਤਾਂ ਆਪਾਂ ਬਹੁਤ ਦੇਖੇ ਆ ਵੀ ਗੁਰੂ ਸਾਹਿਬ ਨੇ ਕਿੰਨੇ ਨਿਸ਼ਾਨੇ ਲਾਏ ਹੈ। ਅੱਜ ਹੁਣ ਗੱਲ ਕਰਨੀ ਆ ਨੈਣਾਂ ਦੇ ਤੀਰ ਮਾਰੇ, ਜਿਹਨਾਂ ਕਈਆਂ ਤੇ ਮਾਰੇ ਨੈਣਾਂ ਦੇ ਤੀਰ, ਕਈਆਂ ਦੇ ਕਿਰਪਾ ਹੋਈ ਹੈ, ਜਿਹਨਾਂ ਦੇ ਨੈਣਾਂ ਦੇ ਤੀਰ ਵੱਜੇ ਆ ਨਾ ਉਹ ਗੁਰੂ ਦੇ ਹੋ ਗਏ ਆ, ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਔਰੰਗਜ਼ੇਬ ਬਾਦਸ਼ਾਹ ਦੁਸ਼ਟ ਬਾਦਸ਼ਾਹ, ਸਭ ਤੋਂ ਦੁਸ਼ਟ ਹੋਇਆ ਉਹ ਬਾਦਸ਼ਾਹ। ਕਿਉਂ ਦੁਸ਼ਟ ਮੈਂ ਕਿਹਾ, ਦੇਖੋ ਬੰਦਗੀ ਕਰਕੇ ਉਹਨੂੰ ਰਾਜ ਮਿਲਿਆ, ਰਾਜ ਕਰਕੇ ਰੱਬ ਨਾਲ ਵੈਰ ਕਰਨ ਲੱਗ ਗਿਆ, ਰੱਬ ਦੇ ਨਾਲ ਮੱਤ ਤੇ ਪੜਦਾ ਪੈ ਗਿਆ। ਤਪ ਉਹ ਰਾਜ ਹੈ, ਰਾਜੋ ਨਰਕ ਹੈ, ਤਪ ਕਰਕੇ ਰਾਜ ਮਿਲਦਾ, ਰਾਜ ਕਰਕੇ ਨਰਕ ਇਹਨਾਂ ਵਾਸਤੇ ਤਿਆਰ ਹੁੰਦਾ ਜਦੋਂ ਅਤਿਆਚਾਰ ਕਰਦੇ ਆ, ਰੱਬ ਬਣ ਬਹਿੰਦੇ ਆ, ਖੁਦਾ ਬਣ ਗਿਆ। ਕਹਿੰਦਾ ਸਾਰੇ ਹਿੰਦੁਸਤਾਨ ਤੇ ਹੈਦਰੀ ਨਿਸ਼ਾਨ ਚਲਾਉਣੇ ਹੈ, ਮੰਦਰ ਢੁਹਾਤੇ ਹੈ, ਸਾਰੇ ਹਿੰਦੂ ਖਤਮ ਕਰਾ ਰਿਹਾ, ਸਿੱਖ ਖਤਮ ਕਰ ਰਿਹਾ। ਉਹਨੂੰ ਤਾਂ ਉਦੋਂ ਭਰਮ ਪੈ ਗਿਆ ਸੀ ਜਦੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਦੀ ਸ਼ਹਾਦਤ ਹੋਈ ਹੈ ਦਿੱਲੀ ਚਾਂਦਨੀ ਚੌਂਕ 'ਚ, ਔਰ ਗੁਰੂ ਸਾਹਿਬ ਦੇ ਤਿੰਨ ਪੁੱਤਰਾਂ ਵਾਂਗ ਸਿੱਖ, ਗੁਰੂ ਸਾਹਿਬ ਨੌਵੇਂ ਪਾਤਸ਼ਾਹ ਦੇ ਤਿੰਨ ਸਿੱਖ ਪੁੱਤਰਾਂ ਨੂੰ ਜ਼ਿਆਦਾ ਪਿਆਰ ਕਰਦੇ ਆ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਖਤਮ ਹੋ ਗਿਆ ਗੁਰੂ ਸਾਹਿਬ ਦੇ ਨੇਤਰਾਂ ਦੇ ਸਾਹਮਣੇ, ਗੁਰੂ ਸਾਹਿਬ ਵੀ ਚਲੇ ਗਏ ਹੈ ਮਾਤ ਲੋਕ ਤੋਂ ਦੁਨਿਆਵੀ ਤੌਰ ਤੇ। ਇੱਕੋ ਚਾਂਦਨੀ ਚੌਂਕ ਵਿੱਚ ਇੱਕ ਉੱਚੇ ਚਬੂਤਰੇ ਤੇ ਖੜਾ ਹੋਇਆ ਉਹ ਔਰੰਗਜ਼ੇਬ ਬਾਦਸ਼ਾਹ, ਇਹ ਕਹਿੰਦਾ ਕਹਿੰਦਾ ਮੈਂ ਗੁਰੂ ਨਾਨਕ ਦੀ ਗੱਦੀ ਦਾ ਬੂਟਾ ਸਮੇਤ ਚੇਲਿਆਂ ਦੇ ਪੱਟਤਾ, ਗੁਰੂ ਵੀ ਖਤਮ ਕਰਤਾ, ਚੇਲੇ ਵੀ ਖਤਮ ਕਰਤੇ, ਖਤਮ ਹੋ ਗਈ ਗੁਰੂ ਨਾਨਕ ਦੀ ਗੱਦੀ। ਉਹ ਅੱਜ ਤੋਂ ਬਾਅਦ ਯਾਲੀ ਦੇ ਨਾਰੇ ਲੱਗਣੇ ਆ, ਹੈਦਰੀ ਨਿਸ਼ਾਨ ਝੁੱਲਣਗੇ, ਸਖ਼ਤ ਪਹਿਰਾ ਲਾ ਕੇ ਜਾਂਦਾ ਸਖ਼ਤ ਪਹਿਰਾ। ਸਿਪਾਹੀਆਂ ਨੂੰ ਕਹਿੰਦਾ ਕਹਿੰਦਾ ਸਿੱਖਾਂ ਦੇ ਗੁਰੂ ਦਾ ਆ ਸੀਸ ਦੇ ਧੜ ਪਿਆ, ਕੋਈ ਲੈ ਕੇ ਨਾ ਕੋਈ ਸੰਸਕਾਰ ਨਾ ਕਰ ਦੇਵੇ, ਇੰਨਾ ਸਖ਼ਤ ਪਹਿਰਾ ਲਾ ਦਿੰਦਾ। ਉਹ ਪਹਿਰਾ ਲਾ ਕੇ ਚਲਿਆ ਜਾਂਦਾ, ਪਿੱਛੇ ਦੋ ਜਾਂਬਾਜ਼ ਸਿੱਖ ਯੋਧੇ, ਲੱਖੀ ਸ਼ਾਹ ਬਣਜਾਰਾ ਧੜ ਚੱਕ ਕੇ ਲੈ ਜਾਂਦਾ, ਪਰ ਰੰਗਰੇਟਾ ਗੁਰਕਾ ਬੇਟਾ ਭਾਈ ਜੈਤਾ ਉਹ ਸੀਸ ਲੈ ਜਾਂਦਾ। ਹੁਣ ਦੋ ਸਿੱਖ ਇਹ ਉਠਾ ਕੇ ਲੈ ਗਏ ਮਹਾਰਾਜ ਦਾ ਇੱਕ ਧੜ ਇੱਕ ਸੀਸ। ਲੱਖੀ ਸ਼ਾਹ ਬਣਜਾਰੇ ਨੇ ਆਪਣੇ ਮਹਿਲਾਂ ਨੂੰ ਅੱਗ ਲਾਤੀ ਗੁਰੂ ਸਾਹਿਬ ਦਾ ਉੱਥੇ ਧੜ ਰੱਖ ਕੇ ਸੰਸਕਾਰ ਕੀਤਾ ਮਹਾਰਾਜ ਦਾ, ਮਹਾਨ ਕੁਰਬਾਨੀ ਹੈ। ਕਿਸੇ ਨੇ ਔਰੰਗਜ਼ੇਬ ਨੂੰ ਕਿਹਾ ਆ ਕੇ, ਕਹਿੰਦਾ ਔਰੰਗਜ਼ੇਬ ਤੂੰ ਫੇਲ ਹੋ ਗਿਆ, ਆ ਤੇਰੀ ਅਫਸਰਸ਼ਾਹੀ ਫੇਲ ਹੋ ਗਈ ਹੈ, ਤੇਰੇ ਸਲਾਹਕਾਰ ਸਾਰੇ ਫੇਲ ਹੋ ਗਏ ਹੈ ਜਿਹੜੇ ਤੈਨੂੰ ਸਲਾਹਾਂ ਦਿੰਦੇ ਸੀਗੇ। ਤੂੰ ਤਾਂ ਕਹਿੰਦਾ ਸੀ ਮੈਂ ਗੁਰੂ ਨਾਨਕ ਦੀ ਗੱਦੀ ਦਾ ਬੂਟਾ ਸਮੇਤ ਚੇਲਿਆਂ ਦੇ ਪੱਟਤਾ, ਗੁਰੂ ਖਤਮ ਹੈ ਚੇਲੇ ਖਤਮ ਕਰਤੇ ਆ। ਦੇਖ ਉਹ ਚਾਂਦਨੀ ਚੌਂਕ 'ਚ ਦੋ ਜਾਂਬਾਜ਼ ਸਿੱਖ ਗੁਰੂ ਦੇ, ਇੱਕ ਤਾਂ ਸੀਸ ਲੈ ਗਿਆ ਇੱਕ ਧੜ ਲੈ ਗਿਆ, ਅੱਗ ਬਬੂਲਾ ਹੋ ਗਿਆ, ਮੱਚ ਗਿਆ, ਸੜਕੇ ਕੋਲੇ ਹੋ ਗਿਆ। ਕਹਿੰਦਾ ਮੈਂ ਕਿਵੇਂ ਫੇਲ ਹੋ ਜਾਊਂਗਾ, ਫਿਰ ਬੜਾ ਨੁਕਸਾਨ ਕੀਤਾ, ਨੁਕਸਾਨ ਤੇ ਨੁਕਸਾਨ, ਨੁਕਸਾਨ ਤੇ ਨੁਕਸਾਨ, ਪਰ ਹਾਰ ਹੀ ਜਾਂਦਾ ਗੁਰੂ ਕੋਲੋਂ। ਜੇ ਬਾਈ ਧਾਰ ਦੇ ਰਾਜੇ ਨੇ ਆਪਦੇ ਪਾਸੇ ਕਰ ਲਏ ਨਾ, ਆਪਦੇ ਨਾਲ ਮਿਲਾ ਲਏ ਹੈ ਤੇ ਜਿੱਤਦਾ ਫਿਰ ਵੀ ਨਹੀਂ ਹੈ, ਹਾਰ ਹੀ ਜਾਂਦਾ, ਹਾਰ ਹੀ ਜਾਂਦਾ। ਕਿੰਨੇ ਜਾਂਦੇ ਆ ਚੜ੍ਹਾਈ ਕਰਕੇ, ਕੋਈ ਕਹਿੰਦਾ ਮੈਂ ਬਾਜਾਂ ਵਾਲੇ ਗੁਰੂ ਨੂੰ ਹੱਥ ਕੜੀਆਂ ਲਾ ਕੇ ਗ੍ਰਿਫਤਾਰ ਕਰਕੇ ਲਿਆਊਂਗਾ, ਕੋਈ ਕਹਿੰਦਾ ਮੈਂ ਕੁਛ ਕਰੂੰਗਾ, ਕੋਈ ਕਹਿੰਦਾ ਮੈਂ ਕੁਛ ਕਰੂੰਗਾ, ਪਰ ਸਾਰੇ ਪਾਸੇ ਹਾਰ ਹਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਨੂੰ।
1: ਹੁਣ ਔਰੰਗਜ਼ੇਬ ਬਾਦਸ਼ਾਹ ਦਿੱਲੀ ਦੇ ਵਿੱਚ ਬੈਠਾ ਆਮ ਤੇ ਖਾਸ ਦਰਬਾਰ ਲਾਉਂਦਾ ਸਾਰੇ ਸਾਦਾ ਆਪਦੇ ਜਰਨੈਲ ਸਾਰੇ ਸਲਾਹਕਾਰ ਸਾਦਾ ਬੜੇ ਬੜੇ ਯੋਧੇ ਸਾਦਾ ਜਿਨ੍ਹਾਂ ਨੂੰ ਸਨਮਾਨ ਕਰਦਾ ਹੁੰਦਾ ਏ ਬੜੇ ਬੜੇ ਤਗਮੇ ਦਿੱਤੇ ਹੁੰਦੇ ਆ ਉਹਨਾਂ ਸਾਰਿਆਂ ਨੂੰ ਬੁਲਾ ਕੇ ਇੱਕ ਦੋ ਧਾਰਾ ਤੇਗ ਖੰਡਾ ਰੱਖਦਾ ਉਹਨੂੰ ਪਾਨਾਂ ਦਾ ਜਰਦਾ ਲਾਉਂਦਾ ਏ ਬੀੜਾ ਮਲਦਾ ਏ ਔਰ ਆਪਣੇ ਜਰਨੈਲਾਂ ਨੂੰ ਵੰਗਾਰਦਾ ਕਹਿੰਦਾ ਗੱਲ ਸੁਣੋ ਉਹ ਤੁਸੀਂ ਬੈਠੇ ਹੋ ਅਨਾਮ ਮੈਥੋਂ ਭਾਲਦੇ ਹੋ ਉਹ ਮੋਟੀਆਂ ਰਕਮਾਂ ਮੈਥੋਂ ਲੈਂਦੇ ਹੋ ਤਗਮੇ ਮੈਥੋਂ ਲੈਂਦੇ ਹੋ ਵਜ਼ੀਰੀਆਂ ਮੈਥੋਂ ਲੈਂਦੇ ਹੋ ਉੱਥੋਂ ਉੱਥੋਂ ਇੱਕ ਕੱਲਾ ਗੋਬਿੰਦ ਨਹੀਂ ਫੜਿਆ ਗਿਆ ਮਾਫ ਕਰਿਓ ਸਾਡੇ ਵਾਸਤੇ ਸਾਡੇ ਗੁਰੂ ਆਏ ਕਹਿੰਦਾ ਕਹਿੰਦਾ ਤੁਹਾਡੇ ਕੋਲੋਂ ਸਿੰਘਾਂ ਦਾ ਇੱਕੋ ਹੀ ਗੁਰੂ ਨਹੀਂ ਫੜਿਆ ਗਿਆ ਇੱਕੋ ਹੀ ਲਓ ਹੁਣ ਸੁਣੋ ਉਹ ਦਰਬਾਰ ਲਾ ਕੇ ਜਿਵੇਂ ਆਪਣੇ ਜਰਨੈਲਾਂ ਨੂੰ ਵੰਗਾਰਦਾ ਉਹ ਸਮੇਂ ਦੀ ਵਾਰਤਾ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾ ਹੂਰ ਸਾਥੀ ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ ਤੇ ਦਾਸ ਗੁਰਪ੍ਰੀਤ ਸਿੰਘ ਬੱਧੀ ਨਵਾਂ ਢਾਡੀ ਇੱਥੇ ਬਿਆਨ ਇਉਂ ਕਰਦਾ।

ਕਿ ਆਪਣੇ ਜਰਨੈਲਾਂ ਨੂੰ ਕਹਿੰਦਾ ਕਹਿੰਦਾ ਸਵਾਂਗ ਸਾਡੇ ਵਾਂਗੂ ਰਚਦਾ ਉਹ ਰਾਜੇ ਮਹਾਰਾਜਾ ਵਾਂਗੂ, ਜਿਵੇਂ ਅਸੀਂ ਕਣਗੀ ਲਾਈ ਹੈ ਨਾ ਤੇ ਉਵੇਂ ਉਹ ਵੀ ਕਣਗੀ ਲਾਈ ਹੈ। ਮਾਚੇ ਤਾਂ ਇੱਥੋਂ ਬੈਠੇ ਸੀਗੇ ਸਾਰੇ ਜਾਣੇ, ਉਹਨੇ ਜਦੋਂ ਹੁਣ ਮੰਦਰ ਢਹਾਏ, ਟਾਲਣੀ ਵਜਾਉਣੇ, ਮੰਦਰ ਢਹਾਤੇ ਆ, ਧੱਕੇ ਨਾ ਬਣਾ ਰਿਹਾ ਏ ਮੋਮਨ। ਕਸ਼ਮੀਰ ਤੋਂ ਕਾਰਵਾਈ ਕੀਤੀ ਪਹਿਲਾਂ ਉਹਨੇ ਹਿੰਦੂਆਂ ਉੱਪਰ ਅਟੈਕ ਔਰੰਗਜ਼ੇਬ ਨੇ, ਕਿਉਂ ਕੀਤੀ ਕਸ਼ਮੀਰ ਤੋਂ? ਕਸ਼ਮੀਰ ਦੇ ਵਿੱਚ ਵੱਡੇ ਵੱਡੇ ਵਿਦਿਆਲੇ ਜਿੱਥੋਂ ਉਹ ਕਸ਼ਮੀਰੀ ਵਿਪਰ ਪੰਡਿਤ ਹਿੰਦੂ ਪੜ੍ਹ ਪੜ੍ਹ ਕੇ ਨਾ ਡਿਗਰੀਆਂ ਲੈ ਕੇ ਦੇਸ਼ ਦੇ ਕੋਨੇ 'ਚ ਜਾਂਦੇ ਆਪਦੇ ਧਰਮ ਦਾ ਪ੍ਰਚਾਰ ਕਰਦੇ। ਉਹ ਕਹਿੰਦਾ ਢਾ ਦਿਓ ਸਾਰਾ ਕੁਛ ਸਰ, ਤਾਂ ਉਹ ਉੱਥੋਂ ਅਟੈਕ ਕੀਤਾ। ਔਰ ਕਹਿੰਦੇ ਢੋਲਕੀਆਂ ਛੈਣੇ ਬੰਦ ਹੋ ਜਾਣ, ਇਹ ਵੱਜਣ ਨਾ ਕਿਤੇ। ਤੇ ਬਾਜਾਂ ਵਾਲੇ ਗੁਰੂ ਕਹਿੰਦਾ ਉਹਨੇ ਐਂ ਕਿਹਾ ਹੈ, ਤੇ ਮਹਾਰਾਜ ਕਹਿੰਦੇ ਢੋਲਕੀਆਂ ਦਾ ਵੀ ਪਿਓ ਬਣਾਵਾਂਗੇ, ਨਗਾਰਾ ਬਣਾਇਆ ਮਹਾਰਾਜ ਨਗਾਰਾ ਨਾਂ ਰੱਖਿਆ ਰਾਣਾ ਜੇ ਤੂੰ ਰਣਜੀਤ ਹੈ ਨਗਾਰਾ। ਜਦ ਪਹਿਲੀ ਟੰਕੋਰ ਲਾਈ ਨਾ ਰਣਜੀਤ ਨਗਾਰੇ ਤੇ ਮਹਾਰਾਜ ਨੇ, ਪਹਾੜੀ ਰਾਜਿਆਂ ਦੇ ਦਿਲ ਹਟ ਫੇਲ ਹੋ ਗਏ। ਇੱਕ ਰਾਜਾ ਜਾਂ ਦੂਜੀ ਰਿਆਸਤ ਵਿੱਚ ਜਾਂਦਾ, ਨਿੱਕੀ ਜਿਹੀ ਢੋਲਕੀ ਵਜਾਉਂਦੇ ਮੂਹਰੇ ਜਾਂਦੇ, ਲੋਕਾਂ ਨੂੰ ਪਤਾ ਲੱਗਦਾ ਵੀ ਰਾਜਾ ਰਾਹ ਛੱਡ ਤੂੰ। ਤੇ ਮਹਾਰਾਜ ਨੇ ਉਹ ਢੋਲਕੀ ਦਾ ਵੀ ਪਿਓ ਰਣਜੀਤ ਨਗਾਰਾ ਬਣਾ ਲਿਆ ਹੈ। ਔਰ ਗੁਰੂ ਸਾਹਿਬ ਦੇ ਕੋਲੇ ਨਾ ਦੇਵੀ ਚੰਦ ਵਜ਼ੀਰ ਤੇ ਪੰਮਾ ਪ੍ਰੋਧ ਪੰਡਿਤ ਭੇਜਿਆ, ਸਾਰੇ ਤਾਂ ਇਹਦੇ ਪੁਆੜੇ ਪੰਡਿਤ ਦੇ ਪੰਮੇ ਦੇ ਪਾਏ ਆ, ਭੀਮ ਚੰਦ ਨੇ, ਅਜਮੇਰ ਚੰਦ, ਇਹਨਾਂ ਨੇ ਭੇਜਿਆ। ਕਹਿੰਦਾ ਮੇਰੇ ਪੁੱਤਰ ਦਾ ਵਿਆਹ ਏ, ਗੁਰੂ ਕੋਲ ਤਾਂ ਬੜੀਆਂ ਵਧੀਆਂ ਚੀਜ਼ਾਂ ਹਨ, ਜਾਂ ਪਤਾ ਲੈ ਕੇ ਆ ਕੀ ਕੁਝ ਹੈ। ਇਹਨੇ ਆਪਦੇ ਬੰਦੇ ਭੇਜੇ ਹੈ, ਮਹਾਰਾਜ ਤਖ਼ਤ ਤੇ ਬੈਠੇ ਹੈ, ਪ੍ਰਸ਼ਾਦੀ ਹਾਥੀ ਚੌਰ ਕਰੀ ਜਾਂਦਾ, ਚੌਰ ਕਰੀ ਜਾਂਦਾ, ਚੰਦਨ ਦੀ ਚੌਂਕੀ ਹੈ, ਪੰਜ ਕਲਾ ਸ਼ਸਤਰ ਹੈ, ਪੰਜ ਕਲਾ। ਇਹ ਅਸਾਮ ਦਾ ਰਾਜਾ ਰਤਨ ਰਾਏ, ਉਹਨੇ ਭੇਟਾ ਕੀਤੇ ਸੀਗੇ, ਕਿਉਂਕਿ ਦਾਤ ਦਿੱਤੀ ਸੀਗੀ ਉਹਦੇ ਪਿਤਾ ਰਾਮ ਰਾਏ ਨੂੰ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ। ਚੰਦਨ ਦੀ ਚੌਂਕੀ ਹੈ, ਪਸ਼ਮੀਨੇ ਦੀ ਚਾਨਣੀ ਹੈ, ਪੰਜ ਕਲਾ ਸ਼ਸਤਰ ਹੈ, ਔਰ ਪ੍ਰਸ਼ਾਦੀ ਹਾਥੀ ਹੋਰ ਬੇਅੰਤ ਭਟਾਵਾਂ। ਜਦ ਉਹਦੇ ਬੰਦੇ ਦੇਖਣ ਵਾਸਤੇ ਆਏ ਨਾ, ਉਹ ਕਹਿੰਦਾ ਆਹ ਚੀਜ਼ਾਂ ਤਾਂ ਸਾਡੇ ਰਾਜੇ ਮਹਾਰਾਜਿਆਂ ਕੋਲੇ ਨਹੀਂ ਹੈ, ਇਹ ਜਿਹੜਾ ਗੁਰੂ ਲਈ ਬੈਠਾ ਇਹ ਤਾਂ ਸਾਡੇ ਕੋਲੇ ਚਾਹੀਦੀਆਂ, ਸਾਡੇ ਕੋਲੇ ਮੱਚੇ ਤਾਂ ਐਂ ਬੈਠੇ ਹੈ ਵੀ ਸਾਡੇ ਕੋਲ ਉਹ ਚੀਜ਼ਾਂ ਨਹੀਂ ਹਨ ਜਿਹੜੀਆਂ ਇਹਨਾਂ ਦੇ ਕੋਲੇ, ਜਰ ਨਹੀਂ ਸਕਦਾ। ਗੁਰੂ ਦੀ ਚੜ੍ਹਾਈ ਨੂੰ ਜਰ ਨਹੀਂ ਸਕੇ ਇਹ ਬਾਈ ਧਾਰ ਦੇ ਰਾਜੇ, ਹੈ ਤਾਂ ਹਿੰਦੂ ਰਾਜੇ, ਨਿੱਕੀਆਂ ਮੋਟੀਆਂ ਰਿਆਸਤਾਂ। ਜੇ ਗੁਰੂ ਦੇ ਅਧੀਨ ਹੋ ਜਾਂਦੇ, ਗੁਰੂ ਦੇ ਨਾਲ ਮਿਲ ਜਾਂਦੇ ਤੇ ਮਰਤਬੇ ਵੀ ਮਿਲਦੇ, ਜਸ ਕੀ ਹੁਣ ਤੱਕ ਲਾਹਨਤਾਂ ਪੈ ਰਹੀਆਂ ਇਹਨਾਂ ਨੂੰ, ਇਹਨਾਂ ਦੁਸ਼ਟਾਂ ਨੂੰ, ਵੀ ਇਹਨਾਂ ਨੇ ਉਹ ਵਜ਼ੀਰ ਉਹਨਾਂ ਦੇ ਨਾਲ ਮਿਲ ਗਏ ਆ, ਔਰੰਗਜ਼ੇਬ ਹੁਣਾਂ ਨਾਲ, ਵਜ਼ੀਰ ਖਾਨ ਉਹਨਾਂ ਦੇ ਨਾਲ ਮਿਲ ਗਏ, ਉਹਨਾਂ ਦੇ ਅਧੀਨ ਹੋ ਗਏ ਆ। ਪਰ ਸੱਚ ਹੈ, ਸੱਚ ਨੂੰ ਕਿੰਨਾ ਚਿਰ ਛੁਪਾ ਲੈਣਗੇ? ਸੱਚ ਸੂਰਜ ਨੇ ਚੜ੍ਹਨਾ ਹੀ ਚੜ੍ਹਨਾ ਹੈ। ਜੇ ਸ਼ਾਮ ਨੂੰ 100 ਜਾਂ 200 ਜਾਂ 1000 ਕਾਂ ਇਕੱਠਾ ਹੋ ਜਾਏ ਬਨੇਰੇ ਤੇ ਗੱਲਾਂ ਕਰਨਾ ਵੀ ਕੱਲ ਨੂੰ ਸੂਰਜ ਨਹੀਂ ਚੜ੍ਹਨ ਦੇਣਾ, ਉਹਨਾਂ ਦੀ ਕੀ ਤਾਕਤ ਹੈ? ਕਾਵਾਂ ਦੀ, ਕਾਵਾਂ ਦੀ ਕੀ ਤਾਕਤ ਹੈ ਵੀ ਸੂਰਜ ਨੇ, ਸੂਰਜ ਨੇ ਚੜ੍ਹਨਾ ਹੀ ਚੜ੍ਹਨਾ ਹੈ। ਜਿਹੜਾ ਗੁਰੂ ਹੈ ਉਹਨੇ ਤਾਂ ਜਾਗਰ ਹੋਣਾ ਹੀ ਹੋਣਾ, ਔਰ ਗੁਰੂ ਨੇ ਤਾਂ ਜਾਗਰ ਹੋਣਾ ਹੀ ਹੋਣਾ, ਆਪਣੇ ਸਿੱਖਾਂ ਨੂੰ ਵੀ ਮਰਤਬੇ ਬਖਸ਼ੇ ਹੈ, ਉਜਾਗਰ ਕੀਤਾ ਮਹਾਰਾਜ ਨੇ। ਮਹਾਰਾਜ ਕਹਿੰਦੇ ਮੈਂ ਹੂੰ ਪਰਮ ਪੁਰਖ ਦਾ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਕਹਿੰਦੇ ਮੈਂ ਤਾਂ ਜਗਤ ਤਮਾਸ਼ਾ ਦੇਖਣ ਆਇਆ ਵੀ ਕਿੰਨੇ ਕੁ ਬੰਦੇ ਦੀ ਔਕਾਤ ਹੈ, ਕਿੱਥੋਂ ਤੱਕ ਜਾਂਦਾ, ਕਿੰਨੇ ਕੁ ਪਾਣੀ ਦੇ ਵਿੱਚ ਹੈ ਇਹ, ਕਿੰਨੇ ਕੁ ਪਾਣੀ ਵਿੱਚ ਹੈ। ਮਾਫ਼ ਕਰਿਓ, ਵੱਡੀਆਂ ਹਸਤੀਆਂ ਮਾਤ ਲੋਕ ਤੇ ਆਉਣ ਨੂੰ ਤਿਆਰ ਨਹੀਂ ਹੈ ਵੀ ਕੀ ਕਰਨਾ ਇੱਥੇ, ਤੇ ਸਾਡੇ ਵਰਗੇ ਕਲਯੁਗੀ ਜੀਵ ਇਸ ਮਾਤ ਲੋਕ ਤੋਂ ਜਾਣ ਨੂੰ ਤਿਆਰ ਨਹੀਂ ਹੈ। ਅਸੀਂ ਕਹਿੰਦੇ ਆਹ ਜਗ ਮਿੱਠਾ ਤਗਲਾ ਕਿਹਨੇ ਡਿੱਠਾ, ਕੁਛ ਮਰਜ਼ੀ ਕਰੋ, ਕਿਹੜਾ ਕੋਈ ਦੇਖਦਾ, ਚਾਹੇ ਕੁਛ ਕਰੀ ਚੱਲੋ, ਪਰ ਅਸੀਂ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਸਕਦੇ ਹਾਂ, ਲੋਕਾਂ ਨੂੰ ਮੂਰਖ ਬੁੱਧੂ ਬਣਾ ਸਕਦੇ ਹਾਂ, ਪਰ ਜਿਹੜਾ ਗੁਰੂ ਉਹਦੀ ਨਜ਼ਰ ਸਾਰਿਆਂ 'ਤੇ ਸਵੱਲੀ ਹੈ, ਜਿਹਨੇ ਭੇਜਿਆ ਹੈ ਉਹ ਜਿਹੜਾ ਉਹ ਤਾਂ ਸਾਰਾ ਕੁਝ ਪਤਾ, ਕਿ ਜਨਮਾਂ ਜਮੰਤਾਂ ਦਾ ਪੁੱਛ ਲਓ, ਚਤਰ ਚਲਾਕੀਆਂ ਉਹਦੇ ਦਰਬਾਰ 'ਚ ਨਹੀਂ ਚੱਲਦੀਆਂ ਹਨ। ਸੋ ਪਿਆਰੇ ਖਾਲਸਾ ਜੀ, ਮੱਚੇ ਤਾਂ ਇਸ ਕਰਕੇ ਬੈਠੇ ਹੈ ਵੀ ਉਹ ਰਾਜੇ ਮਹਾਰਾਜਾ ਵਾਂਗੂ ਰਹਿੰਦਾ, ਕਲੰਗੀ ਲਾਉਂਦਾ, ਸੱਚਾ ਪਾਤਸ਼ਾਹ ਕਹਿੰਦੇ ਸੱਚਾ ਪਾਤਸ਼ਾਹ ਉਹਨੂੰ, ਜੇ ਰਾਜੇ ਨੂੰ ਬਾਦਸ਼ਾਹ ਕਹਿੰਦੇ ਉਹ ਸੱਚਾ ਪਾਤਸ਼ਾਹ, ਕਹਿੰਦਾ ਅਸੀਂ ਝੂਠੇ ਹਾਂ, ਉਹ ਸੱਚਾ ਹੋ ਗਿਆ। ਡੰਡੋਤ ਕਰਦੇ ਪੈ ਪੈ ਕੇ, ਪਤਾ ਨਹੀਂ ਕਿੱਥੋਂ ਤਾਕਤ ਆਉਂਦੀ ਹੈ, ਲੰਗਰ ਛਕਦੇ ਗੁਰੂ ਦਾ, ਗੁਰੂ ਦੇ ਲੰਗਰ 'ਚ ਪਤਾ ਨਹੀਂ ਕਿੱਥੋਂ ਤਾਕਤ ਹੈ, ਔਰ ਦੇ ਕੜਾ ਛਕਦੇ ਹੈ, ਇਹਦੇ ਨਾਲ ਕਿਹੜਾ ਡੌਲਿਆਂ 'ਚ ਤਾਕਤ ਆਉਂਦੀ ਹੈ। ਕਹਿੰਦਾ ਤੁਸੀਂ ਰਾਜੇ ਬੈਠੇ ਹੋ, ਰਜਵਾੜੇ ਬੈਠੇ ਹੋ, ਜਰਨੈਲ ਬੈਠੇ ਹੋ, ਤੁਸੀਂ ਛੀਣੀ ਮਾਂ ਦੇ ਪੁੱਤ ਹੋ, ਉਹਨਾਂ ਦੀ ਜਿਹੜੀ ਫੌਜ ਆ ਉਹ ਹੈ। ਐਂ ਬੜਾ ਕੁਝ ਕਿਹਾ, ਅਣਖ ਨੂੰ ਵੰਗਾਰ ਰਿਹਾ ਔਰੰਗਜ਼ੇਬ ਬਾਦਸ਼ਾਹ ਆਪਦੇ ਜਰਨੈਲਾਂ ਨੂੰ ਵੀ ਦੇਖਦੇ ਹਾਂ ਕਿਹੜਾ ਉੱਠਦਾ, ਕਿਹੜਾ ਖੜਾ ਹੁੰਦਾ, ਔਰ ਆਨੰਦਪੁਰ ਦੇ ਕਿਲੇ ਨੂੰ ਢਹਿ ਢੇਰੀ ਕਰਕੇ

ਸਿੰਘਾਂ ਦੇ ਗੁਰੂ ਨੂੰ ਆ ਦਰਬਾਰ ਚ ਪੇਸ਼ ਕਰੇ। ਐ ਵੰਗਾਰ ਰਿਹਾ, ਜਦ ਹੁਣ ਵੰਗਾਰ ਰਿਹਾ ਇਹ ਫਿਰ ਖੜਾ ਹੋਇਆ ਉੱਥੇ। ਕੌਣ ਖੜਾ ਹੋਇਆ? ਸੈਦ ਖਾਂ ਜਨਰਲ ਖੜਾ ਹੁੰਦਾ। ਸੈਦ ਖਾਂ ਕਹਿੰਦਾ ਬਾਦਸ਼ਾਹ ਸਲਾਮਤ ਆ ਬਿਆਨ ਬੰਦ ਕਰ ਦੇ ਜਿਹੜਾ ਤੂੰ ਕਹਿ ਰਿਹਾ ਏ। ਓਏ ਉਹ ਤਾਂ ਕੜਾ ਦੇਗ ਸ਼ਗਣੇ ਭੰਗ ਪਿਆਲੀ ਪੀ ਕੇ ਘਰਾੜੇ ਮਾਰਦੇ, ਸੁੱਤੇ ਰਹਿੰਦੇ ਆ, ਟਾਈਮ ਨਾਲ ਹੀ ਪੈ ਜਾਂਦੇ ਆ। ਉਹਨਾਂ ਕੋਲੇ ਕਿੱਥੇ ਤਾਕਤ ਹੈ? ਜਿਹੜੇ ਗਏ ਹੋਣਗੇ ਉਹ ਤੂੰ ਚੱਜਦੇ ਨੀ ਭੇਜੇ ਜਰਨੈਲ, ਮੈਂ ਜਾਊਂਗਾ। ਮੇਰੇ ਹੁੰਦੇ ਤੂੰ ਘਬਰਾ ਨਾ, ਤੂੰ ਸੌਂਜਾ ਜਾ ਕੇ, 10,000 ਫੌਜ ਦੇ ਦੇ, ਮੈਂ ਜਾਊਂਗਾ ਚੜਾਈ ਕਰਕੇ। ਔਰ ਗੱਲ ਸੁਣ ਲਾ ਮੇਰੀ ਹੋਰ, ਆਨੰਦਪੁਰ ਦਾ ਕਿਲਾ ਢਾ ਕੇ ਮੈਂ ਮਸੀਤ ਪਾਉਣੀ ਉੱਥੇ। ਦੇਖੋ ਕਿੱਡੇ ਮਨਸੂਬੇ ਇਹਦੇ। ਕਹਿੰਦਾ ਮੈਂ ਆਨੰਦਪੁਰ ਦਾ ਕਿਲਾ ਢਾ ਕੇ ਪਾਊਂਗਾ ਮਸੀਤ। ਔਰ ਸਿੰਘਾਂ ਦੇ ਗੁਰੂ ਨੂੰ ਹੱਥ ਕੜੀਆਂ ਲਾ ਕੇ ਚਾਹੇ ਜਿਉਂਦੇ ਨੂੰ ਚਾਹੇ ਖਤਮ ਕਰਕੇ ਤੇਰੇ ਦਰਬਾਰ 'ਚ ਪੇਸ਼ ਕਰੂੰਗਾ। ਉਹ ਜਿਹੜਾ ਪਾਨਾਂ ਦਾ ਜਰਦਾ ਲਾਇਆ ਸੀ ਉਹ ਫੱਕਾ ਮਾਰਦਾ, ਮੂੰਹ 'ਚ ਪਾ ਲੈਂਦਾ, ਉਹ ਤੇਗ ਉਠਾ ਲੈਂਦਾ ਏ। ਔਰੰਗਜ਼ੇਬ ਨੇ ਕੋਈ ਤਾਂ ਖੁਸ਼ ਕਰ ਦਿੰਦਾ ਸੈਦ ਖਾਂ। ਸੋ ਪਿਆਰੇ ਖਾਲਸਾ ਜੀ, ਸੈਦ ਖਾਂ ਨੇ ਖੁਸ਼ ਕਰਤਾ ਜਰਨਲ ਔਰੰਗਜ਼ੇਬ। ਬਾਦਸ਼ਾਹ ਕਹਿੰਦਾ ਦੇਖੋ, ਦੂਜੇ ਨੂੰ ਕਹਿੰਦਾ ਦੇਖੋ ਇਹੋ ਜਿਹੇ ਜਰਨਲ ਚਾਹੀਦੇ ਮੇਰੇ ਜਰਨੈਲ ਯੋਧੇ, ਜਿਹੜਾ ਮੇਰੇ ਕੀਤੇ ਹੋਏ ਦਾ ਮੁੱਲ ਮੋੜਨ। ਉਹ ਮੈਂ ਐਵੇਂ ਨੀ ਉਹਦੇ ਬਖਸ਼ੇ, ਐਵੇਂ ਨੀ ਇਹਨਾਂ ਨੂੰ ਕੁਛ ਮਰਤਬੇ ਮਿਲੇ ਹੋਏ। ਇਹ ਕਹਿੰਦਾ ਮੈਂ ਜਾਣਾ। ਪਿਆਰੇ ਖਾਲਸਾ ਜੀ, ਹੁਣ ਉਹ ਚੜ੍ਹਾਈ ਕਰਕੇ 10,000 ਤਾਂ ਲੈ ਲਈ ਆ ਫੌਜ, ਚੋਣਵੇਂ ਜਵਾਨ ਲੈ ਲਏ ਆ, ਵਧੀਆ ਵਧੀਆ ਨਸਲ ਦੇ ਹਥਿਆਰ ਲੈ ਲਏ ਆ, ਗੋਲੀ ਸਿੱਕਾ ਬਲੂ ਸਾਰਾ ਕੁਝ ਲੈ ਲਿਆ ਏ। ਲਓ ਹੁਣ ਇੱਕ ਧਰਵਾਸ ਦੇਖੇ, ਬਾਦਸ਼ਾਹ ਔਰੰਗਜ਼ੇਬ ਨੂੰ ਧਰਵਾਸ ਦਿੰਦਾ, ਕਹਿੰਦਾ ਜਾ ਕੇ ਆਰਾਮ ਕਰ, ਘਬਰਾਣਾ ਮੇਰੇ ਹੁੰਦੇ ਹੋਏ, ਉਹ ਮੇਰੇ ਤਾਂ ਖੱਬੇ ਹੱਥ ਦਾ ਖੇਲ ਹੈ। ਉਹਨਾਂ ਨੂੰ ਉਹਨਾਂ ਕੋਲ ਤਾਕਤ ਕਿੱਥੇ? ਤਾਕਤ ਮੇਰੇ ਕੋਲੇ ਆ, ਸਾਡੇ ਡੋਲਿਆਂ 'ਚ ਤਾਕਤ ਹੈ। ਲਓ ਹੁਣ ਹੰਕਾਰ ਭਰੇ ਸ਼ਬਦ, ਹੰਕਾਰ ਬੋਲ ਰਿਹਾ ਸੈਦ ਖਾਂ ਦਾ, ਕਹਿੰਦਾ ਤੂੰ ਜਾ ਮੌਜਾਂ ਪੈ ਜਾ ਤੇ ਮੈਂ ਚੜ੍ਹਾਈ ਕਰਕੇ ਜਾਂਦਾ। ਹੁਣ ਸੁਣੋ, ਜਿਵੇਂ ਉਹ ਸੈਦ ਖਾਂ ਉੱਥੋਂ ਚੜ੍ਹਾਈ ਕਰਕੇ ਦਿੱਲੀ ਤੋਂ ਯਾਲੀ ਅਲੀ ਅਲੀ ਕਰਦੇ ਨਾਰੇ ਲਾ ਕੇ ਕਸ਼ਮਾਂ ਖਾ ਕੇ ਉੱਥੋਂ ਤੁਰਦੇ ਹੈ, ਮੇਰੇ ਸਾਥੀ ਬਿਆਨ

0: ਪੂਰੀ ਕਰਕੇ ਚੜ੍ਹਾਈ ਸੈਦ ਖਾਨ ਚੱਲਿਆ। ਐਨ ਪੂਰੀ ਜੰਗੀ ਉਹ ਵਰਦੀ ਪਾਲੀ ਹੈ, ਜੰਗ ਲੜਨ ਵਾਲੀ ਸਾਰਿਆਂ ਨੇ ਉਹਨੇ ਵੀ ਪਾਲੀ ਹੈ। ਅਤੇ ਯਾਲੀ ਦੇ ਨਾਅਰੇ ਲਾਉਂਦੇ ਹੋਏ 10,000 ਫੌਜ ਲੈ ਕੇ ਚੋਣਵੇਂ ਜਨਮਾਨ ਲੈ ਕੇ ਉੱਥੋਂ ਤੁਰਦਾ ਹੈ, ਕਸਮਾਂ ਖਾ ਕੇ ਤੁਰਦੇ ਆ ਉੱਥੋਂ ਵੀ ਬਸ ਆਉਣ ਜਾਣ ਨੂੰ ਸਮਾਂ ਲੱਗਣਾ, ਵੀ ਦਿੱਲੀ ਤੋਂ ਅਨੰਦਪੁਰ ਸਾਹਿਬ ਜਾਣਾ ਜਿਹੜਾ ਸਮਾਂ ਲੱਗਣਾ, ਰਸਤੇ ਵਿੱਚ ਠਹਿਰਾਓ ਹੋਣਾ, ਵਿਸ਼ਰਾਮ ਕਰਾਂਗੇ। ਅਤੇ ਉੱਥੇ ਦਾ ਬਸ ਉਹ ਤਾਂ ਸੁੱਤੇ ਪਏ ਹੋਣੇ ਆ, ਅਟੈਕ ਕਰਾਂਗੇ ਚਾਹੇ ਦਿਨ ਹੋਵੇ ਚਾਹੇ ਜਦੋਂ ਮਰਜ਼ੀ, ਦੇਖ ਲਓ ਲੰਗਰ ਛੱਕ ਕੇ ਘਰਾੜੇ ਮਾਰਦੇ ਆ, ਗੁਰੂ ਦਾ ਲੰਗਰ ਦੇ ਕੜਾ ਪ੍ਰਸ਼ਾਦ ਭੰਗ ਪਿਆਲੇ ਪੀਂਦੇ ਆ, ਬਸ ਬੋਲੇ ਸੋਹਣੇ ਆ ਸਤਿ ਸ੍ਰੀ ਅਕਾਲ ਦੇ ਜਕਾਰੇ ਲਾਉਂਦੇ, ਬਸ ਆਹੀ ਜੋਸ਼ ਆ ਉਹਨਾਂ ਨੂੰ। ਪਰ ਪਿਆਰੇ ਖਾਲਸਾ ਜੀ, ਇਹ ਜੋਸ਼ ਇਹ ਸੱਚਾ ਹੈ, ਇਹ ਉੱਪਰੋਂ ਉੱਪਰੋਂ ਨਹੀਂ ਹੈ, ਗੁਰੂ ਸਾਹਿਬ ਦੀ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਖਾਲਸੇ ਦਾ ਜਨਮ ਨਹੀਂ ਹੋਇਆ, ਖਾਲਸਾ ਪ੍ਰਗਟ ਹੋਇਆ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਮੌਜ ਆ ਉਸ ਪਰਮਾਤਮਾ ਦੀ। ਆਪਾਂ ਖਾਲਸੇ ਦਾ ਪ੍ਰਗਟ ਦਿਵਸ ਮਨਾਉਂਦੇ ਹਾਂ ਵਿਸਾਖੀ ਨੂੰ, ਜੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਇਕੱਲਾ ਇਕੱਲਾ ਸਿੱਖ ਬਾਜਾਂ ਵਾਲੇ ਗੁਰੂ ਦਾ, ਇਕੱਲਾ ਇਕੱਲਾ ਸਿੱਖ ਲੱਖਾਂ ਹਾਥੀਆਂ ਦਾ ਮੁਕਾਬਲਾ ਕਰ ਸਕਦਾ ਸੀ? ਔਰ ਜਿਹਨਾਂ ਦੇਖੋ ਤੱਕੜੀ ਤੋਲਣ ਵਾਲੇ ਦੇ ਹੱਥ ਮਹਾਰਾਜ ਨੇ ਅਤੇਗ ਫੜਾਤੀ, ਖੰਡੇ ਫੜਾਤੇ, ਕਹਿੰਦੇ ਉੱਠੋ। ਜੇ ਛੇਵੇਂ ਪਾਤਸ਼ਾਹ ਨੇ ਸੰਤ ਸਿਪਾਹੀ ਬਣਾਏ ਤੇ ਬਾਜਾਂ ਵਾਲੇ ਗੁਰੂ ਨੇ ਵੀ ਕਿਰਪਾ ਕੀਤੀ ਹੈ, ਸੰਤ ਸਿਪਾਹੀ ਬਣਾਤੀ ਹੈ। ਗੁਰੂ ਸਾਹਿਬ ਦੇ ਚਾਰ ਪੁੱਤ, ਕਹਿੰਦੇ ਪੰਜਵਾਂ ਪੁੱਤ ਮੇਰਾ ਖਾਲਸਾ ਪੁੱਤ ਹੈ, ਜਿਹੜਾ ਮੇਰਾ ਖਾਲਸਾ ਪੁੱਤ ਹੈ ਇਹ ਮੇਰਾ ਪੁੱਤ ਅਜ਼ਰ ਤੇ ਅਮਰ ਰਹੂਗਾ ਰਹਿੰਦੀ ਦੁਨੀਆਂ ਤੱਕ, ਇਹਨੂੰ ਕੋਈ ਖਤਮ ਵੀ ਨਹੀਂ ਕਰ ਸਕਦਾ। ਨਾ ਤਾਂ ਗੁਰੂ ਸਾਹਿਬ ਦੀ ਸੁਪਰੀਮ ਕੋਰਟ, ਪੰਜ ਪਿਆਰੇ ਸੁਪਰੀਮ ਕੋਰਟ ਆ ਗੁਰੂ ਸਾਹਿਬ ਦੀ, ਇਹ ਪੰਜ ਪਿਆਰੇ। ਦੇਖੋ ਨਗਰ ਕੀਰਤਨ ਜਿੱਥੇ ਵੀ ਹੁੰਦਾ ਹੈ ਉੱਥੇ ਪੰਜ ਪਿਆਰੇ ਅਗਵਾਈ ਕਰਦੇ ਆ, ਨਗਰ ਕੀਰਤਨ ਦੀ ਕਿੱਡਾ ਮਾਣ ਬਖਸ਼ਿਆ, ਉਦੋਂ ਤੋਂ ਲੈ ਕੇ ਹੁਣ ਤੱਕ ਮਾਣ ਮਿਲ ਰਿਹਾ। ਔਰ ਗੁਰੂ ਅਗਵਾਈ ਕਰਦੇ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹਨਾਂ ਦੀ ਛਤਰਛਾਇਆ ਹੇਠ ਪੰਜ ਪਿਆਰੇ ਅਗਵਾਈ ਕਰਦੇ ਆ ਨਗਰ ਕੀਰਤਨ ਵਿੱਚ। ਔਰ ਠਾਠਾਂ ਮਾਰਦਾ ਸਮੁੰਦਰ ਹੁੰਦਾ ਸੰਗਤਾਂ ਦਾ ਇਕੱਠ, ਐਡਾ ਮਾਣ ਬਖਸ਼ਿਸ਼ ਕੀਤਾ ਇਹ ਪੰਜ ਪਿਆਰਿਆਂ ਨੂੰ, ਔਰ ਆਪਣਾ ਪੰਜਵਾਂ ਪੁੱਤਰ ਖਾਲਸੇ। ਇਹਨਾਂ ਨੂੰ ਤਾਂ ਆਏ ਸੀ, ਇਹਨਾਂ ਨੂੰ, ਇਹਨਾਂ ਕੋਲ ਗਲਤ ਧਾਰਨਾ, ਇਹਨਾਂ ਨੂੰ ਆਏ ਸੀ ਵੀ ਅਸੀਂ ਮਾਸ ਮਧਰਾ ਵਗੈਰਾ ਛਕਦੇ ਹਾਂ, ਵੀ ਸਾਰਾ ਕੁਝ ਤਾਕਤ ਸਾਡੇ ਕੋਲ ਹੈ, ਜਾਨਵਰ ਹਲਾ ਕਰਕੇ ਭੁੰਨ ਭੁੰਨ ਕੇ ਛਕੀ ਜਾਂਦੇ ਹੈ, ਉਹਦੇ ਨਾਲ ਤਾਕਤ ਆਉਂਦੀ, ਤਾਕਤ ਉਹਦੇ ਨਾਲ ਨਹੀਂ ਆਉਂਦੀ, ਬੁੱਧੀ ਭ੍ਰਿਸ਼ਟ ਹੁੰਦੀ ਹੈ ਨਸ਼ਾ ਕਰਕੇ, ਕਿਸੇ ਜੀਵ ਹੱਤਿਆ ਕਰਕੇ ਕੁਛ ਵੀ ਕਰਕੇ ਬੁੱਧੀ ਭ੍ਰਿਸ਼ਟ ਹੁੰਦੀ ਹੈ। ਇਹ ਗੁਰੂ ਸਾਹਿਬ ਕਿਰਪਾ ਕਰਦਾ, ਖੰਡੇ ਬਾਟੇ ਦੀ ਪਹੁਲ, ਉਹ ਪੰਜ ਬੂੰਦਾਂ ਅਮਰ ਦੀਆਂ ਛਾਕੇ ਬੰਦਾ ਅਮਰਤ ਹੋ ਜਾਂਦਾ, ਅਮਰਤ। ਜਦੋਂ ਗੁਰੂ ਨੇ ਅਮਰ ਛਕਾਇਆ ਨਾ, ਆ ਰਾਜੇ ਆਏ ਸੀਗੇ ਦੋ ਚਾਰ ਚੈੱਕ ਕਰਨ ਵਾਸਤੇ ਗੁਰੂ ਸਾਹਿਬ ਦੇ ਕੋਲੇ, ਦੇਖਣ ਵਾਸਤੇ ਵੀ ਕੀ ਕੀਤਾ ਇਹਨਾਂ ਨੇ। ਕਹਿੰਦੇ ਅਸੀਂ ਖੰਡੇ ਬਾਟੇ ਦੀ ਪਹੁਲ ਛਕਾਈ ਹੈ, ਦਾਤ ਮਹਿੰਗੀ ਹੈ। ਦੋ ਤਿੰਨ ਰਾਜੇ ਆ ਗਏ ਲੈਣ 'ਚ ਦਰਸ਼ਨ ਕਰਨ ਵਾਸਤੇ, ਗੁਰੂ ਸਾਹਿਬ ਨੇ ਆਵਾਜ਼ ਮਾਰ ਕੇ ਕੋਲੇ ਬਿਠਾ ਲਿਆ ਰਾਜਿਆਂ ਨੂੰ। ਕਹਿੰਦੇ ਰਾਜਿਓ ਕਿਵੇਂ ਆਏ ਹੋ? ਉਹ ਕਹਿੰਦੇ ਜੀ ਸਾਨੂੰ ਪਤਾ ਲੱਗਿਆ ਤੁਸੀਂ ਅੰਮ੍ਰਿਤ ਛਕਾਇਆ, ਇਹ ਕੀ ਦਾਤ ਹੁੰਦੀ ਹੈ? ਮਹਾਰਾਜ ਕਹਿੰਦੇ ਛਕ ਲਓ, ਤੁਸੀਂ ਵੀ ਆ ਜਾਓ, ਤੁਹਾਨੂੰ ਵੀ ਛਕਾ ਦਿੰਦੇ ਹੈ। ਉਹ ਕਹਿੰਦੇ ਜੀ ਅਸੀਂ ਤਾਂ ਉੱਚੀਆਂ ਜਾਤਾਂ ਵਾਲੇ ਹਾਂ, ਸਾਡੇ ਵਾਸਤੇ ਵੱਖਰਾ ਬਾਟਾ ਤਿਆਰ ਕਰਿਓ, ਵੱਖਰਾ ਅੰਮ੍ਰਿਤ ਤਿਆਰ ਹੋਵੇ। ਆ ਤੁਸੀਂ ਤਾਂ ਸਾਰੇ ਕੁਰ ਸਿੰਘਾਂ ਤੇ ਹੈ, ਜਿਹੜੀ ਮਰਜ਼ੀ ਜਾਤ ਦਾ, ਜਿਹੜੇ ਮਰਜ਼ੀ ਧਰਮ ਦਾ, ਜਿਹੜੇ ਮਰਜ਼ੀ ਵਰਨ ਦਾ, ਜਿਹੜਾ ਮਰਜ਼ੀ ਜਿੱਥੋਂ ਆਇਆ, ਕੁਛ ਨਹੀਂ ਪੁੱਛਦੇ, ਚੱਲ ਬਈ ਪਾਲਾ ਕਕਾਰ ਛਕਾ ਦਿੰਦੇ ਅੰਮ੍ਰਿਤ। ਮਹਾਰਾਜ ਕਹਿੰਦੇ ਭੁਲੇਖੇ ਕੱਢ ਦਿਓ, ਇਹ ਤਾਂ ਜਮਾਂ ਹੀ ਨਹੀਂ ਹੋਣਾ ਵੀ ਚਾਹੇ ਜਿੱਡਾ ਮਰਜ਼ੀ ਅਮੀਰ ਆ ਜਾਵੇ, ਚਾਹੇ ਕੋਈ ਵਜ਼ੀਰ ਆ ਜਾਵੇ, ਚਾਹੇ ਛੋਛੋਂ ਵੀ ਵੱਡਾ ਹੋਵੇ, ਚਾਹੇ ਛੋਟਾ ਵੀ ਪਿਓ ਹੋਵੇ। ਮਹਾਰਾਜ ਕਹਿੰਦੇ ਖੰਡੇ ਬਾਟੇ ਦੀ ਪੌਲ, ਚਾਹੇ ਇੱਕੋ ਬਾਟੇ 'ਚੋਂ ਸਭ ਨੂੰ ਛਕਾਈ ਜਾਣੀ, ਇੱਕੋ ਬਾਟ। ਇਹ ਨਹੀਂ ਹੈ ਵੀ ਉੱਚੀਆਂ ਜਾਤਾਂ ਵਾਲੇ ਵਾਸਤੇ ਹੋਰ ਬਾਟਾ ਤਿਆਰ ਕਰ ਦਈਏ, ਨੀਵੀਆਂ ਜਾਤਾਂ, ਉਹ ਜਾਤ ਪਾਤ ਦਾ ਭੇਦ ਦਾ ਖਤਮ ਕੀਤਾ ਅਸੀਂ। ਮਹਾਰਾਜ ਕਹਿੰਦੇ ਸੋਕੋ ਮੰਦਾ ਆਖੀਏ ਜਿੱਤ ਜੰਮੈ ਰਾਜਾਨ, ਕਹਿੰਦੇ ਇਹ ਤਾਂ ਖਤਮ ਕੀਤਾ ਗੁਰੂ ਨਾਨਕ ਮਹਾਰਾਜ ਨੇ। ਕੀ ਲੋੜ ਸੀਗਾ ਮਹਾਰਾਜ ਨੂੰ ਇੰਨੀਆਂ ਉਦਾਸੀਆਂ, ਚਾਰ ਉਦਾਸੀਆਂ ਕੀਤੀਆਂ, ਸਭ ਤੋਂ ਲੰਮਾ ਸਫ਼ਰ ਆ, ਸਭ ਤੋਂ ਲੰਮਾ ਸਫ਼ਰ ਗੁਰੂ ਨਾਨਕ ਮਹਾਰਾਜ ਦਾ। ਨੰਗੇ ਚਰਨੀ ਗਏ, ਕੋਈ ਘੋੜੇ 'ਤੇ ਚੜ੍ਹ ਕੇ ਨਹੀਂ ਗਏ, ਕੋਈ ਟ੍ਰੈਫਿਕ ਦੀ ਸਵਾਰੀ ਨਹੀਂ ਕੀਤੀ ਗਈ, ਨੰਗੇ ਚਰਨੀ ਗਏ। ਇਹ ਆਪਦੇ ਸਾਥੀ ਬਾਲਾ ਅਤੇ ਮਰਦਾਨਾ ਨਾਲ ਲੈ ਕੇ ਲੋਕਾਂ ਨੂੰ ਸਮਝਾਉਣਾ ਕੀਤਾ ਮਹਾਰਾਜ ਨੇ। ਮਾਰਿਆ ਸਿੱਕਾ ਜਗਤ ਵਿੱਚ ਗੁਰੂ ਨਾਨਕ ਨਿਰਮਲ ਪੰਥ ਚਲਾਇਆ। ਕਿਸੇ ਨੇ ਗੁਰੂ ਸਾਹਿਬ ਨੂੰ ਸਵਾਲ ਕੀਤਾ ਨਿਰਮਲ ਦਾ ਹੁੰਦਾ ਅਰਥ ਸ਼ੁੱਧ, ਜਾਂ ਗੁਰੂ ਸਾਹਿਬ ਨੂੰ ਕਹਿੰਦੇ ਆ, ਕਹਿੰਦੇ ਨਿਰਮਲ ਦਾ ਅਰਥ ਤਾਂ ਹੁੰਦਾ ਸ਼ੁੱਧ, ਸਹੀ, ਤੇ ਤੁਹਾਨੂੰ ਸ਼ੁੱਧ ਬੰਦੇ ਕਿੱਥੋਂ ਮਿਲਣਗੇ, ਨਿਰਮਲ ਬੰਦੇ ਕਿੱਥੋਂ ਮਿਲਣਗੇ? ਉਹ ਜਿਹੜਾ ਆਪ ਸਾਜ ਸਕਦਾ, ਪ੍ਰਗਟ ਕਰ ਸਕਦਾ, ਪੈਦਾ ਕਰ ਸਕਦਾ, ਕਿਰਪਾ ਕਰ ਸਕਦਾ, ਉਹਨੂੰ ਸਵਾਲ ਕਰਦੇ ਹੋ ਤੁਸੀਂ ਵੀ ਨਿਰਮਲ ਬੰਦੇ ਕਿੱਥੋਂ ਲਿਆਓਗੇ, ਸ਼ੁੱਧ ਬਿਰਤੀ ਵਾਲੇ ਬੰਦੇ ਕਿੱਥੋਂ ਲਿਆਓਗੇ? 24 ਕੈਰਟ ਜਿਹੜਾ ਸੋਨਾ ਖਰਾ ਸ਼ੁੱਧ, ਉਹ 'ਚ ਖੋਟ ਨਹੀਂ ਪੈਂਦੀ, ਕੋਈ ਮੋਹਰ ਲੱਗਦੀ ਹੈ ਉਹਦੇ ਉੱਪਰ, ਉਹ ਜਿਵੇਂ ਬਣਦਾ ਤੇ ਉਵੇਂ ਵਾਪਸੀ ਉਹ ਬਾਕੀਆਂ ਦੀ ਰੱਤਾ ਮਸ ਰੱਤੀ ਮਸ ਕਾਟ ਕੂਟ ਕੱਟਦੇ ਆ, ਯਾਨੀ ਕਿ ਉਹ ਸ਼ੁੱਧ ਹੈ। ਔਰ ਗੁਰੂ ਨਾਨਕ ਮਹਾਰਾਜ ਸਮਰੱਥ ਉਹਨੇ ਉਹਨਾਂ ਨੇ ਸ਼ੁੱਧ ਬੰਦੇ ਨਿਰਵਲ ਬੰਦੇ ਉਹੋ ਜਿਹੇ ਬਣਾਏ। ਜੇ ਸੱਜਣ ਕੋਲੇ ਗਏ ਉਹ ਗਲਤ ਕੰਮ ਕਰਦਾ ਸੀਗਾ, ਜਦੋਂ ਗੁਰੂ ਸਾਹਿਬ ਮਾੜਿਆਂ ਕੋਲੇ ਗਏ, ਗੁਰੂ ਸਾਹਿਬ ਸੱਜਣ ਕੋਲੇ ਗਏ ਹੈ, ਉਹਨੂੰ ਅਸਲੀ ਅਰਥ ਦੱਸਿਆ ਵੀ ਸੱਜਣ ਤਾਂ ਉਹ ਹੁੰਦਾ ਇੱਕ ਸੱਜਣ, ਉਹ ਦੂਜੇ ਸੱਜਣ ਨੂੰ ਪ੍ਰਭੂ ਨੂੰ ਮਨਾ ਲੈਂਦਾ ਜੇ ਸੱਜਣ ਆਪ ਸਹੀ ਹੋਵੇ ਤਾਂ। ਉਹ ਤੇਰਾ ਨਾਂ ਸੱਜਣਾ ਕੰਮ ਤੂੰ ਠੱਗਾਂ ਵਾਲੇ ਕਰਦਾ। ਜਦੋਂ ਹੁਣ ਗੁਰੂ ਨੇ ਕਿਰਪਾ ਕੀਤੀ ਫਿਰ ਠੱਗ ਤਾਂ ਨਹੀਂ ਰਹਿ ਗਿਆ ਸੀ, ਉਹ ਫਿਰ ਤਾਂ ਬਿਰਤੀ ਉਹਦੀ ਹੋਰ ਹੋ ਗਈ ਆ। ਭੂਮੀਆਂ ਚੋਰ ਕੋਲੇ ਗਏ, ਪਹਿਲਾਂ ਚੋਰ ਸੀ, ਗੁਰੂ ਸਾਹਿਬ ਨੇ ਉਹਦਾ ਮਨ ਹੀ ਬਦਲਤਾ ਕਿਰਪਾ ਕਰਦੀ, ਫਿਰ ਤਾਂ ਉਹਨੂੰ ਚੋਰ ਰਹਿ ਗਿਆ ਸੀ ਉਹ। ਜਾਣੀ ਕਿ ਜਿਹੜਾ ਆਪ ਸਮਰੱਥਾਂ ਦੇ ਸਮਰੱਥ ਹੈ ਉਹਨੂੰ ਉਹਨੂੰ ਕੀ ਮੁਸ਼ਕਲ ਹੈ, ਉਹਨੇ ਤਾਂ ਕਿਰਪਾ ਹੀ ਕਰਨੀ ਆ। ਭਾਂਡੇ ਖਾਲੀ ਸੀਗੇ, ਸਰੀਰ ਰੂਪੀ ਭਾਂਡੇ ਖਾਲੀ, ਇਹ 'ਚ ਬੰਦਗੀ ਦੀ ਦਾਤ ਪਾਈ ਹੈ, ਬੰਦਗੀ ਦੀ ਦਾਤ, ਸੇਵਾ ਦੀ ਦਾਤ, ਸਿਮਰਨ ਦੀ ਦਾਤ, ਸਤਸੰਗ ਦੀ ਦਾਤ ਪਾਈ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਐ ਨਵਾਜੇ ਹੈ, ਪਰ ਦੇਖੋ ਇਹਨਾਂ ਦੇ ਸਿਰ 'ਤੇ ਹੰਕਾਰ ਚੜ੍ਹ ਕੇ ਬੋਲਦਾ। ਮਹਾਰਾਜ ਕਹਿੰਦੇ ਭੁੱਲ ਜਾਓ, ਇਹ ਨਹੀਂ ਹੋ ਸਕਦਾ, ਇੱਕੋ ਬਾਟੇ ਦੇ ਵਿੱਚੋਂ ਉਹੀ ਬਾਣੀ ਅਤੇ ਉਹੀ ਪਾਣੀ, ਜਦੋਂ ਬਾਣੀ ਪੜਾਂਗੇ ਉਹੀ ਪਾਣੀ ਜਲ ਅੰਮ੍ਰਿਤ ਬਣ ਜੂਗਾ, ਜਦੋਂ ਵਿੱਚ ਬਾਣੀ ਦਾ ਕਿਰਪਾ ਹੋਈ ਹੈ। ਮਹਾਰਾਜ ਕਹਿੰਦੇ ਉਹ ਜਦੋਂ ਅੰਮ੍ਰਿਤ ਅੰਦਰ ਜਾਊਗਾ ਨਾ, ਫਿਰ ਜੋਸ਼ ਆਉਂਦਾ, ਜੋਸ਼ ਅੰਮ੍ਰਿਤ ਨਾਲੋਂ ਆੜਾ ਘੱਟ ਦਿਓ, ਪਿੱਛੇ ਮ੍ਰਿਤੂ ਸ਼ਬਦ ਰਹਿ ਜਾਂਦਾ, ਮ੍ਰਿਤੂ ਸ਼ਬਦ ਰਹਿ ਜਾਂਦਾ ਹੈ। ਜਿਹੜਾ ਆਪਣਾ ਅੰਮ੍ਰਿਤ ਨਹੀਂ ਛਕਿਆ, ਮੋਇਆਂ ਦੇ ਸਮਾਨ ਆ, ਮਰਿਆਂ ਦੇ ਸਮਾਨ ਹੈ। ਪਿਆਰੇ ਖਾਲਸਾ ਜੀ, ਇਹ ਗੁਰੂ ਸਾਹਿਬ ਨੇ ਜਿਉਂਦਿਆਂ ਨੂੰ ਹੀ ਅਮਰ ਕੀਤਾ, ਜਿਉਂਦਿਆਂ ਨੂੰ, ਅਤੇ ਇਹਦੇ ਮਨਸੂਬੇ ਕਿਹੜੇ ਹੈ? ਕਹਿੰਦਾ ਜਿਹੜਾ ਮੈਂ ਉਹ ਅਨੰਦਪੁਰ ਦਾ ਕਿਲਾ ਢਾਉਣਾ, ਕਹਿੰਦਾ ਢਾ ਦੇਣਾ ਕਿਲਾ ਮੈਂ, ਕਹਿੰਦਾ ਤਾਂ ਐਡੀ ਗੱਲ ਨਹੀਂ ਕਹੀ ਕਿਸੇ ਨੇ, ਕਹਿੰਦਾ ਮੈਂ ਅਨੰਦਪੁਰ ਦਾ ਕਿਲਾ ਢਾ ਦੂੰਗਾ, ਉੱਥੇ ਮਸੀਤ ਪਾਊਂਗਾ, ਉੱਥੇ ਯਾਲੀ ਦੇ ਨਾਅਰੇ ਲੱਗਣਗੇ, ਔਰ ਪੰਜੇ ਵਕਤ ਮੈਂ ਉੱਥੇ ਨਵਾਜ਼ ਪੜ੍ਹੂੰਗਾ, ਔਰ ਗੁਰੂ ਨੂੰ ਹੱਥ ਕੜੀਆਂ ਲਾ ਕੇ ਤੇਰੇ ਦਰਬਾਰ 'ਚ ਪੇਸ਼ ਕਰੂੰਗਾ। ਉੱਥੋਂ ਯਾਲੀ ਦੇ ਲਾਰੇ ਲਾਉਂਦੇ ਹੋਏ, ਅਲੀ ਅਲੀ ਕਰਦੇ ਹੋਏ ਤੁਰ ਪਏ ਆ ਦਿੱਲੀ ਤੋਂ। ਕਿੱਥੇ ਆਏ? ਅੰਬਾਲੇ ਕੋਲੇ ਆ ਗਏ ਆ। ਅੰਬਾਲੇ ਕੋਲੇ ਖਾਲੀ ਮੈਦਾਨ ਦੇ ਵਿੱਚ ਜਨਰਲ ਸੈਦ ਖਾਂ ਆਪਦੀਆਂ ਫੌਜਾਂ ਨੂੰ ਕਹਿੰਦਾ ਇੱਥੇ ਠਹਿਰਾਓ, ਕਰੋ ਵਿਸ਼ਰਾਮ ਕਰ ਲਓ, ਜਾਵਾਂਗੇ ਆਪਾਂ, ਆਰਾਮ ਕਰ ਲਓ, ਇੱਥੇ ਪ੍ਰਸ਼ਾਦਾ ਤਿਆਰ ਕਰੋ, ਛਕੋ। ਕਹਿੰਦਾ ਮੇਰੀ ਇੱਥੇ ਭੈਣ ਹੈ। ਇਹ ਜਨਰਲ ਸੈਦ ਖਾਂ ਕੌਣ ਸੀ? ਪੀਰ ਬੁੱਧੂ ਸ਼ਾਹ, ਉਹਦੀ ਧਰਮ ਪਤਨੀ ਆ ਨਸੀਰਾ। ਪੀਰ ਬੁੱਧੂ ਸ਼ਾਹ ਨੇ ਬਾਜਾਂ ਵਾਲੇ ਗੁਰੂ ਨੂੰ ਰੱਬ ਮੰਨਿਆ, ਖੁਦਾ ਮੰਨਿਆ। ਦੇਖੋ, ਪੀਰ ਭੀਖਮ ਸ਼ਾਹ ਅਤੇ ਪੀਰ ਬੁੱਧੂ ਸ਼ਾਹ ਦੋਨਾਂ ਨੇ ਰੱਬ ਮੰਨਿਆ ਹੈ ਬਾਜਾਂ ਵਾਲੇ ਗੁਰੂ ਨੂੰ। ਜਦ ਹੁਣ ਉਹ ਭੰਗਾਣੀ ਦੇ ਜੰਗ ਵਿੱਚ 400 ਪਠਾਨ ਕਾਲੇ ਖਾਂ ਵਰਗੇ ਨੇ 400 ਪਠਾਨ ਆਪਦੀ ਜਾਮਣੀ 'ਤੇ ਇਹਨੇ ਭਰਤੀ ਕਰਾਏ ਸੀਗੇ ਪੀਰ ਬੁੱਧੂ ਸ਼ਾਹ ਨੇ। ਮਹਾਰਾਜ ਉਹਨੇ ਕੱਢਤੇ ਔਰੰਗਜ਼ੇਬ ਨੇ, ਤੁਸੀਂ ਭਰਤੀ ਕਰੋ। ਗੁਰੂ ਸਾਹਿਬ ਨੇ ਕਿਹਾ ਵੀ ਇਹ ਮਿੱਥ ਨਹੀਂ ਹਨ ਕਿਸੇ ਦੇ। ਉਹ ਕਹਿੰਦਾ ਮੈਂ ਜਾਮਣੀ ਦਿੰਦਾ, ਆਪਦੀ ਜਾਮਣੀ 'ਤੇ ਭਰਤੀ ਕਰਾਤੇ ਹੈ। ਅਤੇ ਜਦ ਨਾ ਇਹ ਸੱਤ ਰਾਜਿਆਂ ਦੀ ਧਾੜਵੀਆਂ ਦੀ ਬਰਾਤ, ਇਹ ਇਕੱਠੇ ਹੋ ਗਏ ਸੱਤ ਰਾਜੇ, ਆ ਭੀਮ ਚੰਦ ਵਰਗੇ, ਹਰੀਚੰਦ ਹੰਡੂਰੀਆ, ਔਰ ਅਜਮੇਰ ਚੰਦ, ਮੇਦਨੀ ਪ੍ਰਕਾਸ਼, ਇਹੋ ਜਿਹੇ ਸੱਤ ਰਾਜੇ ਇਕੱਠੇ ਹੋ ਗਏ ਹੈ। ਉਹ 400 ਪਠਾਣੇ ਦੇ ਮੁਖੀ ਨੂੰ ਕਹਿੰਦੇ ਨਾ, ਮੁਖੀ ਨੂੰ ਕਹਿੰਦੇ ਹੈ ਹਯਾਤ ਖਾਂ ਅਤੇ ਕਾਲੇ ਖਾਂ, ਉਹਨਾਂ ਨੂੰ ਕਹਿੰਦੇ ਗੱਲ ਸੁਣੋ, ਆਹ ਪਟਨੇ 'ਚ ਧਨ ਦੌਲਤ, ਆਹ ਇਹਦੇ ਪੌਂਟੇ ਵਿੱਚ ਧਨ ਦੌਲਤ ਬਹੁਤ ਹੈ, ਇਹ ਲੁੱਟਾਂਗੇ ਇਹ ਇਲਾਕਾ, ਇਹ ਨਾਹਨ ਦਾ ਇਲਾਕਾ, ਨਾਹਨ ਰਾਜ ਦੀ ਰਿਆਸਤ ਆ ਇਹ, ਜਿੱਥੇ ਮਹਾਰਾਜ ਗਏ ਹੈ। ਕਹਿੰਦੇ ਇਹ ਲੁੱਟਾਂਗੇ, ਅੱਧਾ ਤੁਹਾਡਾ ਅੱਧਾ ਸਾਡਾ, ਆ ਗੁਰੂ ਕੋਲ ਤਾਂ ਗਿਣਤੀ ਦੇ ਸਿੰਘ ਹੈ, ਆ ਜਾਓ ਸਾਡੇ ਵਾਲੇ ਪਾਸੇ ਹੋ ਜਾਓ। ਉਹ ਬਦਲ ਗਏ, ਉਹ ਪਠਾਨ ਬਦਲ ਗਏ ਆ, ਅਤੇ ਬਾਜਾਂ ਵਾਲੇ ਗੁਰੂ ਗੁਰੂ ਗੋਬਿੰਦ ਰਾਏ ਸਨ, ਉਦੋਂ ਨਾ ਚਿੱਠੀ ਲਿਖਦੇ ਹੈ ਸੰਧੌਲੇ ਵਾਲੇ ਪੀਰ ਨੂੰ, ਕੀ ਕਹਿੰਦੇ ਹੈ? ਮਹਾਰਾਜ ਕਹਿੰਦੇ ਲਾ ਲੈਂਦੇ ਨੇ ਸੁੱਖਾਂ ਦੇ ਵਿੱਚ ਸਾਰੇ, ਔਖੀ ਹੈ ਨਿਭਾਉਣੀ ਦੋਸਤਾ। ਉਹ ਤਾਂ ਆਏ ਸੀ ਨਾ ਵੀ ਗੁਰੂ ਕੋਲ ਰਹਿੰਦੇ ਹੈ, ਖਾਣ ਨੂੰ ਵਧੀਆ ਮਿਲੂਗਾ, ਰਹਿਣ ਵਾਸਤੇ ਮਿਲ ਗਿਆ, ਜੇ ਉਹਨੇ ਕੱਢਤੇ ਹੈ ਗੁਰੂ ਸਾਹਿਬ ਤੋਂ ਤਨਖਾਹ ਲਵਾਂਗੇ, ਖਾਣ ਪੀਣ ਵਾਸਤੇ ਵਧੀਆ, ਆਹ ਮਰਜ਼ੀ ਦਾ ਖਾਵਾਂਗੇ, ਮਰਜ਼ੀ ਦਾ ਪੀਵਾਂਗੇ, ਜਦੋਂ ਮਰਜ਼ੀ ਉੱਠਾਂਗੇ, ਮਰਜ਼ੀ ਸੌਵਾਂਗੇ, ਕੋਈ ਨਾ ਕੁਝ ਕਹਿਣ ਵਾਲਾ। ਪਰ ਹੁਣ ਜਦੋਂ ਘੇਰਾ ਪੈ ਗਿਆ ਏ, ਤੇ ਉਹ ਪਿੱਠ ਭਮਾ ਕੇ ਭੱਜ ਗਏ ਹੈ। ਗੁਰੂ ਸਾਹਿਬ ਲਿਖਦੇ ਤੇਰੇ ਪਠਾਨ ਧੋਖਾ ਦੇ ਗਏ। ਤੇ ਪੀਰ ਬੁੱਧੂ ਸ਼ਾਹ ਆਪਦੇ ਚੇਲੇ ਤੇ ਚਾਰ ਪੁੱਤ ਲੈ ਕੇ ਪਹੁੰਚਿਆ ਸੀ, ਚਾਰ ਪੁੱਤ। ਦੇਖੋ ਗੁਰੂ ਸਾਹਿਬ ਕੀ ਨਹੀਂ ਕਰ ਸਕਦਾ, ਲਾਲ ਚੰਦ ਹਲਵਾਈ ਦੇ ਖੁਰਚਨੇ ਨੂੰ ਗਰਨੇਟ ਬਣਾਤਾ ਉੱਥੇ ਭੰਗਾਣੀ ਦੀ ਜੰਗ ਵਿੱਚ। ਮਹਾਰਾਜ ਨੇ ਲਾਲ ਚੰਦ ਹਲਵਾਈ ਕਹਿੰਦਾ ਜੀ ਮੇਰੇ ਕੋਲ ਤਾਂ ਖੁਰਚਨਾ ਹੀ ਹੈ, ਮੈਂ ਤਾਂ ਲੰਗਰ ਬਣਾਉਣਾ ਇਹਦੇ ਨਾਲ, ਹਲਵਾਈ ਕਹਿੰਦਾ। ਮਹਾਰਾਜ ਕਹਿੰਦੇ ਤੇਰਾ ਇਹੀ ਗਰਨੇਟ ਬਣ ਜੂ, ਉਹ ਖੁਰਚਨੇ ਸਿਰ ਭੰਨੇ ਹੋਣੇ,
1: ਫਿਰ ਮਹੰਤ ਕਿਰਪਾਲ ਦਾਸ ਉਹ ਹੇਰਾਂ ਵਾਲਾ ਮਹੰਤ ਆ ਗਿਆ, ਉਹ ਕਹਿੰਦੇ ਮੇਰੇ ਕੋਲ ਤਾਂ ਮਤਹਿਰ ਹੈ। ਮਤਹਿਰ ਕਹਿੰਦੇ ਘੋਟਣੇ ਨੂੰ ਵੱਡਾ ਸਾਰਾ ਘੋਟਣਾ ਚੱਕੀ ਫਿਰਦਾ। ਉਹ ਕਹਿੰਦਾ ਮਹਾਰਾਜ ਮੇਰੇ ਤਾਂ ਇਹਨੂੰ ਗਰਨੇਡ ਬਣਾ ਦੋ ਘੋਟਣੇ ਨੂੰ, ਕਿਰਪਾ ਕਰੋ। ਮਹਾਰਾਜ ਨੇ ਕਿਰਪਾ ਕਰਤੀ ਹੈ, ਉਹਨੇ ਘੋਟਣਾ ਲੈ ਕੇ ਮਹੰਤ ਕਿਰਪਾਲ ਦਾਸ ਹੇਰਾਂ ਵਾਲੇ ਨੇ ਘੋਟਣੇ ਸਿਰ ਭੰਨੇ ਸਿਰ ਜ਼ਾਲਮਾਂ ਦੇ। ਕੀ ਨਹੀਂ ਕਰ ਸਕਦਾ ਗੁਰੂ ਸਾਹਿਬ ਲਾਲ ਚੰਦ ਹਲਵਾਈ ਮਹੰਤ ਕਿਰਪਾਲ ਦਾਸ ਹੇਰਾਂ ਵਾਲਾ। ਔਰ ਉਸ ਜੰਗ ਵਿੱਚ ਦੋ ਪੁੱਤਰ ਸ਼ਹੀਦ ਹੋ ਗਏ ਸੀਗੇ ਇਹਦੇ, ਪੀਰ ਬੁੱਧੂ ਸ਼ਾਹ ਦੇ। ਗੁਰੂ ਸਾਹਿਬ ਨੇ ਸਨਮਾਨ ਕਰਤਾ ਉਹਦਾ। ਮਹਾਰਾਜ ਕਹਿੰਦੇ ਜਿਹੜਾ ਮੈਂ ਕੰਮ ਕਰਨਾ ਸੀ ਨਾ, ਮੈਂ ਕੰਮ ਕਰਨਾ ਸੀ, ਮੈਥੋਂ ਪਹਿਲਾਂ ਤੂੰ ਕਰ ਗਿਆ। ਆਏ ਸਨਮਾਨ ਉਹਨੇ ਰੱਬ ਮੰਨਿਆ, ਖੁਦਾ ਮੰਨਿਆ, ਉਹਦਾ ਇਹ ਸਾਲਾ ਇਹਦੀ ਭੈਣਾਂ ਨਸੀਰਾਂ। ਇਹ ਕਹਿੰਦਾ ਤੁਸੀਂ ਇੱਥੇ ਰਹੋ, ਤੁਸੀਂ ਇੱਥੇ ਰਹੋ, ਮੈਂ ਆਪਦੀ ਭੈਣ ਦੇ ਕੋਲੇ ਜਾਇਆ ਵਾਂ ਤੇ ਭੈਣ ਨੂੰ ਮਿਲਿਆ ਵਾਂ, ਉਹਨੂੰ ਮੈਂ ਖੁਸ਼ਖਬਰੀ ਦੇ ਕੇ ਆਉਣਾ ਕਿ ਮੈਂ ਆਪਣੇ ਭਾਣਜਿਆਂ ਦੀ ਮੌਤ ਦਾ ਬਦਲਾ ਲੈਣ ਵਾਸਤੇ ਜਾ ਰਿਹਾ ਏ। ਲੋਕ ਕਹਿੰਦਾ ਚੱਲ ਮਣਾ ਮਿਲੀਏ ਨਸੀਰਾ ਭੈਣ ਨੂੰ, ਅੰਬਾਲੇ ਦੇ ਕੋਲੇ ਸੰਢੌਰਾ ਪਿੰਡ ਹੈ, ਸੰਢੌਰਾ ਪਿੰਡ ਪੀਰ ਬੁੱਧੂ ਸ਼ਾਹ ਦਾ। ਆਪਦੀ ਸੈਨਾ ਨੂੰ ਕਹਿੰਦਾ ਇੱਥੇ ਠਹਿਰਾਓ ਕਰੋ, ਮੈਂ ਆਪਣੀ ਭੈਣ ਕੋਲੇ ਜਾਂਦਾ, ਭੈਣ ਨੂੰ ਖੁਸ਼ਖਬਰੀ ਦੇ ਕੇ ਆਉਣਾ ਏ, ਜਿਵੇਂ ਆਪਣੀ ਭੈਣ ਨਸੀਰਾਂ ਨੂੰ ਮਿਲਣ ਵਾਸਤੇ ਜਾਂਦਾ ਮੇਰੇ ਸਾਥ।

ਆਪਣੀ ਭੈਣ ਨੂੰ ਸੰਢੋਰੇ ਮਿਲ ਜਾਂਦਾ, ਆਪਣੀ ਫੌਜ ਨੂੰ ਕਹਿੰਦਾ ਇੱਥੇ ਵਿਸ਼ਰਾਮ ਕਰੋ, ਮੈਂ ਭੈਣ ਨੂੰ ਖੁਸ਼ੀ ਦਾ ਸੁਨੇਹਾ ਦਿਆਂ ਵਾਂ ਵੀ ਮੈਂ ਆਪਣੇ ਭਾਣਜਿਆਂ ਦੀ ਮੌਤ ਦਾ ਬਦਲਾ ਲੈਣ ਵਾਸਤੇ ਜਾ ਰਿਹਾ। ਜਦ ਉਹ ਗਿਆ ਘੋੜਾ ਬੰਨਿਆ ਉਹਨੇ ਅਤੇ ਆਪਦੀ ਭੈਣ ਨੂੰ ਮਿਲਦਾ, ਹੁਣ ਜੰਗੀ ਵਰਦੀ ਪਾਈ ਆ ਉਹਦੇ, ਭੈਣ ਭਰਾ ਦਾ ਮੇਲ ਹੁੰਦਾ, ਦੋਵੇਂ ਜਾਣੇ ਮਿਲਦੇ ਆ। ਭੈਣ ਨਸੀਰਾਂ ਕਹਿੰਦੀ, ਵੀਰਾ ਕਿੱਧਰ ਚੱਲਿਆ ਏ, ਇਕੱਲਾ ਹੀ ਆਇਆ, ਬਾਕੀ ਕਿੱਥੇ ਤੇਰੇ ਨਾਲ, ਆ ਤੇਰੇ ਤਾਂ ਵਰਦੀ ਪਾਈ ਆ ਜਿਵੇਂ ਕਿਤੇ ਜੰਗ ਨੂੰ ਜਾ ਰਿਹਾ ਹੋਵੇਂ। ਉਹ ਕਹਿੰਦਾ, ਹਾਂ ਭੈਣੇ ਮੈਂ ਜੰਗ ਨੂੰ ਹੀ ਜਾ ਰਿਹਾ ਏ, ਕਿਹਦੇ ਨਾਲ ਜੰਗ ਕਰਨ ਚੱਲਿਆ? ਉਹ ਕਹਿੰਦਾ, ਭੈਣੇ ਮੈਂ ਤੈਨੂੰ ਖੁਸ਼ਖਬਰੀ ਦੇਣ ਵਾਸਤੇ ਆਇਆ ਏ। ਨਸੀਰਾ ਕਹਿੰਦੀ, ਕਾਹਦੀ ਖੁਸ਼ਖਬਰੀ? ਕਹਿੰਦਾ, ਨਾ ਜਿਹੜਾ ਜਿਹਨੂੰ ਤੁਸੀਂ ਰੱਬ ਮੰਨੀ ਬੈਠੇ ਹੋ ਰੱਬ, ਆ ਤੇਰੇ ਰੱਬ ਦੇ ਨਾਲ ਮੈਂ ਨਾ ਜੰਗ ਕਰਨ ਚੱਲਿਆ, ਆਨੰਦਪੁਰ ਚੱਲਿਆ, ਮੇਰੇ ਦੋ ਭਾਣ ਜੇ ਖਤਮ ਕਰਾਤੇ, ਤੁਸੀਂ ਮਰਵਾ ਬੈਠੇ ਹੋ ਉਹਦੇ ਪਿੱਛੇ ਲੱਗ ਕੇ, ਆਪਦੇ ਪੁੱਤ ਮਰਾ ਲਏ, ਹੁਣ ਆਪਾਂ ਦੋਨੇ ਭੈਣ ਭਾਈ ਹੈ, ਇੱਕੋ ਮਾਂ ਦੇ ਪੇਟੋਂ ਜਨਮ ਲਿਆ, ਦੁਬਾਰਾ ਕੀ ਵਧਾਉਣਾ ਕਿ ਨਹੀਂ ਆਉਣਾ? ਇਹ ਗੂੜਾ ਪ੍ਰੇਮ ਹੈ ਭੈਣਾਂ ਅਤੇ ਭਾਈਆਂ ਦਾ। ਦੁਨੀਆਂ 'ਤੇ ਰਿਸ਼ਤੇ ਨਾਤੇ ਰਿਸ਼ਤਿਆਂ ਦੀ ਥੋੜ ਨਾ, ਭੈਣਾਂ ਅਤੇ ਭਾਈਆਂ ਵਰਗਾ ਰਿਸ਼ਤਾ ਕੋਈ ਹੋਰ ਨਾ। ਭੈਣ ਦੇਖੋ ਬਚਪਨ ਦਾ ਸਮਾਂ ਇਕੱਠੇ ਖੇਡਦੇ ਆ, ਚਾਹੇ ਭੈਣ ਵਿਆਹੀ ਜਾਵੇ, ਸਹੁਰੇ ਘਰੇ ਚਲੀ ਜਾਵੇ, ਚਾਹੇ ਉਹਦੇ ਵੀ ਬੱਚੇ ਹੋ ਜਾਣ, ਗਾਂ ਬੱਚੇ ਵੀ ਵਿਆਹੀ ਜਾਣ, ਪਰ ਫਿਰ ਵੀ ਭੈਣ ਪੇਕਿਆਂ ਦੀ ਸੁੱਖ ਮੰਗਦੀ ਹੈ ਕਿ ਮੇਰਾ ਭਰਾ ਏ, ਮੇਰਾ ਭਤੀਜਾ ਏ, ਉਦੋਂ ਠੰਡਾ ਬੁੱਲਾ ਆਵੇ ਮਹਾਰਾਜ ਮੇਰੇ ਪੇਕਿਆਂ ਵਾਲੇ ਪਾਸੇ, ਸੁੱਖ ਮੰਗਦੀ ਹੈ। ਇੱਕ ਧੀ ਦੇਖੋ ਦੋ ਘਰਾਂ ਦੀ ਸੁੱਖ ਮੰਗਦੀ ਹੈ, ਵਿਆਹੀ ਜਾਣ ਤੋਂ ਬਾਅਦ, ਇੱਕ ਪੇਕਿਆਂ ਦੀ, ਇੱਕ ਸਹੁਰਿਆਂ ਦੀ। ਸੋ ਪਿਆਰੇ ਖਾਲਸਾ ਜੀ, ਉਹ ਕਹਿੰਦਾ, ਭੈਣ ਇੱਕ ਉਹ ਮਾਂ ਦੀ ਕੁੱਖ ਚੋਂ ਜਨਮ ਲਿਆ ਆਪਾਂ, ਤੂੰ ਮੇਰੀ ਭੈਣ ਹੈ, ਪਰ ਮੈਂ ਤੈਨੂੰ ਖੁਸ਼ੀ ਦੇਣ ਵਾਸਤੇ ਚੱਲਿਆ। ਇਹ ਹੁਣ ਝੂਠ ਬੋਲਦਾ, ਹੁਣ ਸੱਚ ਹੈ, ਸੱਚ ਤੇ ਝੂਠ ਦਾ ਕੋਈ ਮੁਕਾਬਲਾ ਨਹੀਂ ਹੈ, ਹੰਕਾਰ ਬੋਲ ਰਿਹਾ ਉਹਨੂੰ, ਹੰਕਾਰ ਹੈ। ਸੱਚ ਕੀ ਕਹਿੰਦਾ? ਭੈਣ ਨਸੀਰਾ ਸੱਚ ਬੋਲੂ, ਕਹਿੰਦੀ ਕਲੰਗੀ ਧਰ ਦੇ ਨਾਲ ਸੈਦ ਖਾਂ ਲੜਿਆ ਨਹੀਂ ਜਾਣਾ, ਉਹ ਆਮ ਨਹੀਂ ਹੈ, ਤੁਸੀਂ ਤਾਂ ਆਮ ਸਮਝੀ ਬੈਠੇ ਹੋ ਉਹਨੂੰ, ਉਹ ਖੁਦਾ ਰੱਬ ਹੈ। ਤੇਰੇ ਭਨੋਈਏ ਪੀਰ ਬੁੱਧੂ ਸ਼ਾਹ ਨੇ ਸਜਦਾ ਕਰਿਆ, ਪੀਰ ਬੁੱਧੂ ਸ਼ਾਹ ਹਰੇਕ ਨੂੰ ਨਹੀਂ ਸਜਦਾ ਕਰਦਾ, ਹਰੇਕ ਨੂੰ ਨਹੀਂ ਖੁਦਾ ਮੰਨਿਆ ਹੋਣਾ, ਹਰੇਕ ਨੂੰ ਅੱਲਾ ਨਹੀਂ ਕਿਹਾ, ਰੱਬ ਨਹੀਂ ਕਿਹਾ, ਜੇ ਕੁਛ ਦੇਖਿਆ ਤਾਂ ਹੀ ਰੱਬ ਮੰਨਿਆ ਉਹਨੂੰ ਖੁਦਾ। ਮੁਰਜਾ ਇੱਥੋਂ ਹੀ, ਮੈਂ ਆਪਦੇ ਜਿਹੜੇ ਮੇਰੇ ਪੁੱਤ ਖਤਮ ਹੋ ਗਏ ਹੈ, ਸ਼ਹੀਦ ਹੋ ਗਏ ਹੈ, ਗੁਰੂ ਨੇ ਦਿੱਤੇ ਸੀਗੇ, ਮੈਂ ਲੇਖੇ ਲਾ ਤੇ, ਮਰਨਾ ਤਾਂ ਹੈ ਹੀ ਹੈ, ਉਹ ਗੁਰੂ ਦੀ ਖਾਤਰ ਮਰ ਗਏ, ਅਜ਼ਰ ਅਮਰ ਹੋ ਗਏ, ਜਸ ਕੀਰਤੀ ਹੋਊਗਾ, ਮੈਂ ਉਹ ਭੁੱਲ ਜੂ, ਪਰ ਜੇ ਅੰਮਾ ਜਾਏ ਵੀਰਾ ਤੈਨੂੰ ਕੁਝ ਹੋ ਗਿਆ, ਮੈਂ ਤੇਰਾ ਕੰਮ ਕਿੱਥੋਂ ਭੁਲਾਉਂਗੀ, ਤੂੰ ਇੱਥੋਂ ਹੀ ਵਾਪਸ ਹੋ ਜਾ, ਇੱਥੋਂ ਹੀ ਮੈਂ ਅਰਦਾਸ ਕਰ ਦਿੰਦੀ ਹਾਂ, ਇੱਥੋਂ ਹੀ ਮਾਫ਼ੀ ਮੰਗ ਲੈਂਦੇ ਹਾਂ। ਉਹ ਤਾਂ ਪੱਤੇ ਪੱਤੇ ਵਿੱਚ ਜਰੇ ਜਰੇ ਵਿੱਚ ਉਹਦਾ ਵਾਸ ਆ, ਸਾਰੇ ਪਾਸੇ ਉਹ ਵੱਸਦਾ ਹੈ। ਹੱਥੀ ਭੈਣ ਮੇਰੀ ਜਿਹੜੀ ਤੇਰੇ ਰੱਬ ਨੂੰ ਮੈਂ ਲਿਆਉਂ ਬੰਨ ਕੇ, ਨਸੀਦਿਆਂ ਤਾਂ ਕਹਿੰਦੀ ਹੈ ਵੀ ਤੂੰ ਮੁੜ ਜਾ, ਅਤੇ ਹੁਣ ਹੰਕਾਰ ਭਰੇ ਸ਼ਬਦ ਕਹਿੰਦਾ ਏ, ਕਹਿੰਦਾ ਤੇਰੀ ਮੱਥ 'ਤੇ ਪੜਦਾ ਪੈ ਗਿਆ, ਤੂੰ ਆਪਦੇ ਪੁੱਤਾਂ ਦੀ ਮੌਤ ਭੁੱਲ ਗਈ ਹੈ, ਪਰ ਮੈਨੂੰ ਆਪ ਪੁੱਤਾਂ ਨਾਲ ਭਾਣਜੇ ਪਿਆਰੇ ਹੁੰਦੇ ਹੈ। ਕਹਿੰਦਾ ਮੈਨੂੰ ਮੇਰੇ ਭਾਣਜੇ ਪਿਆਰੇ ਹੈ, ਮੈਂ ਆਨੰਦਪੁਰ ਦਾ ਕਿਲਾ ਢਾਉਣਾ, ਉੱਥੇ ਮਸੀਤ ਪਾਉਣੀ ਹੈ, ਉੱਥੇ ਪੰਜ ਨਵਾਜ਼ਾਂ ਪੜ੍ਹਨੀਆਂ। ਜਿਵੇਂ ਹੰਕਾਰ ਭਰੇ ਸ਼ਬਦ ਆਪਣੀ ਭੈਣ ਨਸੀਆਂ ਨੂੰ ਕਹਿੰਦਾ।

ਇਤਿਹਾਸ 3-4 ਸਾਡਾ ਸ਼ਾਮਾਂ ਹੈ, ਉਦੋਂ ਬਾਕੀ ਦਾ ਇਤਿਹਾਸ ਉਦੋਂ ਸਰਵਣ ਕਰਾਵਾਂਗੇ। ਹੁਣ ਬੱਚਿਆਂ ਵੱਲੋਂ ਕੀਰਤਨ 1 ਘੰਟੇ ਵਾਸਤੇ ਉਹ ਹਾਜ਼ਰੀ ਭਰਨਗੇ। ਬਹੁਤ ਬਹੁਤ ਧੰਨਵਾਦ, ਤੁਸੀਂ ਮਾਇਆ ਰੂਪੀ ਸ਼ੀਵਰ ਬਖਸ਼ਿਆ, ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ। ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ 2-3 ਬੇਨਤੀਆਂ ਹਨ। ਸੰਥਿਆ ਕਲਾਸ 1 ਸਤੰਬਰ ਸ਼ਾਮ ਤੋਂ ਹਰ ਰੋਜ਼ ਹੀ ਰੋਜ਼ਾਨਾ ਸੋਮਵਾਰ ਤੋਂ ਵੀਰਵਾਰ ਤੱਕ ਸ਼ਾਮ ਨੂੰ 7 ਤੋਂ 8 ਵਜੇ ਤੱਕ ਹੁੰਦੀ ਹੈ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਹੈ। ਦਸਤਾਰ ਸਿਖਲਾਈ ਹਰ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਹੁੰਦਾ ਹੈ। ਇਹ ਬੇਨਤੀਆਂ ਹਨ। ਅਤੇ ਸਾਡੀ ਜੋ ਅੱਜ ਦੀ ਹਾਜ਼ਰੀ ਹੈ ਇਸ ਸਥਾਨ 'ਤੇ 1 ਦੁਪਹਿਰੇ 1 ਰਾਤ ਨੂੰ ਹੈ, ਅਤੇ ਕੱਲ੍ਹ ਨੂੰ ਅਸੀਂ ਆਪਣਾ ਅਗਲੇ ਪੜਾਅ ਵੱਲ ਰਵਾਨਾ ਹੋ ਜਾਣਾ ਹੈ। ਸਾਰੀ ਪ੍ਰਬੰਧਕ ਕਮੇਟੀ, ਸਾਰੀ ਗੁਰਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜਸ ਕੀਰਤੀ ਕਰਦਿਆਂ ਗੁਰੂ ਸਾਹਿਬ ਦੇ ਗੁਣ ਗਾਉਂਦਿਆਂ ਬਿੰਦ ਭੁੱਲਾਂ ਹੋ ਜਾਂਦੀਆਂ। ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਵਿੱਚ ਸਮਝ ਕੇ ਖਿਮਾ ਕਰਿਓ। ਆਓ ਅਗਲੇ ਸਮੇਂ ਵਾਸਤੇ ਬੱਚਿਆਂ ਪਾਸੋਂ ਆਪਾਂ ਸ਼ਬਦ ਗੀਤ ਸਰਵਣ ਕਰਦੇ ਹਾਂ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸੋ ਇੰਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ, ਆਪ ਗੁਰੂ ਕੀ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਬਖਸ਼ ਲੈਣਾ। ਸੋ ਆਓ ਅਗਲੇ ਸਮੇਂ ਵਾਸਤੇ ਢਾਡੀ ਜਿੱਥੇ ਪਾਸੋਂ ਢਾਡੀ ਵਾਰਾਂ ਸਰਵਣ ਕਰਕੇ ਗੁਰੂ ਜਸ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਰੀ ਗੁਰ ਸੰਗਤਾਂਤਾ ਦੇ ਯੋਗ ਹੈ ਜੋ ਵੀਕਐਂਡ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਹਫ਼ਤਾਵਾਰੀ ਸਮਾਗਮ ਹੋ ਰਹੇ ਹੈ, ਤੁਸੀਂ ਸ਼ਮੂਲੀਅਤ ਕਰ ਰਹੇ ਹੋ। ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਸਾਡੇ ਤੋਂ ਪਹਿਲਾਂ ਤੁਸੀਂ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰੇ ਹੈ। ਗੁਰ ਇਤਿਹਾਸ ਵਿੱਚੋਂ ਚੰਦ ਸਮਾਂ ਅਸੀਂ ਆਪ ਗੁਰਸੰਗਤ ਦੇ ਦਰਸ਼ਨ ਕਰਨੇ ਹੈ, ਤਵੱਜੋ ਦਿਓ, ਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੱਖਣ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਕਿਸੇ ਦੀ ਬੁਲਾਈ ਹੋਈ ਫਤਿਹ ਨੂੰ ਬੁਲਾਵੇ ਜਾਂ ਪ੍ਰਵਾਨ ਕਰੇ, ਉਹਦੇ ਹਿਰਦੇ ਦਾ ਸ਼ੀਸ਼ਾ ਇੱਕ ਭਾਵਨਾ ਦਾ ਉਗੜ ਕੇ ਸਾਹਮਣੇ ਆ ਜਾਂਦਾ ਹੈ। ਸਤਿਗੁਰਾਂ ਨੇ ਸਾਨੂੰ ਇੱਕ ਪ੍ਰੇਮ ਦੀ ਡੋਰ ਵਿੱਚ ਬੰਨਿਆ। ਗੁਰਬਾਣੀ ਕਹਿੰਦੀ ਜਿਨ ਪ੍ਰੇਮ ਕੀਓ ਤਿਨ ਹੀ ਪਰਬ ਪਾਇਓ। ਦੇਖੋ ਪ੍ਰੇਮ ਸਾਰੇ ਹੀ ਅਸੀਂ ਕਰਦੇ ਹਾਂ ਗੁਰੂ ਦੇ ਨਾਲ। ਜੇ ਸਾਡੇ ਦੁਨਿਆਵੀ ਪ੍ਰੇਮ ਹੈ, ਰਿਸ਼ਤੇਦਾਰੀ ਵਿੱਚ ਅਸੀਂ ਵਿਚਰਦੇ ਹਾਂ, ਤੇ ਸਾਡਾ ਜੋ ਅਤਿ ਪ੍ਰੇਮ ਹੈ, ਸੱਚਾ ਤੇ ਸੁੱਚਾ ਪ੍ਰੇਮ ਆ, ਸਾਡੇ ਗੁਰੂ ਦੇ ਮੁਬਾਰਕ ਚਾਨਾਂ ਦੇ ਨਾਲ ਹੈ। ਹਰੇਕ ਸਿੱਖ ਦਾ ਪ੍ਰੇਮ ਹੈ, ਕੋਈ ਕਹਿੰਦਾ ਮੇਰਾ ਜ਼ਿਆਦਾ ਪ੍ਰੇਮ ਹੈ, ਕੋਈ ਕਹਿੰਦਾ ਮੇਰਾ ਪ੍ਰੇਮ ਹੈ। ਜਿਹੜਾ ਪ੍ਰੇਮ ਹੈ ਇਸ ਦੇ ਅੰਦਾਜ਼ੇ ਨਹੀਂ ਲਗਾਏ ਜਾ ਸਕਦੇ, ਇਹਦੀ ਪਮਾਇਸ਼ ਨਹੀਂ ਹੋ ਸਕਦੀ ਵੀ ਕਿਹੜੇ ਸਿੱਖ ਦਾ ਗੁਰੂ ਨਾਲ ਕਿੰਨਾ ਪ੍ਰੇਮ ਹੈ। ਪ੍ਰੇਮ ਸਾਰਿਆਂ ਦਾ ਹੀ ਹੈ, ਕਈ ਉੱਤੋਂ ਕਰਦਾ, ਕਈ ਅੰਦਰੋਂ ਕਰਦਾ, ਕਈ ਬਾਹਰੋਂ ਕਰਦੇ ਆ। ਗੁਰੂ ਤਾਂ ਜਾਣਦਾ ਹੈ, ਗੁਰੂ ਦੇ ਦਰ ਤੇ ਜੋ ਹਨ ਨਾ ਜਿਹੜੀਆਂ ਫਾਰਮੈਲਟੀਆਂ ਹਨ, ਵੀ ਦਿਖਾਵਾ ਹੈ, ਦਿਖਾਵਾ ਨਹੀਂ ਚੱਲਦਾ। ਗੁਰੂ ਨੂੰ ਤਾਂ ਪਤਾ ਹੈ। ਦੇਖੋ ਇੱਕ ਵਾਰ ਭਗਵਾਨ ਦਾ ਨਾਮ ਲਈਏ ਕੀਤੇ ਕੋਟ ਪਰਾਹ ਦਾ ਨਾਸ਼ ਹੋਵੇ। ਇੱਕ ਵਾਰੀ ਚਾਹੇ ਸੱਚੇ ਮਨੋਂ ਆਪਾਂ ਜਦੋਂ ਗੁਰੂ ਦਾ ਨਾਮ ਜਪਦੇ ਹਾਂ, ਵੈਰ ਵਿਰੋਧ ਨਾ ਹੋਵੇ, ਦੂਈ ਦੁਆਸ਼ ਭਾਵਨਾ ਇਹੋ ਜਿਹੀ ਨਾ ਹੋਵੇ, ਕੋਈ ਹੀਨ ਭਾਵਨਾ ਨਾ ਹੋਵੇ, ਕਿਸੇ ਪ੍ਰਤੀ ਇਹੋ ਜਿਹਾ ਮਾੜਾ ਵਰਤਾਓ ਨਾ ਕਰੀਏ ਵੀ ਜਿਹੜਾ ਠੇਸ ਲੱਗੇ ਕਿਸੇ ਦੇ ਹਿਰਦੇ ਨੂੰ, ਕਿਉਂਕਿ ਹਰ ਹਿਰਦੇ ਵਿੱਚ ਗੁਰੂ ਸਾਹਿਬ ਆਪ ਵੱਸਦੇ ਹੈ। ਸਰਬੱਤ ਦਾ ਭਲਾ ਉਹੀ ਮੰਗਦਾ ਜਿਹਦੇ ਉੱਪਰ ਬੜੀ ਅਪਾਰ ਬਖਸ਼ ਕਿਰਪਾ ਹੁੰਦੀ ਹੈ। ਦੇਖੋ ਜਿਹੜਾ ਸਿੱਖ ਬਾਣੀ ਤੇ ਬਾਣੀ ਦਾ ਧਾਰਨੀ ਹੈ, ਗੁਰੂ ਦੇ ਮੁਬਾਰਕ ਚਾਨਣ ਨਾਲ ਜੁੜਿਆ ਹੋਇਆ ਏ, ਨਾਨਕ ਨਾਮ ਜਿਸ ਹਿਰਦੇ ਅੰਦਰ ਗੁਰੂ ਨਾਨਕ ਮਹਾਰਾਜ ਦੀ ਬਾਣੀ ਦਾ ਬੀਜ ਹੈ, ਨਾਮ ਜਪਦਾ ਹੈ, ਉਹਦੀ ਵੱਖਰੀ ਹੀ ਗੱਲ ਹੋਣੀ ਹੈ, ਗੁਰਮੁਖ ਤੇ ਮਨਮੁਖ। ਦੇਖੋ ਇੱਕ ਹੁਣ ਗੁਰੂ ਵਾਲਾ ਉਹਦੇ ਬਾਣਾ ਪਾਇਆ ਹੋਇਆ, ਗੁਰੂ ਵਾਲਾ ਖੰਡੇ ਬਾਟੇ ਦੀ ਪਹੁੰਚ ਸਕੀ ਹੈ, ਵਧੀਆ ਵਸਤਰ ਪਾ ਕੇ ਗੁਰੂ ਦੇ ਮੁਬਾਰਕ ਚਾਨਣ 'ਚ ਰੋਜ਼ ਆਉਂਦਾ, ਨਿਤਨੇਮ ਬਣਿਆ ਹੋਇਆ ਉਹਦਾ। ਤੁਹਾਡੇ ਵਿੱਚੋਂ ਵੀ ਇਹੋ ਜਿਹੇ ਗੁਰਸਿੱਖ ਮਾਈਆਂ ਬੀਬੀਆਂ ਜਾਂ ਗੁਰਮੁਖ ਹੋਣਗੇ ਜੋ ਰੋਜ਼ ਆਉਂਦੇ ਆ ਨਿੱਤਾਂ ਪ੍ਰਤੀ ਸੇਵਾ ਕਰਨ ਵਾਸਤੇ। ਸੋ ਪਿਆਰੇ ਖਾਲਸਾ ਜੀ, ਉਹ ਗੁਰਮੁਖ ਜੋ ਜਨ ਹੈ, ਜਨ ਕਹਿੰਦੇ ਸੇਵਕ ਨੂੰ, ਗੁਰਮੁਖ ਜਨ ਹੀ ਬਣਨਾ ਬਹੁਤ ਔਖਾ ਹੈ। ਤੇ ਐਂ ਜਦੋਂ ਗੁਰੂ ਕਿਰਪਾ ਕਰਦਾ, ਉਹ ਗੁਰਮੁਖ ਪਿਆਰਾ ਗੁਰੂ ਦੇ ਦਰ ਤੇ ਆਉਂਦਾ ਹੈ। ਦੇਖਣ ਵਾਲੇ ਜਿਨ੍ਹਾਂ ਦੀ ਮਾੜੀ ਸੋਚ ਹੈ, ਮਾੜਾ ਤੱਕਣਾ, ਮਾੜਾ ਵੇਖਣਾ ਹੈ, ਉਹ ਬਿਉਂਤ ਬਣਾਉਂਦੇ ਆ, ਮਨਮੁੱਖਾਂ ਦਾ ਟੋਲਾ ਬੈਠਾ ਹੋਇਆ ਵੀ ਇਹ ਵਧੀਆ ਕੱਪੜੇ ਪਾ ਕੇ ਰੋਜ਼ ਜਾਂਦਾ ਗੁਰੂ ਦੇ ਦਰ ਤੇ, ਇਹਨੂੰ ਉੱਥੋਂ ਹਟਾਓ, ਆਪਦੇ ਨਾਲ ਰਲਾਓ, ਆਪਦੀ ਜਮਾਤ 'ਚ ਰਲਾਓ, ਜਿਹੜੇ ਆਪਾਂ ਕੰਮ ਕਰਦੇ ਉਹੀ ਇਹ ਤੋਂ ਕਰਾਈਏ, ਚੰਗੇ ਪਾਸੇ ਕਿਉਂ ਤੁਰ ਪਿਆ। ਸੈਂਕੜੇ ਮਨਮੁੱਖ ਵੀ ਪੂਰੀ ਵਾਹ ਲਾ ਲੈਣ, ਜ਼ੋਰ ਲਾ ਲੈਣ, ਇੱਕ ਗੁਰਮੁੱਖ ਦਾ ਮਨ ਨਹੀਂ ਪਟ ਸਕਦੇ, ਉਹਨੂੰ ਮਾਰਕ ਤੋਂ ਹਿਲਾ ਨਹੀਂ ਸਕਦੇ, ਜਿਹਦੇ ਉੱਪਰ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਹੈ। ਹਾਂ, ਇੱਕ ਗੁਰਮੁਖ ਜਨ ਜੋ ਗੁਰੂ ਦੀ ਅਪਾਰ ਬਖਸ਼ਿਸ਼ ਕਿਰਪਾ ਹੈ, ਉਹ ਸੈਂਕੜੇ ਮਨਮੁੱਖਾਂ ਨੂੰ ਪ੍ਰਮਾਣ ਦੇ ਕੇ ਗੁਰੂ ਵਾਲੇ ਪਾਸੇ ਲਿਆਊਗਾ। ਉਹ ਮਨਮੁੱਖੋ, ਭਲਿਓ ਪੁਰਸ਼ੋ, ਤੁਸੀਂ ਇੱਥੇ ਬੈਠੇ ਕੀ ਕਰਦੇ ਹੋ? ਮਾੜੀ ਸੋਚ ਛੱਡੋ, ਮਾੜਾ ਰਾਹ ਛੱਡੋ, ਸੱਚ ਦੇ ਰਾਹ ਤੇ ਆਓ। ਆਹ ਜਿਹੜੀਆਂ ਬਣਤਾਂ ਬਣਾਉਂਦੇ ਹੋ, ਕਿਸੇ ਨੂੰ ਦੁੱਖ ਦੇ ਕੇ, ਕਿਸੇ ਨੂੰ ਘਾਟਾ ਨੁਕਸਾਨ ਪਹੁੰਚਾ ਕੇ, ਕੋਈ ਨਹੀਂ ਸੁਖੀ ਹੋਇਆ ਹੈ। ਤੁਸੀਂ ਇਹੋ ਜਿਹੀਆਂ ਬਣਤਾਂ ਬਣਾਉਂਦੇ ਹੋ, ਇਹ ਰਾਹ ਛੱਡੋ, ਆਓ ਗੁਰੂ ਵਾਲਾ ਰਾਹ ਅਪਣਾਓ, ਸੱਚ ਦਾ ਮਾਰਗ, ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ। ਸੱਚ ਦੇ ਰਾਹ ਦੀ ਖਾਸੀਅਤ ਇਹ ਆ ਵੀ ਇੱਕ ਤਾਂ ਇੱਥੇ ਭੀੜ ਨਹੀਂ ਹੁੰਦੀ ਸੱਚ ਦੇ ਮਾਰਗ ਦੀ, ਔਰ ਇੱਕ ਜਸ ਕੀਰਤੀ ਹੁੰਦੀ, ਲੋਕ ਕਰਦੇ ਆ, ਜਦੋਂ ਆਪਾਂ ਗੁਰੂ ਨਾਲ ਜੋੜਾਂਗੇ ਨਾ, ਫਿਰ ਲੋਕ ਜਸ ਕੀਰਤੀ ਗਾਦੇ, ਫਲਾਨਿਆਂ ਦਾ ਲੜਕਾ, ਫਲਾਨੇ ਦਾ ਪੋਤਾ, ਫਲਾਨੇ ਦਾ ਦੋਹਤਾ, ਫਲਾਨੇ ਦਾ ਭਤੀਜਾ, ਫਲਾਨੇ ਦਾ ਭਾਣਜਾ, ਕਹਿਣਗੇ ਵੀ ਬੜਾ ਵਧੀਆ ਸਿੱਖ ਹੈ ਇਹ ਜੋ ਗੁਰੂ ਦੇ ਚਾਨਣ ਨਾਲ ਜੁੜਿਆ ਹੋਇਆ ਹੈ। ਇਹ ਸਭ ਬਾਣੀ ਦਾ ਪ੍ਰਤਾਪ ਹੈ, ਨਾਨਕ ਨਾਮ ਚੜ੍ਹਦੀ ਕਲਾ। ਨਾਮ ਜਪਣ ਵਾਲਿਆਂ ਦੀ ਹਮੇਸ਼ਾ ਹੀ ਚੜ੍ਹਦੀ ਕਲਾ ਹੁੰਦੀ ਹੈ। ਜਿਹੜਾ ਭਜਨੀਕ ਪੁਰਸ਼ ਹੈ, ਨਿਤਨੇਮੀ ਹੈ, ਨੇਮੀ ਹੈ ਪੱਕਾ, ਉਹਦੇ ਉੱਪਰ ਬੜੀ ਅਪਾਰ ਬਖਸ਼, ਉਹ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹੂਗਾ। ਫਿਰ ਤੇਰੇ ਭਾਣੇ, ਫਿਰ ਉਹ ਭਾਣਾ ਵੀ ਮੰਨੂਗਾ। ਇਹ ਨਹੀਂ ਹੈ ਵੀ ਜੇ ਉਹਨੂੰ ਕੋਈ ਨੁਕਸਾਨ ਹੋ ਗਿਆ ਜਾਂ ਘਰ ਦਾ ਜੀ ਚਲਿਆ ਗਿਆ ਜਾਂ ਕੋਈ ਗੱਲ ਹੋਰ ਬਣ ਗਈ, ਉਹ ਤਾਨੇ ਨਹੀਂ ਦੇਊਗਾ ਰੱਬ ਨੂੰ ਵੀ ਤੁਸੀਂ ਮੇਰਾ ਹੀ ਨੁਕਸਾਨ ਕਿਉਂ ਕੀਤਾ, ਮਹਾਰਾਜ ਇੰਨੀ ਦੁਨੀਆਂ ਆ, ਇੰਨੇ ਲੋਕ ਵੱਸਦੇ ਆ, ਹੋਰ ਨਹੀਂ ਤੁਹਾਨੂੰ ਦਿਸੇ, ਇਹ ਤੁਸੀਂ ਮੇਰੇ ਨਾਲ ਐਂ ਕਿਉਂ ਕੀਤੀ ਹੈ? ਉਹ ਕਹੂਗਾ ਠੀਕ ਹੈ, ਜੇ ਸਾਡੇ ਗੁਰਾਂ ਨੇ ਭਾਣੇ ਮੰਨੇ, ਤਤਕ ਤਵੀਆਂ ਦੇ ਬੈਠੇ ਹੈ, ਤੇ ਅਸੀਂ ਵੀ ਉਹਨਾਂ ਦੇ ਧੀਆਂ ਪੁੱਤਰ ਹਾਂ, ਗੁਰੂ ਦੇ ਦੱਸੇ ਹੋਏ ਮਾਰਗ ਦੇ ਚੱਲਦੇ ਹਾਂ। ਔਰ ਭਾਣਾ ਮੰਨਣਾ ਹਰੇਕ ਸਿੱਖ ਦਾ ਫਰਜ਼ ਹੈ, ਤੇਰੇ ਭਾਣੇ। ਜਦੋਂ ਆਹ ਭਾਣਾ ਮੰਨਣਾ ਆ ਗਿਆ, ਫਿਰ ਸਰਬੱਤ ਦਾ ਭਲਾ ਵੀ ਮੰਗੂਗਾ ਉਹ ਸਿੱਖ। ਮਹਾਰਾਜਾ,
जिस तरह तुम साडे ते कृपा की है मैनू नवाजिया है सारिया ते कृपा कर दो। जे बिगड़ी बन जावे मेरी की घट जू दस तेरा, घूमन घेरी विच गोते लावा कर दे दूर हनेरा, चमन प्यार दा खिलिया तू पत झड़ लियावी ना, दर तेरे ते आ गए तू ठकरावी ना। महाराज थोड़ा सच्चा सुचा द्वार है, बड़े आसरे तके है, बड़े सहारे तके है, बड़े थां धक्के खाधे है, तुरे फिरदे रहे हैं, जिथे दस पई उथे जाते रहे हैं। महाराज इस पासे मूह होया ही नहीं, हुंदा भी नहीं है। जे गुरु कृपा ना ना करे तो चंगे पासे मूह हुंदा ही नहीं है। होर पासे जाना होवे आवाज मार ले, टाइम मिल जू आज ही जावांगे। ते चंगे पासे गुरु की कृपा तो बिना मूह नहीं हुंदा। जदों गुरु अपार बख्श कृपा करता ना फिर तो अनहद वाजे वजदे ही है। फिर जो नितनेम करना फिर अलार्म लाउण दी लोड़ नहीं है, फिर तो वह टाइम वह खुंझल नहीं दिंदा। महाराज आप हलूणा दे के ठाउंदा वी आवो सिख सतगुर के प्यारे हो, गावो सच्ची बाणी, बाणी तां गावो गुरु करी बाणी आ सर बाणी वी उठ उठ बेटा उठ। फिर तां गुरु साहब आप अपार बख्श कृपा करदे है। जाल जरा नहीं वी आस नहीं जिंदगी दी, लम्मे रखदा मना विचार एवें, साढ़े तीन हथ भूमि अखीर तेरी, फिर रचदा महल मनार एवें, खाकी बंदिया खाक समा जाना, फिर करदा खुदी हंकार एवें, मड़ आना नहीं हथ दरबार सिंह गया जन्म अमोलक हार एवें। जरा मनुखा दे ही है बार बार तो मिलनी नहीं है, पता नहीं किन्नी बारी मात लोग ते आए होवांगे ते किन्नी बारी गए होवांगे। मानस जन्म दुलंब है होए न बारंग बार, असी महल मनारे उसारदे हां, बणत बनाउणे है, माफ करियो गुरु दे चरणां च बैठे होवांगे, ध्यान ही किते होर चलिया जाऊगा। जिहड़ा मन है वह एहो जे महल उसारूगा, एहो जी बणत बनाऊगा, एहो जिहियां विवंतां बनाऊगा, एहो जिहियां गुंदां गुंदूगा, किसे ने सोचियां नहीं होणियां है। मन मैंगल मस्ताना हाथी की तरह है, मन ही किसी के काबू आया। हाँ जिन्होंने गुरु को समर्पित करता है भी मन तन धन तेरा, मन भी तेरा तन भी तेरा, सब दुनिया का धन भी तेरा, जे कर ले प्रवान। जे बात ही है जिम्मे उ क्या ना भी जे तस नजर ना आई तो बात ना पूछ है कि जे गुरु की नज़र थले नहीं ना आया किसी ने बात नहीं पूछनी है। हुण दुनियावी के तौर पर देखते हैं मापे सारी केयर देखभाल करते दे बच्चों की, मापिया बिना कोई नहीं पुछता है, कोई देखभाल नहीं करता है, चाहे लख हो रिश्तेदार हो। इस तरह साढ़े सतगुर है, सिखा सहारा गुरु का है, गुरु कृपा करता। गुरबाणी कहती गुरु गुरु गुर करमन मोर, गुरु बिना मैं ना ही होर, गुरु तो बिना सिख का जीवन तिरग है। लो गुरु साहब ने कृपा की वो गाथा जो दुपहरे दवान सजा से सुबह आरंभिया उसे तोड़ने का यत्न करते हैं। एक बार सारी संगत कहो सतनाम श्री वाहे गुरु। बाजा वाले सतगुरु ने हुण नैणा का तीर मारना, नैणा का आ प्यारे नजर ते कृपा होनी है। देखो कि अहंकारी सैद खां जिहड़ा दिल्ली तो कसमां खा के तुरिया है भी मैं आनंदपुर के किले नूं ढाउणा, उत्थे मसीत पाउणी है, सिंघ दे गुरु नूं जाउंदे नूं चाहे हथ कड़ियां ला के दिल्ली दरबार च पेश करना, औरंगजेब दे कोलों इनाम पाउणे है, क्योंकि उहनूं किसे ने चुक देती सी भी तेरे भाणजे खत्म होए है, तूं अपने भाणजिआं दी मौत दा बदला लै खां, बाकी तां हार मन्नगे नाले मरतबे होर मिलणगे, अहुदे मिलणगे, इनाम मिलणगे। उह खड़ा हो गया उत्थों, तुर पिया उत्थों, तुरिया इह फौज लै के 10,000 मुकाबला करन वास्ते रब नाल टक्कर लाउण चलिया। मत ते पड़दा तां पहलां ही पिया है, बाकी जे होर नहीं उठा तूं क्यों उठदा है, उहनूं चुक देती, चुक बड़ी माड़ी है। वह हुण जो तुर पिया ना अंबाले कोले, उन्हें ठहराओ किया फौज नूं, कहिंदा इत्थे तुसीं ठहराओ करो, मेरी भैण संडौरे दी, मैं उहदी भैण नूं मिलिया वां, भैण नसीरा उहदी भैण, पीर बुद्धू शाह उहदी पत्नी भैण नसीरा, ते नसीरा दा इह भरा है सैद खां। सैद खां दे जंगी वर्दी पाई है, जंगी वर्दी जदों पाई है, जंगी वर्दी पाई है ते उहदी भैण नूं मिलण वास्ते जांदा है। उहदी भैण कहिंदी वीरा आ तेरे वर्दी पाई है, कुदे कोई जंग लगी है। वह कहिंदा हाँ भैने जंग लगी है, जंग लगी नहीं, जंग लाउण भी चलिया तो खत्म भी मैं करनी, आरंभनी भी मैं ही है तो खत्म भी मैं करनी है। वह भैन कहिंदी किहदे नाल जंग लगाउण चलिया, कहिंदा ओह सिखां दा गुरु आनंदपुर साहब आनंदपुर नूं ढाउण चलिया, ते जिहनूं तूं रब कहिंदी रब कहिंदी है, तेरे रब नूं हथ कड़ियां ला के मैं दिल्ली दरबार च पेश करना, भाणजिआं दी मौत दा बदला लैणा, कहिंदा मैं। नसीरा कहिंदी वीरा मैं अपने जिहड़े पुत मेरे खत्म हो गए ने मैं करवाण करते गुरु तों,
ਤੇਰੇ ਭਣੋਈਏ ਨੇ ਮੇਰੇ ਪਤੀ ਪੀਰ ਬੁੱਧੂ ਸ਼ਾਹ ਨੇ ਰੱਬ ਮੰਨਿਆ, ਖੁਦਾ ਮੰਨਿਆ ਬਾਜਾਂ ਵਾਲੇ ਗੁਰੂ ਨੂੰ, ਮੈਂ ਭੁੱਲ ਗਈ ਹਾਂ। ਪਰ ਆਪਾਂ ਦੋਨਾਂ ਨੇ ਇੱਕੋ ਮਾਂ ਦੀ ਕੁੱਖੋਂ ਜਨਮ ਲਿਆ ਏ, ਜੇ ਤੈਨੂੰ ਕੁਝ ਹੋ ਗਿਆ ਮੈਥੋਂ ਭੁੱਲਿਆ ਨਹੀਂ ਜਾਣਾ ਵੀਰਾ, ਤੂੰ ਇੱਥੋਂ ਹੀ ਮੁੜ ਜਾ, ਇੱਥੋਂ ਹੀ ਵਾਪਸ ਮੁੜ ਜਾ। ਮੈਂ ਇੱਥੋਂ ਅਰਦਾਸ ਕਰ ਦਿੰਦੀ ਹਾਂ ਬਾਜਾਂ ਵਾਲੇ ਗੁਰੂ ਨੂੰ ਵੀ ਮੇਰਾ ਜਿਹੜਾ ਭਰਾ ਅਨਭੋਲ ਹੈ ਇਹ ਗਲਤੀ ਹੋ ਗਈ, ਇੱਥੋਂ ਇਹ ਗਲਤੀ ਕੀਤੀ ਇਹਨੇ ਜਿਹੜਾ ਤੁਹਾਡੇ ਨਾਲ ਲੜਨ ਵਾਸਤੇ ਆ ਗਿਆ, ਫੌਜ ਆਪੇ ਜਾਵੜੂ, ਜਦ ਕਮਾਂਡਰ ਹੀ ਚਲਿਆ ਗਿਆ ਤਾਂ ਫੌਜ ਆਪੇ ਆਪੇ ਚਲੀ ਜਾਊਗੀ, ਤੂੰ ਇੱਥੋਂ ਹੀ ਮੁੜ ਜਾ। ਉਹ ਕਹਿੰਦਾ, ਉਹਨੂੰ ਕ੍ਰੋਧ ਹੋ ਗਿਆ ਸਾਹਿਦਬਾਨ ਖਾਨ ਨੂੰ, ਕਹਿੰਦਾ ਹੈ ਦੱਸ ਭੋਲਾ, ਮੈਨੂੰ ਕਹਿੰਦੀ ਤੂੰ ਭੋਲੀਆਂ ਗੱਲਾਂ ਤੂੰ ਕਰਦੀ ਹੈ, ਜਿਹਨੂੰ ਤੂੰ ਰੱਬ ਕਹਿੰਦੀ, ਰੱਬ ਕਹਿੰਦੀ ਤੇਰੇ ਰੱਬ ਨੂੰ ਮੈਂ ਹੱਥ ਕੜੀਆਂ ਲਾ ਕੇ ਮੈਂ ਲੈ ਕੇ ਜਾਊਂਗਾ ਦਿੱਲੀ, ਤੇ ਆਨੰਦਪੁਰ ਦਾ ਕਿਲਾ ਮੈਂ ਢਾ ਦੇਣਾ ਹੈ, ਸਾਰੇ ਸਿੱਖਾਂ ਨੂੰ ਖਤਮ ਕਰ ਦੇਣਾ ਹੈ, ਉੱਥੇ ਮੈਂ ਮਸੀਤ ਪਾਊਂਗਾ, ਪੰਜ ਨਵਾਜ਼ਾਂ ਮੈਂ ਉੱਥੇ ਪੜੂੰਗਾ। ਇੱਕ ਹੰਕਾਰ ਭਰੇ ਸ਼ਬਦ ਸੈਦ ਖਾਂ ਆਪਣੀ ਭੈਣ ਨਸੀਰਾਂ ਨੂੰ ਸੁਣੋ ਭਲਾ ਬਈ, ਇਉਂ ਕਹਿੰਦਾ।

ਹੁਣ ਭੈਣ ਨਸੀਰਾ ਹੁਣੀ ਤਾਂ ਰੱਬ ਮੰਨਦੇ ਆ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਖੁਦ ਖੁਦਾ ਮੰਨਦੇ ਆ, ਸਿਜਦਾ ਕੀਤਾ। ਪੀਰ ਬੁੱਧੂ ਸ਼ਾਹ ਨੇ ਉਹ ਕਹਿੰਦੀ, ਵੀਰਾ ਦੋ ਪੁੱਤਰ ਮੈਂ ਮਰਵਾਏ ਨਹੀਂ, ਮੈਂ ਕੁਰਬਾਨ ਕੀਤੇ ਆ, ਔਰ ਗੁਰੂ ਦੀ ਅਮਾਨਤ ਹੈ, ਉਸ ਅੱਲਾ ਖੁਦਾ ਰੱਬ ਨੇ ਜੇ ਸਾਨੂੰ ਬਖਸ਼ਿਆ, ਜਾਣਾ ਤਾਂ ਹੈ ਹੀ ਹੈ ਮਾਤ ਲੋਕ ਤੋਂ, ਜਾਣਾ ਤਾਂ ਸਭ ਨੇ ਹੀ ਹੈ।

ਪਰ ਮੈਂ ਲੇਖੇ ਲਾਤੇ ਗੁਰੂ ਦੀ ਖਾਤਰ। ਦੇਖੋ ਆਉਣ ਜਾਣ ਦੀਆਂ, ਅਜੇ ਆਪਾਂ ਮਾਤ ਲੋਕ ਤੇ ਆਏ ਹਾਂ ਤਾਂ ਜਾਣਾ ਵੀ ਹੈ, ਜਨਮ ਹੈ ਤਾਂ ਮੌਤ ਹੈ, ਦਿਨ ਹੈ ਤਾਂ ਰਾਤ ਹੈ, ਅਮੀਰ ਹੈ ਤਾਂ ਗਰੀਬ ਹੈ, ਊਚ ਹੈ ਨੀਚ ਹੈ, ਯਾਨੀ ਕਿ ਦੋ ਪਹਿਲੂ ਉਸ ਭਗਵਾਨ ਨੇ ਰਚੇ ਹੋਏ ਹੈ। ਉਸ ਮਰਨੇ ਤੋਂ ਪਹਿਲਾਂ ਮਰ ਲਾ, ਇੱਕ ਤਾਂ ਸਮਾਂ ਮਿਥਿਆ ਹੈ ਅਸੀਂ ਜਾਣਾ, ਬਸ ਇੱਕ ਉਸ ਮਰਨ ਤੋਂ ਪਹਿਲਾਂ ਗੁਰੂ ਦੀ ਖਾਤਰ ਮਰਨਾ ਪੈਂਦਾ ਹੈ। ਉਹ ਸਿੱਖ ਆ, ਉਹ ਸੇਵਕ, ਉਹ ਜਨ ਆ, ਉਹ ਗੁਰੂ ਦੇ ਗੁਰਸਿੱਖ ਆ, ਗੁਰੂ ਦੀ ਰਜਾ ਵਿੱਚ ਰਾਜੀ ਰਹਿੰਦੇ ਵੀ ਜੋ ਗੁਰੂ ਨੇ ਕੀਤਾ ਮਹਾਰਾਜ ਉਹ ਵੀ ਠੀਕ ਹੈ, ਜੋ ਤੁਸੀਂ ਕਰ ਰਹੇ ਹੋ ਉਹ ਵੀ ਠੀਕ ਹੈ, ਜੋ ਅੱਗੇ ਹੋਊਗਾ ਉਹ ਵੀ ਠੀਕ ਹੈ, ਉਹਦੀ ਰਜਾ ਵਿੱਚ। ਗੁਰੂ ਨੇ ਸਾਨੂੰ ਆਪਣੀ ਰਜਾ ਵਿੱਚ ਰਹਿਣਾ ਹੀ ਸਿਖਾਇਆ ਹੈ, ਕਿਉਂਕਿ ਕਿੰਨੀਆਂ ਕੁਰਬਾਨੀਆਂ ਹੋਈਆਂ ਹਨ, ਬਹਾਦਰ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਗੁਰੂ ਦੇ ਸਿੰਘਾਂ ਦੀਆਂ ਕੁਰਬਾਨੀਆਂ, 9.25 ਸਾਲ ਦੇ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਆਪਣੇ ਪਿਤਾ ਨੂੰ ਆਪਣੇ ਹੱਥੀਂ ਤੋਰਿਆ ਹੈ ਭਲਾਈ ਕਰਨ ਵਾਸਤੇ। ਉਹ ਜਿਹੜੇ ਹਿੰਦੂ ਆਏ ਸੀ, ਵਿਪਰ ਆਏ ਸੀ, ਉਹਨਾਂ ਦੇ ਧਰਮ ਨੂੰ ਖਤਰਾ ਹੈ, ਹਿੰਦੂਆਂ ਦਾ ਧਰਮ ਬਚਾਉਣ ਵਾਸਤੇ ਮਹਾਰਾਜ ਨੇ ਆਪਣੇ ਪਿਤਾ ਨੂੰ ਤੋਰਿਆ, ਔਰ 3 ਸਿੱਖ ਨਾਲ ਗਏ, ਹੁਣ ਤਾਂ 5 ਗਏ ਸੀਗੇ, ਪਰ 3 ਦੀ ਸ਼ਹਾਦਤ ਹੋਈ ਹੈ, ਅਤੇ ਉੱਥੇ ਜੇਲ੍ਹ ਵਿੱਚ ਬੈਠਿਆਂ ਨੇ ਮਹਾਰਾਜ ਨੇ 9ਵੇਂ ਪਾਤਸ਼ਾਹ ਨੇ ਬਾਣੀ ਦੇ ਜੋ ਭੋਗ ਦੇ ਸਲੋਕ ਲਿਖਿਆ, ਜੈ ਜਵੰਤੀ ਰਾਗ ਉਹ ਲਿਖਿਆ ਹੈ, ਅਤੇ ਉਹ ਬਾਣੀ ਭਾਈ ਜੇਤੇ ਦੇ ਸਪੁਰਦ ਕੀਤੀ ਹੈ। ਦੇਖੋ ਮਹਾਨ ਕੁਰਬਾਨੀਆਂ ਹਨ ਗੁਰੂ ਸਾਹਿਬ ਦੀਆਂ। ਤੇ ਜਦੋਂ ਆਏ ਪੀਰ ਬੁੱਧੂ ਸ਼ਾਹ ਦੇ 2 ਪੁੱਤਰ ਸ਼ਹਾਦਤਾਂ ਜਾਂ ਪੀ ਕੇ ਗੁਰੂ ਸਾਹਿਬ ਨੇ ਉਹਦਾ ਸਨਮਾਨ ਕੀਤਾ, ਸਤਿਕਾਰ ਕੀਤਾ ਹੈ, ਵੀ ਜਿਹੜਾ ਕਾਰਜ ਅਸੀਂ ਪਹਿਲਾਂ ਕਰਨਾ ਸੀ ਨਾ ਸਾਥੋਂ ਪਹਿਲਾਂ ਤੂੰ ਕਰ ਗਿਆ, ਤੂੰ ਆਪਦੇ 2 ਪੁੱਤ ਕੁਰਬਾਨ ਕਰਤੇ, ਗੁਰੂ ਨੇ ਤਾਂ ਮਾਣ ਬਖਸ਼ਿਸ਼ ਕੀਤਾ ਹੈ। ਹੈ ਤਾਂ ਇਹ ਜੀਵਨ ਔਖੀ ਘੱਟ ਹੀ ਹੈ, ਤੂੰ ਫਿਰ ਪਿੱਛੋਂ ਪਛਤਾਏਗਾ, ਜੀਵਨ ਦਾ ਆਨੰਦ ਫਿਰ ਮਿਲੂ ਜਦ ਜਾਂਦਾ ਹੀ ਮਰ ਜਾਏਗਾ, ਜਾਂਦੇ ਮਰਨਾ ਪੈਂਦਾ, ਸਿੱਖ ਬਣਨ ਲਈ ਤੁਰਨਾ ਪੈਂਦਾ ਨੰਗੀਆਂ ਧਾਰਾਂ ਤੇ। ਇਹ ਨਹੀਂ ਹੈ ਜਿਵੇਂ 5 ਸਾਲ ਦਾ ਬੱਚਾ ਆਇਆ ਸੀਗਾ ਜੋਗਾ ਮਹਾਰਾਜ ਦੇ ਕੋਲੇ, ਕਹਿੰਦਾ ਜੀ ਮੇਰਾ ਨਾਮ ਵੀ ਜੋਗਾ ਤਾਂ ਮੈਂ ਅੱਜ ਤੋਂ ਹਾਂ ਵੀ ਤੁਹਾਡੇ ਜੋਗਾ, ਤੁਹਾਡੇ 4 ਪੁੱਤ ਹੈ, 5ਵਾਂ ਪੁੱਤ ਮੈਨੂੰ ਆਪਦਾ ਬਣਾ ਲਓ, ਔਰ ਮੈਨੂੰ ਅਮਰ ਛਕਾਓ, ਖੰਡੇ ਬਾਟੇ ਦੀ ਪਹੁਲ ਛਕਾਓ, ਔਰ ਨਿਤਨੇਮੀਆਂ ਬਾਣੀ ਸਿਖਾਓ, ਮੇਰੇ ਤੇ ਕਿਰਪਾ ਕਰੋ, ਤੀਰ ਤਲਵਾਰ ਕਿਵੇਂ ਚਲਾਉਣਾ, ਕਿਵੇਂ ਵਾਰ ਰੋਕਣਾ, ਹਰੇਕ ਕਲਾ ਚ ਨਿਪੁੰਨ ਕਰ ਦੋ ਜਿਵੇਂ ਦੂਜਿਆਂ ਨੂੰ ਕੀਤਾ ਹੋਇਆ। ਬਾਜਾਂ ਵਾਲੇ ਗੁਰੂ ਕਹਿੰਦੇ ਉਹ ਬੱਚੇ, ਉਹ ਬੇਟਾ, ਉਹ ਪੁੱਤਰਾ, ਗੱਲ ਕਹਿਣੀ ਬਹੁਤ ਸੌਖੀ ਆ, ਉਹ ਤੇ ਪਹਿਰਾ ਦੇਣਾ ਉਦੋਂ ਵੀ ਔਖਾ, ਬੜੇ ਆਏ ਖੱਬੀ ਖਾਣ, ਬਹੁਤ ਆਏ ਸਾਡੇ ਕੋਲੇ ਵੀ ਮੇਰੇ ਪੁੱਤ ਬਾਨੂੰ ਸਾਰੇ ਫਿਰਦੇ ਆ, ਪਰ ਬੇਟਾ ਗੱਲ ਕਹਿਣੀ ਸੌਖੀ ਆ, ਉਹ ਤੇ ਪਹਿਰਾ ਦੇਣਾ ਉਦੋਂ ਵੀ ਔਖਾ, ਸਤਿਗੁਰ ਦਾ ਬਾਨਾ ਔਖਾ, ਜਾਉਂਦੇ ਮਰ ਜਾਈਦਾ, ਬਹੁਤ ਔਖਾ, ਸਾਰੀ ਜ਼ਿੰਦਗੀਆਂ ਲੱਗ ਜਾਂਦੀਆਂ ਜ਼ਿੰਦਗੀਆਂ ਜੇ ਗੁਰੂ ਦਾ ਬਾਨਾ ਹੋਵੇ ਤਾਂ। ਪੇਪਰ ਪੈਂਦੇ ਆ ਬੇਟਾ, ਜਦ ਜੰਗ ਦੇ ਮੈਦਾਨਾਂ ਵਿੱਚ ਤੀਰਾਂ ਦੀ ਵਰਖਾ ਹੋਊਗੀ, ਤੀਰ ਚੱਲਣਗੇ, ਲੋਹੇ ਨਾਲ ਲੋਹਾ ਟਕਰਾਊਗਾ, ਆ ਗੋਲੀਆਂ ਚੱਲਣਗੀਆਂ, ਗੋਲੀਆਂ ਦਾ ਮੀਂਹ ਵਰਨਾ ਹੈ, ਉਦੋਂ ਤੈਨੂੰ ਬੇਬੇ ਬਾਪੂ ਮਾਤਾ ਪਿਤਾ ਯਾਦ ਆਉਣਗੇ, ਹੁਣੇ ਵਗ ਜਾ ਗੁਰੂ ਦੇ ਘਰ ਰਹਿ ਕੇ, ਜਿਹੜਾ ਗੁਰੂ ਦਾ ਲੰਗਰ ਆ ਉਹੀ ਛਕਣਾ ਪੈਣਾ, ਕੋਈ ਸਪੈਸ਼ਲ ਭੋਜਨ ਤੇਰੇ ਵਾਸਤੇ ਨਹੀਂ ਮਿਲਣਾ, ਕਈ ਵਾਰੀ ਭੁੱਖੇ ਵੀ ਰਹਿਣਾ ਪੈਣਾ, ਹੁਣ ਤੈਨੂੰ ਸਮਝਾਉਣਾ, ਜਾ ਵਗ ਜਾ ਬੇਟਾ, ਇਹ ਬਚਪਨ ਦਾ ਸਮਾਂ ਹੋਰ ਹੁੰਦਾ ਹੈ, ਗਾਂਹ ਪਤਾ ਲੱਗਦਾ ਹੈ। ਮਹਾਰਾਜ ਉਸ ਬੱਚੇ ਵਿੱਚ ਦੀ ਸਭ ਨੂੰ ਸਮਝਾਉਣਾ ਕਰਦੇ ਹੈ, ਪਰ ਜਿਵੇਂ ਕਹਿੰਦੇ ਬੱਚੇ ਦੀ ਜਿੱਦ ਹੁੰਦੀ ਆ, ਹੱਠ ਹੁੰਦਾ ਹੱਠ, ਉਹ ਕਹਿੰਦਾ ਨਹੀਂ ਮਾਰ ਮੇਰੇ ਤੇ ਕਿਰਪਾ ਕਰੋ, ਗੁਰੂ ਸਾਹਿਬ ਨੇ ਕਿਰਪਾ ਕੀਤੀ, ਆਪਣਾ ਪਾਵਨ ਸਥਾਨ ਤੇ ਰੱਖਿਆ ਵੀ ਹੈ ਔਰ ਨਵਾਜਿਆ ਵੀ ਹੈ ਗੁਰੂ ਸਾਹਿਬ ਨੇ, ਇਹ ਵੀ ਨਹੀਂ ਨਵਾਜਿਆ, ਨਵਾਜਿਆ ਵੀ ਹੈ, ਔਰ ਫਿਰ ਪੇਪਰ ਵੀ ਪਿਆ ਤੇ ਪੇਪਰ ਦੇ ਵਿੱਚੋਂ ਆਪ ਹੀ ਉਹਨੂੰ ਕੱਢਿਆ ਹੈ, ਕਿਉਂਕਿ ਇਹ ਭਗਤੀ ਹੋਵੇ, ਸੂਰਮੰਗਤੀ ਹੈ, ਕੋਈ ਵੀ ਹੈ, ਇਹਦੇ ਵਿੱਚ ਪੇਪਰ ਪੈਂਦੇ ਹੈ, ਦੁਨਿਆਵੀ ਪੇਪਰਾਂ ਵਿੱਚ ਚਾਹੇ ਕੋਈ ਸਿਫਾਰਿਸ਼ ਨਾ ਜਾਂ ਨਕਲ ਮਾਰ ਕੇ ਪਾਸ ਹੋ ਸਕਦਾ, ਪਰ ਜੋ ਗੁਰਸਿੱਖੀ ਦੇ ਸਕੂਲ ਵਾਲੇ ਪੇਪਰ ਹੈ ਇਹ 'ਚ ਕੋਈ ਨਕਲ ਨਹੀਂ ਚੱਲਦੀ, ਕੋਈ ਸਿਫਾਰਿਸ਼ ਨਹੀਂ ਚੱਲਦੀ, ਇਹ ਤਾਂ ਅਪੀਲ ਤੇ ਅਰਦਾਸ ਹੀ ਹੁੰਦੀ ਹੈ। ਮਹਾਰਾਜਾ ਤੁਹਾਡੇ ਪੇਪਰ ਪਾਏ ਤਾਂ ਔਖੇ ਹੈ, ਪਰ ਆਪਣੇ ਪੇਪਰਾਂ 'ਚੋਂ ਪਾਸ ਤੁਸੀਂ ਆਪ ਹੀ ਕਰਨਾ, ਬੰਦੇ ਦੀ ਸਿੱਖ ਦੀ ਕੋਈ ਤਾਕਤ ਨਹੀਂ ਹੈ ਕਿ ਗੁਰੂ ਦੇ ਪਾਏ ਹੋਏ ਪੇਪਰਾਂ 'ਚੋਂ ਪਾਸ ਹੋ ਜਾਵੇ। ਇਧਰੋਂ ਪਿਆਰੇ ਖਾਲਸਾ ਜੀ ਭੈਣ ਨਸੀਰਾਂ ਕਹਿੰਦੀ ਕੋਈ ਗੱਲ ਨਹੀਂ, ਮੇਰੇ 2 ਪੁੱਤ ਚਲੇ ਗਏ, ਮੈਨੂੰ ਗਮ ਭੁਲਾਤਾ, ਕੁਰਬਾਨ ਕਰਤੇ ਗੁਰੂ ਦੀ ਖਾਤਰ, ਪਰ ਜੇ ਤੈਨੂੰ ਕੁਛ ਇੱਥੋਂ ਲੜਿਆ ਤਾਂ ਜਾਣਾ ਨਹੀਂ ਹੈ, ਤਾਂ ਗੱਲ ਨਿਸ਼ਚੇ ਹੈ ਔਰ ਸੱਚੀ ਤੇ ਪੱਕੀ ਹੈ, ਵੀਰਾ ਤੈਥੋਂ ਰੱਬ ਨਾਲ ਨਹੀਂ ਲੜਿਆ ਜਾਣਾ, ਤੂੰ ਇੱਥੋਂ ਹੀ ਮੁੜ ਜਾ, ਉਹ ਤਾਂ ਹੁਣ ਗੁਰੂ ਦੀ ਸਿਫਤ ਕਰਦੀ ਹੈ, ਸੱਚ ਬੋਲਦਾ, ਝੂਠ ਤੋਂ ਸੱਚ ਸੁਣਿਆ ਨਹੀਂ ਜਾਂਦਾ, ਜਿਹਦੇ ਹਿਰਦੇ 'ਚ ਜਿਹਦੀ ਧੌਣ 'ਚ ਕਿੱਲਾ ਹੰਕਾਰ ਹੈ, ਜਿਹਦੇ ਅੰਦਰ ਹੰਕਾਰ ਵੜ ਗਿਆ ਨਾ, ਉਹ ਆਪਦੀ ਗੱਲ ਮੁੱਖ ਰੱਖੂ, ਹੋਰ ਦੀ ਨਾ ਸੁਣੂਗਾ ਤੇ ਨਾ ਹੀ ਕਿਸੇ ਨੂੰ ਸੁਣਾਉਣ ਦੇਊਗਾ, ਮੇਰੀ ਸੁਣੋ ਜੋ ਮੈਂ ਕਹਿੰਦਾ ਹੈ, ਉਹਦੇ ਅੰਦਰ ਹੰਕਾਰ ਹੈ। ਉਹ ਘੋੜੇ ਦੇ ਉੱਪਰ ਬਹਿ, ਉਹਨੇ ਆਪਦੀ ਭੈਣ ਨੂੰ ਧੱਕਾ ਮਾਰਤਾ, ਕਹਿੰਦਾ ਭੈਣੇ ਤੂੰ ਗਾਈ ਚੱਲ ਸੋਹਲੇ ਵੈਰੀ ਦੇ, ਉਹ ਮੇਰੇ ਵੈਰੀ ਦੀ ਪੂਜਾ ਕਰਦੀ ਆ ਤੂੰ, ਮੈਂ ਤਾਂ ਵੈਰ ਲੈਣ ਚੱਲਿਆ ਭਾਣਜਿਆਂ ਦੀ ਮੌਤ ਦਾ, ਤੂੰ ਉਹਦੇ ਗੀਤ ਗਾਈ ਜਾਂਦੀ ਹੈ। ਪਰ ਉਹ ਜਦੋਂ ਘੋੜੇ ਤੇ ਚੜ੍ਹ ਗਿਆ, ਭੈਣ ਰੋਕਦੀ ਹੈ, ਵਾਂਗਾਂ ਫੜਦੀ ਹੈ, ਉਹ ਕਹਿੰਦੀ ਵੀਰਾ ਨਾ ਜਾ,
ਕਲਗੀਧਰ ਦੇ ਨਾਲ ਸਾਹਿਬ ਖਾਂ ਲੜਿਆ ਨਹੀਂ ਜਾਣਾ, ਇੱਥੋਂ ਲੜਿਆ ਨਹੀਂ ਜਾਣਾ ਗਿਆ ਵੀ ਤੂੰ ਵਾਪਸ ਮੁੜ ਜਾ। ਸੋ ਪਿਆਰੇ ਖਾਲਸਾ ਜੀ, ਪਰ ਉਹ ਮੁੜਦਾ ਨਹੀਂ ਹੈ। ਉਹ ਕਿਵੇਂ ਮੁੜੇ? ਹੁਣ ਤਾਂ ਉਹਦੀ ਮੌਤ ਦਿਸ ਰਹੀ ਹੈ, ਪਰ ਉਹਦੇ ਅੰਦਰ ਹੰਕਾਰ ਬੋਲਦਾ, ਹੰਕਾਰ ਹੰਕਾਰਿਆ ਸੋ ਮਾਰਿਆ। ਉਹ ਘੋੜੇ ਉੱਤੋਂ ਅਸਵਾਰ ਹੋ ਕੇ ਆਪਦੇ ਜਿਹੜੇ ਸਾਥੀ ਸੀ ਸੈਨਾ ਉਹਦੇ ਵਿੱਚ ਸ਼ਾਮਿਲ ਹੁੰਦਾ ਹੈ। ਇੱਥੇ ਹੁਣ ਭੈਣ ਅਰਦਾਸਾਂ ਕਰਦੀ ਹੈ, ਬੜਾ ਅਨੋਖਾ ਰਿਸ਼ਤਾ ਭੈਣ ਤੇ ਭਰਾਵਾਂ ਦਾ। ਇਹ ਕਾਵਿ ਰਚਨਾ ਸਰਵਣ ਕਰਿਓ, ਅਨੋਖਾ ਰਿਸ਼ਤਾ ਹੁੰਦਾ ਹੈ ਭੈਣ ਭਰਾਵਾਂ ਦਾ। ਉਹ ਆਪਣੇ ਭਰਾ ਵਾਸਤੇ ਅਰਦਾਸ ਕਰਦੀ ਹੈ, ਕਿਹਦੇ ਕੋਲੇ? ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ। ਕਹਿੰਦੇ ਸੱਚੇ ਪਾਤਸ਼ਾਹ, ਮੇਰਾ ਜਿਹੜਾ ਭਰਾ ਇਹ ਉਹ ਤਾਂ ਅਣਭੋਗ ਲੈ, ਉਹਨੂੰ ਕੋਈ ਗਿਆਨ ਨਹੀਂ ਹੈ, ਨਾ ਹੀ ਕੋਈ ਮੰਜ਼ਿਲ ਤੇ ਪਹੁੰਚਿਆ ਏ, ਬਸ ਉਹਨੂੰ ਤਾਂ ਹੰਕਾਰ ਬੋਲਦਾ ਉਹਦੇ ਅੰਦਰ ਹੰਕਾਰ। ਮੈਂ ਬਥੇਰਾ ਸਮਝਾਇਆ, ਬੜੇ ਤਰਲੇ ਪਾਏ, ਬੜੀਆਂ ਮਿਹਨਤਾਂ ਕੀਤੀਆਂ, ਪਰ ਮੇਰਾ ਭਰਾ ਮੰਨਿਆ ਨਹੀਂ ਹੈ। ਉਹ ਹੰਕਾਰ ਦੇ ਵਸ ਹੋ ਕੇ, ਇੱਕ ਲਾਲਚ ਦੇ ਵਸ ਹੋ ਕੇ ਉਹਨੂੰ ਐਂ ਹੈ ਕਿ ਮੈਂ ਬਾਜਾਂ ਵਾਲੇ ਗੁਰੂ ਨੂੰ ਖਤਮ ਕਰ ਦੂੰ, ਪਰ ਉਹਦੇ ਮਨੋਰਥ ਆਪਣੇ ਮਨੋਰਥ ਵਿੱਚ ਉਹਨੇ ਕਾਮਯਾਬ ਨਹੀਂ ਹੋਣਾ। ਉਹ ਆਨੰਦਪੁਰ ਦੇ ਕਿਲੇ ਨੂੰ ਢਾਉਣ ਦੀਆਂ ਗੱਲਾਂ ਕਰਦਾ, ਉਹ ਕਲਗੀਧਰ ਦੇ ਸਾਹਮਣੇ ਉਹ ਤੋਂ ਖੜਿਆ ਵੀ ਨਹੀਂ ਜਾਣਾ ਗਿਆ, ਇੰਨਾ ਤਪ ਤੇਜ ਹੈ ਬਾਜਾਂ ਵਾਲੇ ਗੁਰੂ ਤੇਰਾ। ਪਰ ਮੈਂ ਹੁਣ ਆਪਣੇ ਭਰਾ ਵਾਸਤੇ ਤੇਰੇ ਚਾਨਾਂ 'ਚ ਅਰਦਾਸ ਕਰਦੀ ਹਾਂ, ਅਰਦਾਸ ਵੀ ਕਰਦੀ ਹੈ। ਬੜਾ ਅਨੋਖਾ ਰਿਸ਼ਤਾ ਹੁੰਦਾ ਭੈਣ ਭਰਾਵਾਂ ਦਾ। ਇਹ ਅਸੀਂ ਕੈਲਗਰੀ ਦੇ ਵਿੱਚ ਇਹੀ ਕਵਿਤਾ ਅਸੀਂ ਇਤਿਹਾਸ ਬੋਲੀ, ਤੇ ਮੇਰੇ ਪਿੰਡ ਦੀ ਇੱਕ ਬੀਬੀ, ਉਹਦੇ ਬੇਟੇ ਨੇ ਟੀਵੀ ਲਾਤਾ, ਲਾਈਵ ਚੱਲਦਾ ਸੀ ਪ੍ਰੋਗਰਾਮ, ਤੇ ਉਹ ਬੀਬੀ ਸੋਫੇ ਤੇ ਬੈਠੇ ਸਾਡੀ ਕਵਿਤਾ ਸੁਣ ਰਹੀ ਹੈ, ਨਾਲੇ ਕਵਿਤਾ ਸੁਣੀ ਜਾਵੇ ਨਾਲੇ ਉਹਦੇ ਅੱਖਾਂ 'ਚੋਂ ਹੰਝੂ ਵਹਿ ਰਹੇ ਹੈ, ਵਰਾਗ ਆ ਗਿਆ, ਭਰਾ ਦਾ ਚੇਤੇ ਆ ਗਿਆ ਉਹਨੂੰ। ਤੇ ਜਦੋਂ ਮੇਰਾ ਦੋਸਤ ਮਿਲਿਆ, ਕਹਿੰਦਾ ਬੀਬੀ ਕੱਲ ਰੋਈ ਜਾਂਦੀ ਸੀ ਤੁਸੀਂ ਉਹ ਕਵਿਤਾ ਬੋਲੀ ਹੈ ਤਾਂ ਇਹ ਵਰਾਗ ਰੂਪੀ ਕਵਿਤਾ ਹੈ। ਬਈ ਬੜਾ ਅਨੋਖਾ ਰਿਸ਼ਤਾ ਹੁੰਦਾ ਭੈਣ ਭਰਾਵਾਂ ਦਾ। ਭੈਣ ਸੀਰਾ ਜਿਵੇਂ ਆਪਣੇ ਭਰਾ ਦੀ ਸੁੱਖ ਮੰਗਦੀ, ਅਰਦਾਸ ਕਰਦੀ ਹੈ, ਮੇਰੇ ਸਾਥੀ ਬਿਆਨ ਇਉਂ ਕਰਦੇ।

ਜੋ ਗਲਤੀ ਕਰਨ ਵਾਸਤੇ ਜਾ ਰਿਹਾ ਏ ਉਹਦੀ ਅਰਦਾਸ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਬਾਰਕ ਚਰਨਾਂ 'ਚ ਕਰਦੀ ਹੈ ਕਿ ਜਿਹੜਾ ਮੇਰਾ ਵੀਰ ਹੈ ਇਹ ਚੁੱਕ ਦੇ ਵਿੱਚ ਆ ਕੇ ਉਹ ਦਿੱਲੀ ਸਮਰਾਟ ਜੋ ਬਾਦਸ਼ਾਹ ਔਰੰਗਜ਼ੇਬ ਹੈ ਜਾਂ ਹੋਰ ਹਨ ਉਹਨਾਂ ਨੇ ਇਹਨੂੰ ਚੁੱਕ ਦਿੱਤੀ ਹੈ ਕਿ ਤੂੰ ਆਪਦੇ ਭਾਣਜਿਆਂ ਦੀ ਮੌਤ ਦਾ ਬਦਲਾ ਲੈ ਲਾ, ਖਤਮ ਕਰ ਦੇ ਔਰ ਢੇਰ ਸਾਰੇ ਇਨਾਮ ਪਾਏਗਾ, ਤੈਨੂੰ ਮਰਤਬੇ ਮਿਲਣਗੇ, ਬੜਾ ਕੁਛ ਮਿਲੂਗਾ ਤੈਨੂੰ। ਬਸ ਇਹਦੇ ਬਸ ਲਾਲਚ ਵਿੱਚ ਆ ਕੇ ਇਹ ਆ ਰਿਹਾ ਹੈ ਤੇਰੇ ਵੱਲ ਅਨੰਦਪੁਰ ਨੂੰ। ਇਹਦੇ ਜਿਹੜੇ ਮਨੋਰਥ ਹੈ, ਮਨਸੂਬੇ ਹੈ, ਵੱਡੇ ਵੱਡੇ ਚੱਕੀ ਫਿਰਦਾ ਹਿਰਦੇ ਵਿੱਚ, ਮੈਂ ਲੋ ਸਾਰੀ ਜਾਨਾ ਏ ਸ਼ੇਖ ਚਿੱਲੀ ਵਾਂਗੂ ਮੈਂ ਐਂ ਕਰ ਦੂੰ ਐਂ ਕਰ ਦੂੰ, ਇਹਦੇ ਪੂਰੇ ਨਹੀਂ ਹੋਣੇ। ਰੱਬ ਦੇ ਨਾਲ ਕਿਤੇ ਲੜਨਾ ਕਿਤੇ ਆਮ ਬੰਦਾ ਲੜ ਸਕਦਾ ਕਿਤੇ? ਸੋ ਪਿਆਰੇ ਜੋ ਰਚਨਹਾਰ ਹੈ, ਜੋ ਕਰਤਾ ਪੁਰਖ ਹੈ, ਅਕਾਲ ਪੁਰਖ ਹੈ, ਖੁਦ ਰੱਬ ਹੈ, ਉਹਦੇ ਨਾਲ ਕੌਣ ਲੜੂਗਾ? ਸੋ ਐਂ ਉਹ ਅਰਦਾਸ ਕਰਦੀ ਹੈ ਵੀ ਮਹਾਰਾਜ ਚੜ੍ਹਾਈਆਂ ਕਰੀ ਆਉਂਦਾ ਤੇਰੇ ਵੱਲੀ, ਤੇ ਤੁਸੀਂ ਉਹਨੂੰ ਬਖਸ਼ ਲਿਓ, ਬਖਸ਼ ਕੇ ਆਪਣੇ ਚਰਨਾਂ ਦਾ ਭੌਰਾ ਬਣਾ ਲਿਓ ਭੌਰਾ। ਇੱਧਰ ਉਹ ਹੰਕਾਰੀ ਹੈ, ਜਿਹੜਾ ਹੰਕਾਰੀ ਹੈ ਨਾ ਆਪਣਾ ਇਹ ਸੈਦ ਖਾਂ, ਆਪਣੀ ਫੌਜ ਦੇ ਵਿੱਚ ਆਉਂਦਾ, ਆਪਦੇ ਸਾਥੀਆਂ ਕੋਲ ਠਹਿਰਾਓ ਕੀਤਾ, ਉਹਨਾਂ ਨੂੰ ਕਹਿੰਦਾ ਭਾਈ ਚਲੋ ਆਪਾਂ ਜਾਵਾਂਗੇ, ਆਪਣੇ ਜਿਹੜੇ ਮਨੋਰਥ ਹੈ, ਆਪਾਂ ਜਿਹੜਾ ਮਿਸ਼ਨ ਲੈ ਕੇ ਚੱਲੇ ਹੈ ਉਹਦੇ ਵਿੱਚ ਆਪਾਂ ਕਾਮਯਾਬ ਹੋਣਾ, ਆਪਣੇ ਜਿਹੜੇ ਇਰਾਦੇ ਦ੍ਰਿੜ ਇਰਾਦੇ ਹੈ ਆਪਣੇ, ਆਪਾਂ ਉੱਥੋਂ ਕਸ਼ਮਾਂ ਖਾ ਕੇ ਤੁਰੇ ਹੈ, ਕਿਸੇ ਨੇ ਵਾਪਸ ਨਹੀਂ ਜਾਣਾ। ਸਾਰੇ ਜਾਣੇ ਕਹਿੰਦੇ ਜੀ ਠੀਕ ਹੈ, ਅਸੀਂ ਤੁਹਾਡੇ ਨਾਲ ਚੱਲਾਂਗੇ, ਤੁਸੀਂ ਸਾਡੇ ਆਗੂ ਹੋ, ਕਮਾਂਡਰ ਹੋ। ਉਹ ਕਹਿੰਦੇ ਚੱਲਦੇ ਹੈ, ਉੱਥੋਂ ਉਹ ਤੁਰ ਪਏ ਅੰਬਾਲੇ ਤੋਂ, ਅਨੰਦਪੁਰ ਸਾਹਿਬ ਨੂੰ ਜਾਣਾ, ਅਨੰਦਪੁਰ ਦਾ ਕਿਲ੍ਹਾ ਢਾਹ ਢੇਰੀ ਕਰਨਾ, ਮੱਥਾ ਲਾਉਣਾ ਰੱਬ ਦੇ ਨਾਲ। ਉਹ ਕਹਿੰਦਾ ਅਨੰਦਪੁਰ ਦਾ ਕਿਲ੍ਹਾ ਢਾਹ ਕੇ ਮੈਂ ਮਸੀਤ ਪਾਉਣੀ ਉੱਥੇ, ਅਤੇ ਉੱਥੇ ਨਵਾਜ਼ ਅਦਾ ਉੱਥੇ ਕਰਨੀ ਆ, ਮੈਂ ਇਹ ਖਤਮ ਕਰ ਦੇਣਾ ਸਿੱਖਾਂ ਨੂੰ, ਇਹਨਾਂ ਨੂੰ ਸਬਕ ਸਿਖਾਊਂਗਾ ਮੈਂ, ਇਹਨਾਂ ਨੂੰ ਮੇਰੇ ਵਰਗਾ ਤਾਂ ਜਰਨੈਲ ਕੋਈ ਮਿਲਿਆ ਹੀ ਨਹੀਂ ਹੋਣਾ। ਜਿਹੜੇ ਗਏ ਹੈ ਉਹ ਪਤਾ ਨਹੀਂ ਕਿਵੇਂ ਕਿਵੇਂ ਗਏ ਹੋਣੇ ਹੈ, ਕੀ ਲੈ ਕੇ ਗਏ ਹੋਣੇ ਉੱਥੇ, ਇੰਨੀਆਂ ਸੈਨਾ ਲਿਜਾਣ ਦੇ ਬਾਵਜੂਦ ਵੀ ਉਹ ਗਦਾਰੀ ਕਰਕੇ ਹੋਣੇ ਹੈ, ਪਰ ਮੇਰੇ ਖੂਨ ਦੇ ਵਿੱਚ ਗਦਾਰੀ ਜਮਾਂ ਹੀ ਨਹੀਂ ਹੈ, ਨਾ ਮੈਂ ਗਦਾਰ ਹੋਵਾਂ, ਨਾ ਮੈਂ ਕਹਿੰਦਾ, ਨਾ ਮੈਂ ਕਿਸੇ ਨੂੰ ਗਦਾਰੀ ਕਰਨ ਦੇਵਾਂ। ਜਿਹੜੇ ਸਾਡੇ ਅਸੀਂ ਮਨਸੂਬੇ ਲੈ ਕੇ ਚੱਲੇ ਹਾਂ ਉਹਦੇ ਉੱਪਰ ਪੂਰੇ ਹੋਵਾਂਗੇ। ਭੈਣਾਂ ਤਾਂ ਅਰਦਾਸ ਕਰ ਰਹੀ ਹੈ ਭੈਣ ਨਸੀਰਾਂ, ਅਤੇ ਇਹਨੂੰ ਆਏ ਹੈ ਵੀ ਮੈਂ ਤਾਂ, ਮੇਰਾ ਤਾਂ ਇਹ ਖੱਬੇ ਹੱਥ ਦਾ ਖੇਡ ਹੈ ਵੀ ਸਾਨੂੰ ਅਨੰਦਪੁਰ ਜਾਣ ਨੂੰ ਟਾਈਮ ਲੱਗੂਗਾ, ਉੱਥੇ ਤਾਂ ਜਾ ਕੇ ਬਸ ਅਟੈਕ ਹੀ ਕਰਨਾ ਹੈ, ਬਸ ਸੁੱਤਿਆਂ ਪਿਆਂ ਨੂੰ ਉਹਨਾਂ ਨੂੰ ਢਾਹ ਹੀ ਲੈਣਾ, ਖਤਮ ਹੀ ਕਰ ਦੇਣਾ। ਲਓ ਹੁਣ ਇੱਥੋਂ ਭੈਣ ਨਸੀਰਾਂ ਮਹਾਰਾਜ ਦੇ ਚਰਨਾਂ 'ਚ ਕਹਿੰਦੀ, ਮਹਾਰਾਜ ਆਉਂਦਾ ਮੇਰਾ ਸੈਦ ਖਾਂ ਭਰਾ ਤੇਰੇ ਵੱਲ ਚੜ੍ਹਾਈਆਂ ਕਰੀ ਆਉਂਦਾ, ਚੜ੍ਹਾਈਆਂ ਕਰੀ ਆਉਂਦਾ, ਉਹ 'ਤੇ ਕਿਰਪਾ ਕਰ ਦਿਓ ਗਰੀਬ ਨਵਾਜ਼, ਉਹਨੂੰ ਉਹ 'ਤੇ ਕਿਰਪਾ ਕਰਕੇ ਜਿਹੜਾ ਮਨ ਹੰਕਾਰੀ ਉਹ ਪਾਸੇ ਕਰ ਦਿਓ ਉਹਦਾ। ਦੇਖੋ ਗੁਰੂ ਦੇ ਚਰਨਾਂ, ਜਿਹੜਾ ਹੰਕਾਰੀ ਮਨ ਹੈ ਨਾ, ਹੰਕਾਰੀ ਮਨ ਉਹ ਮੱਥੇ ਨਹੀਂ ਲੱਗਦਾ ਗੁਰੂ ਦੇ, ਉਹ ਪਰਾਂ ਰਹਿ ਜਾਂਦਾ। ਗੁਰੂ ਦੇ ਮੁਬਾਰਕ ਚਰਨਾਂ 'ਚ ਉਹ ਜਿਹੜਾ ਨਿੱਜ ਮਨ ਹੈ, ਅਸਲੀ ਮਨ ਹੈ, ਉਹ ਮੱਥੇ ਲੱਗਦਾ ਹੈ। ਉਹ ਕਹਿੰਦੀ, ਮਹਾਰਾਜ ਮੇਰੇ ਵੀਰ ਦਾ ਜੋ ਹੰਕਾਰੀ ਮਨ ਹੈ ਨਾ, ਹੰਕਾਰੀ ਮਨ ਹੈ, ਉਹਨੂੰ ਪਾਸੇ ਕਰ ਦਿਓ, ਔਰ ਨਿੱਜ ਮਨ ਉਹਦਾ ਅੱਗੇ ਲਿਆਇਓ, ਉਹਦੀ ਬਿੱਧੀ ਬੁੱਧੀ ਹੋ ਗਈ ਭ੍ਰਿਸ਼ਟ, ਜੋ ਰੱਬ ਦੇ ਨਾਲ ਮੁਕਾਬਲਾ ਕਰਨ ਚੱਲਿਆ ਏ ਉਹਨੂੰ ਤੁਸੀਂ ਆਪਣੇ ਚਰਨਾਂ ਦਾ ਭਾਰਾ ਬਣਾ ਲਿਓ, ਸਿੱਖ ਮਨਾ ਲਿਓ। ਇੱਕ ਭੈਣ ਸੀਰਾਂ ਨੇਤਰ ਬੰਦ ਕਰਕੇ ਅਨੰਦਪੁਰ ਦੇ ਵਾਸੀ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ

ਸਾਕਸ਼ੀ ਮੇਰੇ ਵੀਰ ਨੂੰ ਮਿਹਰਾਂ ਦੇ ਸਾਈਆਂ ਭੈਣ ਨਸੀਰਾਂ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸ਼ਮੇਸ਼ ਪਿਤਾ ਦੇ ਮੁਬਾਰਕ ਜਾਨਾਂ 'ਚ ਅਰਦਾਸ ਕਰਦੀ ਹੈ ਕਿ ਮੇਰਾ ਵੀਰ ਚੜ੍ਹਾਈਆਂ ਕਰਕੇ ਆ ਰਿਹਾ, ਉਹਨੂੰ ਬਖਸ਼ ਲਿਓ। ਉਹਨੂੰ ਪਤਾ ਨਹੀਂ ਹੈ, ਸੋਝੀ ਨਹੀਂ ਹੈ, ਨਜ਼ਰਾਂ ਨੀਵੀਆਂ ਰੱਖ ਕੇ ਤੁਰੇ ਬੰਦਾ ਮਾਣ ਵੱਧਦਾ ਫੇਰ ਜਹਾਨ ਉੱਤੇ। ਅਮਲ ਗੀਤਾ ਦੇ ਸ਼ਬਦ 'ਤੇ ਕਰੇ ਹਿੰਦੂ, ਮੁਸਲਮਾਨ ਵੀ ਕਰੇ ਕੁਰਾਨ ਉੱਤੇ। ਬੂਹੇ ਹਮੇਸ਼ਾ ਬਹਿਸਤ ਦੇ ਰਹਿਣ, ਖੁੱਲੇ ਰਹੇ ਗੁਰੂ ਦਾ ਸ਼ਬਦ ਜਵਾਨ ਉੱਤੇ। ਤੱਤੇ ਥੰਮ ਵੀ ਉਹਨਾਂ ਨੂੰ ਸਾੜਦੇ ਨਾ, ਪੱਕੇ ਰਹਿਣ ਜੋ ਦੀਨ ਅਮਾਨ ਉੱਤੇ। ਜੋ ਦੀਨ ਅਮਾਨ ਦੇ ਉੱਪਰ ਪੱਕੇ ਹੈ, ਜਿਹਨਾਂ ਦੇ ਦ੍ਰਿੜ ਇਰਾਦੇ ਹੈ, ਤੱਤੇ ਥੰਮ ਵੀ ਉਹਨਾਂ ਨੂੰ ਸਾੜ ਨਹੀਂ ਸਕਦੇ ਜੇ ਇਰਾਦੇ ਪੱਕੇ, ਅੰਦਰ ਵਿਸ਼ਵਾਸ ਹੈਗਾ। ਹੁਣ ਜੋ ਗੀਤਾ ਕਹਿੰਦੀ ਹੈ, ਹਿੰਦੂ ਨੂੰ ਮੰਨਣਾ ਚਾਹੀਦਾ ਉਪਦੇਸ਼, ਕੁਰਾਨ ਦੇ ਆਇਤ ਜੋ ਕਹਿੰਦੇ ਆ, ਉਹ ਗ੍ਰੰਥ ਆ ਧਾਰਮਿਕ, ਉਹਨਾਂ ਦੇ ਮੁਸਲਮਾਨ ਨੂੰ ਪਹਿਰਾ ਦੇਵੇ ਉਹਦੇ ਉੱਪਰ। ਸਿੱਖ ਨੇ ਪਹਿਰਾ ਦੇਣਾ ਗੁਰੂ ਦੇ ਬਚਨਾਂ ਦੇ, ਗੁਰੂ ਜੇ ਗੁਰੂ ਉਪਦੇਸ਼ ਨਾ ਮੰਨਿਆ ਤੇ ਤੂੰ ਤੈਨੂੰ ਹੋਰਾਂ ਨੇ ਸਕਣਾ ਵਰਜ ਕੀ ਹੈ। ਜੇ ਤੂੰ ਗੁਰੂ ਦਾ ਉਪਦੇਸ਼ ਹੀ ਨਹੀਂ ਮੰਨਦਾ, ਹੁਣ ਗੁਰੂ ਦਾ ਉਪਦੇਸ਼ ਹੀ ਹੈ ਇਹ ਸਾਰਿਆਂ ਵਾਸਤੇ ਹੈ। ਗੁਰੂ ਦਾ ਜੋ ਬਚਨ ਹੈ, ਜਦੋਂ ਬਾਜਾਂ ਵਾਲੇ ਸਤਿਗੁਰੂ ਗੁਰਗੱਦੀ ਦੇਣ ਲੱਗੇ ਨਾ ਨੰਦੇੜ ਸਾਹਿਬ ਦੀ ਧਰਤੀ 'ਤੇ, ਸਮਾਂ ਸਮਾਪਤ ਸਿੱਖ 2 ਮਿੰਟ ਹੀ ਲਾਉਣੇ ਹੈ, ਉਹ ਜਦੋਂ ਗੱਦੀ ਦੇਣ ਲੱਗੇ ਨਾ, ਸਿੱਖ ਸੰਗਤ ਇਕੱਠੇ ਹੋ ਗਏ, ਮਾਰੇ ਹੁਣ ਤੁਹਾਨੂੰ ਤਾਂ ਅਸੀਂ ਸਨਮੁਖ ਬੇਨਤੀ ਕਰਦੇ ਹਾਂ, ਦੁੱਖ ਹੈ ਤੁਹਾਨੂੰ ਦੱਸਦੇ ਹਾਂ, ਅਰਜ਼ ਕਰਦੇ ਹਾਂ, ਤੁਸੀਂ ਗੱਦੀ ਦੇ ਰਹੇ ਹੋ ਗੁਰੂ ਗ੍ਰੰਥ ਸਾਹਿਬ ਨੂੰ, ਅਤੇ ਇਹ ਬੋਲਣਗੇ, ਅਸੀਂ ਦੁੱਖ ਦੱਸਾਂਗੇ, ਬੋਲਣਗੇ, ਸਾਡੇ ਨਾਲ ਗੱਲਾਂ ਕਰਨਗੇ। ਮਹਾਰਾਜ ਕਹਿੰਦੇ ਹਾਂ ਬੋਲਣਗੇ, ਤੁਸੀਂ ਅਰਦਾਸ ਕਰਿਓ। ਜਦੋਂ ਅਰਦਾਸ ਕਰੋਗੇ, ਜਿਹੜਾ ਹੁਕਮ ਆਊਗਾ ਉਹ ਸਾਰਿਆਂ ਵਾਸਤੇ ਹੋਊਗਾ, ਕੋਈ ਇੱਕ ਵਾਸਤੇ। ਹਾਂ, ਜੇ ਤੁਹਾਨੂੰ ਦੁੱਖ ਹੈ, ਕੋਈ ਕੁਝ ਵੀ ਗੱਲ ਹੈ, ਤੁਸੀਂ ਅਰਦਾਸ ਕਰਨੀ ਹੈ। ਔਰ ਜਿਹੜਾ ਹੁਕਮ ਆਊਗਾ, ਗੁਰੂ ਦਾ ਹੁਕਮ ਹੋਊ ਸਾਰਿਆਂ ਵਾਸਤੇ, ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ। ਮਹਾਰਾਜਾ, ਜੇ ਤੁਸੀਂ ਮੇਰੇ ਐਬ ਗਨਾਹ ਕਿਤੇ ਤੱਕੜੀ 'ਚ ਪਾ ਕੇ ਤੋਲਣ ਲੱਗ ਜੇ, ਫਿਰ ਅਸੀਂ ਪਾਸ ਨਹੀਂ ਹੋ ਸਕਦੇ। ਤੱਕੇ ਐਬ ਗਨਾਹ ਜੇ ਮੇਰੇ, ਮੁਸ਼ਕਿਲ ਹੋ ਜੂ ਜਰਨਾ, ਜੇ ਲੇਖੇ ਦੇ ਅੰਦਰ ਆ ਗਏ ਫਿਰ ਅਸੀਂ ਕੀ ਤਰਨਾ। ਮਹਾਰਾਜ, ਮੁਸ਼ਕਿਲ ਹੋ ਜੂ ਸਾਡੇ ਵਾਸਤੇ ਜਰਨੀ ਹੋਣਾ, ਜੇ ਤੂੰ ਗੁਰੂ ਨਾਨਕ ਵਾਲੀ ਤੱਕੜੀ ਪਕੜੀ ਹੈ ਸਾਡੇ ਐਬ ਨਾਲ ਤੋਲਣ ਲੱਗ ਗਿਆ, ਫਿਰ ਸਾਡੇ ਜਿਹੜੇ ਪਾਪ ਹੈ ਉਹ ਜ਼ਿਆਦਾ ਹੋਣੇ, ਪੁੰਨ ਘੱਟ ਜਾਣੇ ਹੈ, ਤੇ ਤੁਹਾਡੀ ਨਜ਼ਰ ਮੇਰੇ ਨਾਲ ਸਾਨੂੰ ਤੁਸੀਂ ਪਾਰ ਲਾਉਣਾ, ਸਾਡੇ ਤੇ ਅਪਾਰ ਬਖਸ਼ ਕਿਰਪਾ ਕਰਨੀ ਹੈ। ਹੁਣ ਨਜ਼ਰਾਂ ਦੇ ਤੀਰ ਮਾਰਨੇ ਮਹਾਰਾਜ ਨੇ, ਊਂ ਤਾਂ ਤੀਰ ਮਾਰੇ ਆ ਨਾ। ਇੱਧਰੋਂ ਅਨੰਦਪੁਰ ਸਾਹਿਬ ਦੇ ਕੋਲੇ ਪਹੁੰਚਦਾ ਏ, ਖੁੱਲੇ ਮੈਦਾਨ ਵਿੱਚ ਇਹਦੀਆਂ ਫੌਜਾਂ ਠਹਿਰਾਓ ਕਰਦੀਆਂ ਹਨ, ਇੱਕ ਆਪਦਾ ਬੰਦਾ ਭੇਜਦਾ, ਦੂਤ ਭੇਜਦਾ ਏ, ਕਹਿੰਦਾ ਜਾ ਕੇ ਸੁਨੇਹਾ ਦੇ। ਉੱਧਰੋਂ ਅਰਦਾਸ ਆ ਗਈ ਹੈ, ਭੈਣ ਨਸੀਰਾਂ ਦੀ ਅਰਦਾਸ ਆ ਗਈ ਹੈ, ਹਿਰਦੇ 'ਚੋਂ ਅਰਦਾਸ ਕੀਤੀ ਛੇਤੀ ਮਨਜ਼ੂਰ ਹੁੰਦੀ ਹੈ। ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੰਘਾਂ ਨੂੰ ਕਹਿੰਦੇ, ਸਿੰਘੋ ਸੈਦ ਖਾਂ ਆਉਂਦਾ ਚੜ੍ਹਾਈ ਕਰੀ। ਲੈ ਗੁਰੂ ਤੋਂ ਕੀ ਓਹਲੇ ਸੀਗਾ, ਗੁਰੂ ਸਾਹਿਬ ਸਿੰਘਾਂ ਨੂੰ ਕਹਿੰਦੇ, ਸਿੱਖੋ ਸੈਦ ਖਾਂ ਚੜ੍ਹਾਈ ਕਰੀ ਆਉਂਦਾ, ਪਰ ਕਿਸੇ ਨੇ ਵਾਰ ਨਹੀਂ ਕਰਨਾ, ਅਸੀਂ ਵਾਰ ਕਰਾਂਗੇ, ਸਾਡਾ ਆਹਮੋ ਸਾਹਮਣੇ ਟਾਕਰਾ ਸਾਡਾ ਹੋਣਾ, ਜਾਵਾਂਗੇ ਜ਼ਰੂਰ, ਪਰ ਅਸੀਂ ਲੜਾਂਗੇ ਦੋਨੇ ਜਾਣੇ। ਉਹਦੀ ਭੈਣ ਦੀ ਅਰਦਾਸ ਆ ਗਈ ਹੈ। ਸੋ ਪਿਆਰੇ ਖਾਲਸਾ ਜੀ, ਇੱਧਰੋਂ ਫਿਰ ਆਪਦਾ ਇਹ ਬੰਦਾ ਭੇਜਦਾ ਦੂਤ, ਕਹਿੰਦਾ ਜਾ ਕੇ ਸੁਨੇਹਾ ਦੇ। ਬਾਜਾਂ ਵਾਲੇ ਸਤਿਗੁਰੂ ਦੇ ਕੋਲੇ ਆਉਂਦਾ, ਕਹਿੰਦਾ ਜੀ ਆਓ, ਕਹਿੰਦਾ ਲਾਓ ਮੱਥਾ। ਆ ਗਿਆ ਉੱਥੇ, ਸੈਦ ਖਾਂ ਫੌਜ ਲੈ ਕੇ ਆਇਆ ਏ, ਤੁਸੀਂ ਵੀ ਲਿਆਓ, ਕਿਹੜਾ ਦੋ ਹੱਥ ਕਰਨੇ ਆਉਣੇ। ਹੁਣ ਬਾਜਾਂ ਵਾਲੇ ਸਤਿਗੁਰ ਖਤ ਲਿਖਦੇ ਹੈ, ਇੱਕ ਕਾਬਰਚ ਨਾਲ ਸਰਵਣ ਕਰਿਓ, ਉਹਨੂੰ ਜੱਥਾ ਆ ਜਾਂਦਾ। ਮਹਾਰਾਜ ਖਤ ਲਿਖਦੇ ਆ, ਕਹਿੰਦੇ ਸੈਦ ਖਾਂ ਤੂੰ ਚੜ੍ਹਾਈਆਂ ਕਰਕੇ ਆਇਆ ਏ, ਆ ਜਾ, ਕਹਿੰਦੇ ਕਸਮਾਂ ਖਾ ਕੇ ਤੁਰਿਆ ਏ, ਸਾਡੇ ਨਾਲ ਟਾਕਰਾ ਕਰ, ਮੇਰੇ ਸਾਥੀ ਬਿਆਨ ਇਉਂ ਕਰਦੇ ਆ।

ਮੈਦਾਨ ਵਿੱਚ ਆਹਮਣੋ ਸਾਹਮਣੇ ਆ ਬਾਜਾਂ ਵਾਲੇ ਗੁਰੂ ਅਤੇ ਸੈਦ ਖਾਂ ਏ। ਮਹਾਰਾਜ ਕਹਿੰਦੇ ਸੈਦ ਖਾਂ ਘਰ ਵਾਰ, ਜਦ ਉਹ ਵਾਰ ਕਰਨ ਲੱਗਿਆ ਗੁਰੂ ਸਾਹਿਬ ਨੇ ਨਜ਼ਰਾਂ ਦਾ ਵਾਰ ਕਰਤਾ, ਨਜ਼ਰਾਂ ਦਾ ਵਾਰ। ਜਦੋਂ ਨਜ਼ਰਾਂ ਦਾ ਵਾਰ ਕਰਤਾ ਨਾ, ਬਸ ਉਹ ਤੋਂ ਲੜਿਆ ਨੀ ਗਿਆ, ਤਲਵਾਰ ਥੱਲੇ ਡਿੱਗ ਪਈ ਆ, ਗੁਰੂ ਸਾਹਿਬ ਦੇ ਚਰਨਾਂ ਝੁੱਕ ਗਿਆ ਏ। ਫੌਜ ਨੂੰ ਕਹਿੰਦਾ ਜਾਓ ਤੁਸੀਂ, ਮੈਨੂੰ ਤਾਂ ਅਸਲੀ ਰੱਬ ਮਿਲ ਗਿਆ, ਖੁਦਾ ਮਿਲ ਗਿਆ। ਸੈਦ ਖਾਂ ਫਕੀਰ ਹੋ ਗਿਆ, ਮੁੜ ਕੇ ਦਿੱਲੀ ਨੀ ਆਇਆ, ਗੁਰੂ ਦੇ ਚਰਨਾਂ ਦਾ ਭੌਰਾ ਬਣ ਗਿਆ। ਨੈਣਾਂ ਦਾ ਤੀਰ ਮਾਰਿਆ, ਨਜ਼ਰਾਂ ਦਾ ਤੀਰ, ਨਜ਼ਰਾਂ ਦਾ ਤੀਰ ਮਾਰ ਕੇ ਮਹਾਰਾਜ ਨੇ ਹੰਕਾਰੀ ਸੈਦ ਖਾਂ ਨੂੰ ਆਪਣੇ ਚਰਨਾਂ ਦਾ ਭੌਰਾ ਬਣਾ ਲਿਆ। ਇੰਨਾ ਕੁਛ ਕਹਿੰਦੇ ਖਿਮਾਂ ਦੇ ਜਾਚੀਆਂ, ਇਤਿਹਾਸ ਗਹਿਰਾਂ ਤੇ ਡੂੰਘਾ, ਉੱਚਾ ਤੇ ਸੁੱਚਾ, ਬੋਲਦਿਆਂ ਤੋਂ ਗਲਤੀਆਂ ਹੋ ਜਾਂਦੀਆਂ। ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਬੇਅੰਤ ਸੰਗਤਾਂ ਨੇ ਮਾਇਆ ਰੂਪ ਸੀਸ ਬਖਸ਼ੇ, ਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ। ਹੁਣ ਸ਼ਬਦ ਚੌਂਕੀ ਸੋਧਾ ਰਦੀ ਆਪਣੇ ਭਾਈ ਸਾਹਿਬ ਜੀ ਆਪ ਗੁਰਸੰਗ ਸ਼ਬਦ ਕੀਰਤ ਦੁਆਰਾ ਨਿਹਾਲ ਕਰਨਗੇ। ਇੱਕ ਦੋ ਬੇਨਤੀਆਂ ਹਨ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ। ਸੰਥਿਆ ਕਲਾਸ 1 ਸਤੰਬਰ ਤੋਂ ਸ਼ੁਰੂ ਹੈ, ਸੋਮਵਾਰ ਤੋਂ ਵੀਰਵਾਰ ਤੱਕ ਰੋਜ਼ਾਨਾ ਸ਼ਾਮ ਨੂੰ 7 ਤੋਂ 8 ਵਜੇ ਤੱਕ ਹੁੰਦੀ ਹੈ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਹੋਵੇਗਾ। ਦਸਤਾਰ ਸਿਖਲਾਈ ਹਰ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ। ਇਹ ਬੇਨਤੀਆਂ ਸਵੀਕਾਰ ਕਰਨੀਆਂ। ਇਹਨਾਂ ਕਿਸੇ ਕਹਿੰਦੇ ਖਿਮਨ ਦੇ ਜਾ ਚੁੱਕੇ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹ

ਪਹਿਲਾ ਸੁਣ ਵੱਡਾ ਆਖੇ ਸਭ ਕੋਏ, ਕੇਡ ਵੱਡਾ ਡਿੱਠਾ ਹੋਏ, ਕੀਮਤ ਪਾਏ ਨ ਕਹਿਆ ਜਾਏ। ਕਹਿਣੇ ਵਾਲੇ ਤੇਰੇ ਰਹਿ ਸਮਾਏ, ਵੱਡੇ ਮੇਰੇ ਸਾਹਿਬਾ, ਗੈਰ ਕੰਬੀਰਾ ਗੁਣੀ ਗਹੀਰਾ, ਕੋਈ ਨ ਜਾਣੇ ਤੇਰਾ ਕੀਤਾ ਕੇਵਲ ਚੇਰਾ। ਸਭ ਸੁਰਤ ਇਮਰ ਸੁਰਤ ਕਮਾਈ, ਸਭ ਕੀਮਤ ਮਰ ਕੀਮਤ ਪਾਏ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਰਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਰਨ ਨਾ ਪਾਈਆ, ਕਰ ਮਿਲੈ ਨਾਹੀ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਸੇ ਕਿਆ ਚਾਰਾ। ਨਾਨਕ ਸੱਚ ਸਵਾਰਨ ਹਾਰਾ, ਸਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣੇ ਔਖਾ ਸਾਚਾ ਨਾਮ। ਸਾਚੇ ਨਾਮ ਕੀ ਲਾਗੇ ਭੂਖ, ਉਤ ਭੁੱਖ ਹੈ ਖਾਇ ਚੜੀਏ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾ ਰਹਾ। ਸਾਚੇ ਨਾਮ ਕੀ ਤਰ ਵਡਿਆਈ, ਆਖ ਥਕੇ ਕੀਮਤ ਨੀ ਪਾਏ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਕਾਟ ਨ ਜਾਏ, ਨਾ ਉਹ ਮਰੇ ਨਾ ਹੋਵੇ ਸੋਕ, ਦਿੰਦਾ ਰਹਿ ਨ ਚੁੱਕੇ ਭੋਗ। ਗੁਣ ਇਹੋ ਹੁਰ ਨਾਹੀ ਕੋਈ, ਨਾ ਕੋ ਹੋਆ ਨਾ ਕੋ ਹੋਏ, ਜੇ ਵੜੇ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਸਾਰੇ ਤੇ ਕਮਜਾਦ, ਨਾਨਕ ਨਾਏ ਬਾਸਨਾਥ ਰਾਖ ਜੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਰ ਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਿਆ ਨਾ ਪ੍ਰਗਾਸ, ਮੇਰੇ ਮੀਤ ਕੁਰਦੇ ਮੋਕੋ ਰਾਮ ਨਾ ਪ੍ਰਗਾਸ, ਗੁਰਮਤ ਨਾ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾ। ਹਰ ਜਨ ਕੇਵਟ ਪਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰਸ ਨਾਮ ਨ ਪਾਇਆ, ਤੇ ਭਾਗ ਹਿੰਜ ਪਾਸ, ਜੋ ਸਤਿਗੁਰ ਸਰਣ ਸੰਗਤ ਨੀ ਆਏ, ਤ੍ਰਿਗ ਜੀ ਪੈ ਤ੍ਰਿਗ ਜੀ ਪਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਰਜਨ ਨਾਨਕ ਨਾ ਪ੍ਰਕਾਸ਼, ਰਾਗ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਪੈ ਉਤਮ, ਜਾ ਆਹਰ ਹਰ ਜਿਉ ਪਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾ ਕਾਰਜ ਕਾਗੇ ਕਰ ਤਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਰਪਾਇਆ, ਸੂਕੇ ਕਾਸ਼ਟ ਰਹਾ, ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨ ਕਿਸਕੀ ਧਰਿਆ, ਸਿਰ ਸਿਰ ਸੰਭਾਹੇ ਠਾਕਰ, ਕਾਹੇ ਮਨ ਪੋ ਕਰਿਆ, ਉਡੇ ਉਡਿਆ ਵੈ ਸਹਿ ਕੋਸਾ, ਤਿਸ ਪਾਛੇ ਬਚਰੇ ਸ਼ਰਿਆ, ਤਿਨ ਕਵਨ ਖਿਲਾਫੇ ਕਵਨ ਚੁਕਾਫੇ, ਮਨ ਮੈਂ ਸਿਮਰਨ ਕਰਿਆ, ਸਭ ਨਿਦਾਨ ਦਸ ਅਸ਼ਟ ਸਥਾਨ, ਠਾਕੁਰ ਕਰ ਤਰ ਤਰਿਆ, ਜਨ ਨਾਨਕ ਬਾਲ ਬਾਲ ਸਰ ਪਰ ਜਾਈਐ, ਤੇਰਾ